ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਮਹੱਲਾ ਪੰਜਵਾਂ।

ਹਰ ਕਾ ਸਿਮਰਨ ਸੋਨ ਮਨ ਕਾਨੀ ਸੁਖ ਪਾਵੈ ਹਰ ਦੁਆਰ ਪੁਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਦਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨੋ ਬਿਨ ਸੇ ਰੋਗ ਭਏ ਕਲਿਆਣੋ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ।

ਭਰਮ ਗਏ ਪੂਰਨ ਭਈ ਸੇਵ ਰਹਾਉ। ਸੀਤਲਾ ਤੇ ਰਖਿਆ ਬਿਹਾਰੀ, ਪਾਲ ਬ੍ਰਹਮੋ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰਿ ਅੰਮ੍ਰਿਤ ਪੀਵੈ। ਗੌੜੀ ਮਹੱਲਾ ਪੰਜਵਾ। ਧਨ ਉਹ ਮਸਤਕ ਧਨ ਤੇਰੇ ਨੇਤ, ਧਨ ਹੋਏ ਭਗਤ ਜਿਨ ਤੁਮ ਸੰਗ ਹੇਤ। ਨਾਮ ਬਿਨਾ ਕੈਸੇ ਸੁਖ ਲਹੀਐ, ਰਸਨਾ ਰਾਮ ਨਾਮ ਜਸ ਕਹੀਐ ਰਹਾਉ। ਤੈਨੇ ਉੱਪਰ ਜਾਈਐ ਕੁਰਬਾਨ, ਨਾਨਕ ਜਿਨ ਜਪਿਆ ਨਿਰਬਾਨ। ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ ਤੂੰ ਹੈ ਨਾ।

ਬਿਨ ਕਰ ਤੂਤੀ ਮੁਕਤ ਨਾ ਪਾਈ ਆਏ, ਮੁਕਤ ਪਦਾਰਥ ਨਾਮ ਧਿਆਈ ਆਏ ਰਹਾਉ। ਪੂਜਾ ਤਿਲਕ ਕਰ ਕੇ ਸ਼ਨਾਨਾ, ਸ਼ੁਰੀ ਕਾਢ ਲੀਵੈ ਹੱਥ ਦਾਨਾ। ਵੇਦ ਪੜ੍ਹੈ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਕਹੋ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸ਼ੁੱਧ ਬ੍ਰਹਮ ਵਿਚਾਰੈ। ਗਉੜੀ ਮਹੱਲਾ ਪੰਜਵਾਂ। ਫਿਰ ਕਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ। ਦੁਸ਼ਟ ਦੂਤ ਪਰਮੇਸ਼ਰ ਮਾਰੀ, ਜਨ ਕੀ ਪੈਜ ਰੱਖੀ ਕਰਤਾਰੀ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਗਉੜੀ ਮਹੱਲਾ ਪੰਜਵਾਂ। ਹਰ ਸੰਗ ਰਾਤੇ ਭਾ ਹੇ ਨਾ ਜਲੈ, ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਹਰ ਸੰਗ ਰਾਤੇ ਨਹੀਂ ਡੂਬੈ ਜਲਾ, ਹਰ ਸੰਗ ਰਾਤੇ ਸੋ ਫਲ ਫਲਾ। ਸਭ ਭੈ ਮਿਟ ਹੈ ਤੁਮਾਰੈ ਨਾਏ, ਭੇਟ ਤਸੰਗ ਹਰ ਹਰ ਗੁਣ ਗਾਏ ਰਹਾਉ। ਹਰ ਸੰਗ ਰਾਤੇ ਮਿਟੈ ਸਭ ਚਿੰਤਾ, ਹਰ ਸਿਉ ਸੋ ਰਚੈ ਜਿਸ ਸਾਧ ਕਾ ਮੰਤਾ। ਹਰ ਸੰਗ ਰਾਤੀ ਜਮ ਕੀ ਨਹੀਂ ਤ੍ਰਾਸੂ, ਹਰ ਸੰਗ ਰਾਤੀ ਪੂਰਨ ਆਸੂ। ਹਰ ਸੰਗ ਰਾਤੇ ਦੁੱਖ ਨਾ ਲਾਗੈ, ਹਰ ਸੰਗ ਰਾਤਾ ਅੰਨ ਦਿਨ ਜਾਗੈ। ਹਰ ਸੰਗ ਰਾਤਾ ਸਹਿਜ ਕਰ ਵਸੈ, ਹਰ ਸੰਗ ਰਾਤੀ ਭ੍ਰਮ ਪਉ ਨਸੈ। ਹਰ ਸੰਗ ਰਾਤੀ ਮਤ ਉਤਮ ਹੋਏ, ਹਰ ਸੰਗ ਰਾਤੀ ਨਿਰਮਲ ਸੋਏ। ਕਹੋ ਨਾਨਕ ਜਿਨ ਕਉ ਬਲ ਜਾਈ, ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ। ਗਉੜੀ ਮਹੱਲਾ ਪੰਜਵਾਂ। ਉਦਮ ਕਰਤ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁੱਖ ਗਏ। ਨਾਮ ਜਪਤ ਮਨ ਪਏ ਆਨੰਦ, ਰਸ ਗਾਈ ਗੁਣ ਪਰਮਾਨੰਦ। ਖੇਮ ਭਇਆ ਕੁਸਲ ਕਰ ਆਈ, ਭੇਟ ਸਾਧ ਸੰਗ ਗਈ ਬਲਾਈ ਰਹਾਉ। ਨੇਤਰ ਪੁਨੀਤ ਪੇਖਤ ਹੀ ਦਰਸ਼, ਧਨ ਮਸਤਕ ਚਰਨ ਕਮਲ ਹੀ ਪਰਸ਼। ਗੋਬਿੰਦ ਕੀ ਟਹਿਲ ਸਫਲ ਹੀ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਈ, ਸੁਖ ਪਾਇਆ ਲੱਗ ਦਾਸਾਂ ਪਾਏ। ਆਪ ਗਿਆ ਤਾਂ ਆਪ ਹੈ ਭਈ, ਕਿਰਪਾ ਨਿਧਾਨ ਕੀ ਚਰਨੀ ਪਈ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾਂ ਕੋ ਜਾਇਆ। ਆਸ ਥਿਰ ਭਏ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ। ਗਉੜੀ ਮਹੱਲਾ ਪੰਜਵਾਂ। ਕੋਟ ਮੱਜਨ ਕੀਨੋ ਇਸ਼ਨਾਨ, ਲੱਖ ਅਰਬ ਦਰਬ ਦੀਨੋ ਦਾ, ਲੱਖ ਅਰਬ ਖਰਬ ਦੀਨੋ ਦਾਨ। ਜਾਕ ਮਨ ਵਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ। ਪਾਪ ਮਿਟਹੇ ਸਾਧੂ ਸ਼ਰਨ ਦਇਆਲੂ ਰਹਾਉ। ਬਹੁਤ ਉਰਦ ਤਪ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਭੇ। ਹਰ ਹਰ ਨਾਮ ਰਸਨ ਆਰਾਧੇ, ਸਿਮਰਤ ਸਾਸਤ ਬੇਦ ਬਖਾਨੇ। ਜੋਗ ਜੋਗ ਗਿਆਨ ਸਿੱਧ ਸੁਖ ਜਾਨੇ, ਨਾਮ ਜਪਤ ਪ੍ਰਭ ਸਿਉ ਮਨ ਮਾਨੇ। ਅਗਾਧ ਬੋਧ ਹਰ ਅਗਮ ਅਪਾਰੀ, ਨਾਮ ਜਪਤ ਨਾਮ ਹਿਰਦੈ ਵਿਚਾਰੀ। ਨਾਨਕ ਕਹੋ ਪ੍ਰਭ ਕਿਰਪਾ ਧਾਰੀ। ਗਉੜੀ ਮਹੱਲਾ ਪੰਜਵਾਂ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਕਿਸੈ ਅਰਾਧ ਮੇਰਾ ਮਨ ਧੀਰਾ ਰਾਉ। ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਂ ਤੇ ਸਿੱਧ ਭਾਈ ਸਗਲ ਕਾਮ। ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਕਹੋ ਨਾਨਕ ਕਹਾਂ ਪੈ ਭਾਈ, ਆਪਣੇ ਸੇਵਕ ਕੀ ਆਪ ਪੈਜ ਰਖਾਈ। ਗਉੜੀ ਮਹੱਲਾ ਪੰਜਵਾਂ। ਆਪਣੇ ਸੇਵਕ ਕਹੋ ਆਪ ਸਹਾਈ, ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਪ੍ਰਭ ਕੀ ਸ਼ਰਨ ਉਭਰੈ ਪ੍ਰਸਭ ਕੋਈ, ਕਰਨ ਕਰਾਵਨ ਪੂਰਨ ਸਚ ਸੋਈ ਰਹਾਉ। ਆਬ ਮਨ ਬਸਿਆ ਕਰਨੈ ਹਾਰਾ, ਭੈ ਬਿਨ ਸੈ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਗਿਲ ਵਿਖਲਾਖੇ।
ਸਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਾਲ ਪੂਰਨ ਭਾਈ, ਤਾਂ ਤੇ ਬ੍ਰਿਥਾ ਨਾ ਵਿਆਪੈ ਕਾਈ ਰਹਾਉ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ।

ਪੇਖਣ ਕਉ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤ ਬੋਧ ਨਰਾਇਣੀ, ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ। ਸੇਵਾ ਕਰੋ ਪਾ ਦਾਸ ਦਾਸਨ ਕੀ, ਅਨਕ ਭਾਂਤ ਤਿਸ ਕਰੋ ਨ ਹੋਰਾ। ਤੁਲਾ ਧਾਰ ਤੋਲੇ ਸੁਖ ਪਾ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ। ਆਨੰਦ ਸੂਖ ਭੇਟਤ ਹਰ ਨਾਨਕ,

ਮਹੱਲਾ ਪੰਜਵਾ ਜਾ ਕੋ ਵਿਸਰੈ ਪ੍ਰਾ ਰਾਮ ਨਾਮ ਤਾਹੂੰ ਕੋ ਪੀਰੋ ਸਾਧ ਸੰਗਤ ਮਿਲ ਹਾਰ ਰਵ ਹੈ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖ ਹਿਰਦੈ ਬੁੱਧ ਤਾਂ ਕਹਿ ਕਰ ਤਾਲੂ ਨਾਭ ਨਿਧ ਸਿੱਧ ਜੋ ਜਾਣੈ ਹਰ ਪ੍ਰਭ ਧਨੀ ਕਿਸ ਨਾਹੀ ਤਾਂ ਕਹਿ ਕਮੀ ਕਰਨੈ ਹਾਰ ਪਛਾਣਿਆ ਸਰਬ ਸੁਖ ਰੰਗ ਮਾਣਿਆ ਹਾਰ ਧਨ ਜਾ ਕੈ ਗ੍ਰਹਿ ਵਸੈ ਕਹੁ ਨਾਨਕ ਤਿੰਨ ਸੰਗ ਦੁਖ ਨਸੈ ਗੌੜੀ ਮਹੱਲਾ ਪੰਜਵਾ ਗਰਭ ਵੱਡੋ ਮੂਲੇ ਤਨੋ ਰਹਿਣ ਨਹੀਂ ਗਹ ਕਿਤਨੋ ਰਹਾਉ ਬੇਵਰਜਿਤ ਬੇਦ ਸੰਤਨਾ ਵਾਹੂ ਸਿਉ ਰੇ ਹਿਤਨੋ ਹਾਰ ਜੁਆਰ ਜੁਆਦ ਦੇ ਇੰਦਰੀ ਰਾ ਵਸ ਲੈ ਜਿਤਨੋ ਹਰਨ ਪਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੀ ਸਾਧ ਸੰਗ ਕਿਰਪਾ ਨਿਧ ਮੈਂ ਜਿਤਨੋ ਗੌੜੀ ਮਹੱਲਾ ਪੰਜਵਾਂ ਮੋਹੇ ਦਾਸ ਰੂਠਾ ਕਰਕੋ ਤਾਨ ਪ੍ਰਭ ਕਾ ਖਾਨਾ ਰਹਾਉ ਐਸੋ ਹੈ ਰੇ ਖਸਮ ਹਮਾਰਾ ਕਿਨ ਮਹਿ ਕਸਾਜ ਸੁਵਾਰਨ ਹਾਰਾ ਕਾਮ ਕਰੀ ਜੇ ਠਾਕੁਰ ਭਾਵਾ ਗੀਤ ਚਰਿਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੇ ਲਾਗਾ ਕਾਰ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੈ ਇਸ ਮਿੱਠੀ ਤੇ ਮਨ ਹੋ ਰਹਿ ਰਹਾਉ ਅਗਿਆਨੀ ਮਾਨੁੱਖ ਭਇਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰੀਆਂ ਕਵਨ ਜੁਗਤ ਜਿਤ ਪਹੁਰੈ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਧ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰੁਣਾ ਮਈ ਰਹਾਉ ਦੀਨ ਦਿਆਲਾ ਪਾਰ ਬ੍ਰਹਮੂ ਜਾ ਕੈ ਸਿਮਰਨ ਸੁਖ ਪਈ ਅਕਾਲ ਪੁਰਖ ਅਗਾਧ ਬੋਧ ਸੁਣਤ ਜਸੋ ਕੋਟ ਅਗ ਖਈ ਕਿਰਪਾ ਨਿਧ ਪ੍ਰਭ ਮਯਾ ਤਾਰੂ ਨਾਨਕ ਹਰ ਹਰ ਨਾਮ ਲਈ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਜਾ ਦਿਨ ਵਿਸਰੈ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਅਜਾਈ ਰਹਾਉ ਏਕ ਰਹਿਣ ਰਹਿਣ ਕੇ ਪਾਉਣ ਤੁਮ ਆਏ ਬਹੁ ਯੁਗ ਆਸ ਵਧਾਏ ਗ੍ਰਹਿ ਮੰਦਰ ਸੰਪੈ ਜੋ ਦਿਸੈ ਜਿਉਂ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਵਿਦ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰਿਉ ਠਾਕੁਰੂ ਕਿਨ ਮੈਂ ਹੋਤ ਪਰਾਏ ਪਹਿਰੈ ਬਾਗਾ ਕਰਿ ਸ਼ਨਾਨਾ ਚੂਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ ਜਿਉ ਹੋਏ ਕਿਰਪਾਲ ਤਾਂ ਸਤਿਗੁਰ ਮਿਲੈ ਸਭ ਸੁਖ ਹਰਿ ਕੈ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰਿ ਗੁਰ ਹਰ ਗੁਣ ਗਾਏ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰਸਦ ਕਰੀ ਆਏ ਰਤਨ ਜਨਮ ਸਫਲ ਗੁਰ ਕੀ ਆ ਦਰਸ਼ਨ ਕੌਬਲ ਹਰੀਆ ਰਹਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈ ਆਏ ਜਾਂ ਹੋਏ ਦਿਆਲ ਸੁਖ ਸਤਿਗੁਰ ਅਪਨਾ ਤਾਂ ਇਹ ਮਤ ਬੁੱਧ ਪਾਈ ਆਏ ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟੇ ਸਰਬ ਸੁਖਾਂ ਸੁਖ ਪਾਈ ਆਏ ਸੇਵ ਸੁਆਮੀ ਸਤਿਗੁਰ ਅਪਨਾ ਮਨ ਬੰਸ਼ਤ ਫਲ ਆਈ ਆਏ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਵਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਦਰਗ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕ੍ਰਿਸ਼ਨਾ ਬਿਰਲੇ ਹੀ ਕੇ ਬੁਝੀ ਹੇ ਰਹਾਉ ਕੋਟ ਜੋਰੇ ਲਾਖ ਕਰੋ ਰੇ ਮਨ ਨਾ ਹੋ ਰੇ ਪਰੈ ਪਰੈ ਹੀ ਕੌ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁਜੀ ਹੈ ਜਾਂ ਕਰੋਏ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਕਰੈ ਨਾਨਕ ਸੋ ਜਨ ਹਰ ਦਰਸ ਜੀਏ ਗੌੜੀ ਮਹੱਲਾ ਪੰਜਵਾਂ।

ਤੂੰ ਹੀ ਰੰਗ ਰਾਸ ਓਠ ਪ੍ਰਭ ਤੋਰੀ, ਤੂੰ ਹੀ ਮਾਨ ਤੂੰ ਹੀ ਤਾਨ, ਤੂੰ ਹੀ ਪਤ ਤੂੰ ਹੀ ਪ੍ਰਾਨ, ਗੁਰ ਟੂਟੀ ਲੈ ਜੋਰੀ, ਤੂੰ ਹੀ ਗ੍ਰਹਿ ਤੂੰ ਹੀ ਬਨ, ਤੂੰ ਹੀ ਗਾਉ ਤੂੰ ਹੀ ਸੁਨ, ਹੈ ਨਾਨਕ ਨੇਰ ਨੇਰੀ। ਗੌੜੀ ਮਹੱਲਾ ਪੰਜਵਾਂ। ਮਤਵਾਰੋ ਹਰ ਰੰਗ ਮਾਤੋ, ਹਰ ਰੰਗ ਮਾਤੋ ਰਹਾਉ, ਉਹੀ ਪੀਓ ਉਹੀ ਕੀਓ, ਗ੍ਰਹਿ ਦੀਓ ਦਾਨ ਕੀਓ, ਵਾਹੂ ਸਿਓ ਮਨ ਰਾਤੋ, ਉਹੀ ਭਾਠੀ ਉਹੀ ਪੋਚਾ, ਉਹੀ ਪਿਆਰੋ ਉਹੀ ਰੁਚਾ, ਮਨ ਉਹ ਸੁਖ ਜਾਤੋ, ਸਹਿਜ ਖੇਲ ਆਨੰਦ ਖੇਲ, ਰਹੇ ਫੇਰ ਪਏ ਮੇਲ, ਨਾਨਕ ਗੁਰ ਚਰਨ ਗੁਰ ਸ਼ਬਦ ਪਰਾਤੋ। ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲੇਹੋ ਮੀਤਾ ਲੇਹੋ, ਆਗੈ ਬਿਖਮ ਪੰਥ ਪਿਆਨ ਰਹਾਉ, ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧ ਕੀ ਹੋ, ਕਾਟੀਐ ਜਮਜਾਲ, ਹੋਮ ਜਗ ਤੀਰਥ ਕੀਏ, ਵਿੱਚ ਹੋਮੈ ਬਦੇ ਬੇਕਾਰੂ, ਨਰਕ ਸੁਰਗ ਦੁਇ ਪੁੰਚਨਾ, ਹੋਏ ਬਹੁਰ ਬਹੁਰ ਅਵਤਾਰੂ, ਸ਼ਿਵਪੁਰੀ ਬ੍ਰਹਮ ਇੰਦਰਪੁਰੀ, ਨਿਚਲ ਕੋ ਥਾਉ ਨਾਹੀ, ਬਿਨ ਹਰ ਸੇਵਾ ਸੁਖ ਨਹੀਂ, ਹੋ ਆਸਾਕਤ ਆਵੈ ਜਾਹੇ, ਜੈ ਸੋ ਗੁਰੂ ਉਪਦੇਸਿਆ, ਮੈਂ ਤੈ ਸੋ ਕਹਿਆ ਪੁਕਾਰ, ਨਾਨਕ ਕਹੇ ਸੁਨ ਰੇ ਮਨਾਉ, ਕਰ ਕੀਰਤਨ ਹੋਏ ਉਧਾਰ। ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮਿਰਤ, ਦੁਖ ਸੁਖ ਚਿੱਤ ਸਮ ਸਰਗੁਰ ਮਿਲੇ ਰਾਉ, ਜਾਉ ਲਉ ਹਉ ਕਿਸ ਸੋਚੋ ਚਿਤ ਵਾਉ, ਤਾਉ ਲਉ ਦੁਖਨ ਭਰੇ, ਜਉ ਕਿਰਪਾਲ ਗੁਰੂ ਗੁਰਪੂਰਾ ਭੇਟਿਓ, ਤਉ ਆਨੰਦ ਸਹਿਜੇ, ਜੇਤੀ ਸਿਆਣਪ ਕਰਮ ਹਉ ਕੀਏ, ਤੇਤੇ ਬੰਦ ਪਰੇ, ਜਉ ਸਾਧੂ ਕਰ ਮਸਤਕਲ ਧਰਿਓ, ਤਬ ਹਮ ਸਹਿਜ ਮੁਕਤ ਪਏ, ਜਉ ਲਉ ਮੇਰੋ ਮੇਰੋ ਕਰਤਾਉ, ਤਉ ਲਉ ਬਿਖ ਘੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕਾਉ, ਤਬ ਹਮ ਸਹਿਜ ਸੋਏ, ਜਉ ਲਉ ਪੋਟ ਉਠਾਈ ਚਲਿਆਉ, ਤਉ ਲਉ ਡਾਨ ਪਰੇ, ਕੋਟ ਡਾਰ ਗੁਰਪੂਰਾ ਮਿਲਿਆ, ਤਉ ਨਾਨਕ ਨਿਰਭਾਈ। ਗੌੜੀ ਮਾਲਾ ਮਹੱਲਾ ਪੰਜਵਾਂ। ਭਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰਮਿਲ ਤਿਆਗਿਓ, ਸਰਬ ਸੁਖ ਆਨੰਦ ਮੰਗਲ ਰਾਸ, ਮਾਨ ਗੋਬਿੰਦ ਆਗਿਓ ਰਹਾਉ, ਮਾਨ ਅਭਿਮਾਨ ਦੋਸਤ ਮਾਨੇ, ਮਸਤਕ ਡਾਰ ਗੁਰ ਪਾਗਿਓ, ਸੰਪਤ ਹਰਖ ਨਾ ਆਪਤ ਦੁਖਾ, ਰੰਗ ਠਾਕੁਰੈ ਲਾਗਿਓ, ਬਾਸ ਬਾਸਰੀ ਏਕੈ ਸੁਆਮੀ, ਉਦਿਆਨ ਦ੍ਰਿਸ਼ਟਾ ਗਿਓ, ਨਿਰਭਉ ਭਏ ਸੰਤ ਬ੍ਰਹਮ ਡਾਰਿਓ, ਪੂਰਨ ਸਰਬਾਗਿਓ, ਜੋ ਕਿਛ ਕਰਤਾ ਕਾਰਨ ਕਿੰਨੋ, ਮਨ ਬੁਰੋ ਨਾ ਲਾਗਿਓ, ਸਾਧ ਸੰਗਤ ਪ੍ਰਗਾਸ ਸੰਤਨ ਕੈ, ਸੋਇਓ ਮਨ ਜਾਗਿਓ, ਜਨ ਨਾਨਕ ਓੜ ਤੁਹਾਰੀ ਪਰਿਓ, ਆਇਓ ਸਰਨਾਗਿਓ, ਨਾਮ ਰੰਗ ਸਹਿਜ ਰਸ ਮਾਣੇ, ਫਿਰ ਦੁਖ ਨਾ ਲਾਗਿਓ। ਗੌੜੀ ਮਾਲਾ ਮਹੱਲਾ ਪੰਜਵਾਂ। ਪਾਇਓ ਲਾਲ ਪਾਇਆ ਲਾਲ, ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸੁਮਾਇਆ ਰਹਾਉ, ਲਾਠੀ ਭੂਖ ਤ੍ਰਿਸ਼ਨ ਸਭ ਲਾਠੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੈ ਧਰਿਓ, ਮਨ ਜੀਤ ਜਗ ਸਾਰੀ, ਜਪਤ ਅਗਾਹੀ ਰਹੇ ਹਿਰਦੇ ਅੰਤਰ, ਦੋਲਣ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ, ਅਚਰਜ ਏਕ ਸੁਨੋ ਰੇ ਸਭਾਈ, ਗੁਰ ਐਸੀ ਬੂਝ ਬਜਾਈ, ਲਾਹੀ ਪਰਦਾ ਠਾਕੁਰ ਜਉ ਭੇਟਿਓ, ਤਉ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਹ ਅਚੰਭਉ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸਚ ਪਏ ਵਿਗਾਸਾ, ਗੁਰ ਗਿਆਨ ਨਿਧਾਨ ਹਿਰਦੈ ਲੈ ਰਾਖਿਆ। ਗੌੜੀ ਮਾਲਾ ਮਹੱਲਾ ਪੰਜਵਾਂ। ਉਬਰਤ ਰਾਜਾ ਰਾਮ ਕੀ ਸਰਣੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਧਰਣੀ ਰਾਉ, ਸਾਸ ਸਿਮਰਤ ਵੇਦ ਵਿਚਾਰੀ, ਮਹਾਂਪੁਰਖ ਨੇ ਓਂ ਕਹਿਆ, ਬਿਨ ਹਾਰ ਭਜਨ ਨਾਹੀ ਨਿਸਤਾਰਾ, ਸੂਖ ਨ ਕਿਨਹੀਂ ਲਹਿਆ, ਤੀਨ ਪਵਨ ਕੀ ਲਖਮੀ ਜੋਰੀ, ਬੂਝਤ ਨਾਹੀ ਲਹਿਰੇ, ਬਿਨ ਹਰ ਭਗਤ ਕਹਾਂ ਸਿਤ ਪਾਵੈ, ਫਿਰ ਤੋ ਪਹਿਰੇ ਪਹਿਰੇ, ਅਨਕ ਬਿਲਾਸ ਕਰਤ ਮਨ ਮੋਹਨ, ਪੂਰਨ ਹੋਤ ਨਾ ਕਾਮਾ, ਜਲਤੋ ਜਲਤੋ ਕਬਹੂ ਨਾ ਬੂਝਤ, ਸਗਲ ਬਿਰਥੇ ਬਿਨ ਨਾਮਾ, ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਸਾਰ ਸੁਖ ਪੂਰਾ,
साध संगत जन्म मरण निवारे नानक जन की तूरा गौड़ी माला महला पंजवा सोक मोका ओहि बिद को समझावे करता होई जनावे रहाऊ अनजानत किस इनह कमानो जप तप कछु न साधा लै दिस लै ही मन दोहरायो कवन कर्म कर बाधा मन तन तन पूमका ठाकुर हों इसका ए मेरा परम मोह कछु सूझ जस नाही ए पैखर पै पैरा तब ही कहाँ कमावन भरिया जब यही कछु न होता जब एक निरंजन निरंकार प्रभु सब किसे आप है करता अपने कर्तव्य आपे जाने जिन ही चढ़ चन रचाया कहो नानक करणहार है आपे सतगुर परम चुकाया गौड़ी माला महला पंजवा हार बिन अवर क्रिया बिरथे जप तप संजम कर्म कमाणे एह ओर है मूसे राउ वर्त नेम संजम मह रहता तिनका आड़ न पाया आगे चलन और है पाई ऊहा काम न आया तीर्थ नहाए और धरनी ब्रह्मता आगे ठौर न पावे ऊहा काम न आवे ए बिद ओह लोगन ही पति आवे चतुर वेद मुख बचनी तिरै आगे महल न पाइए बूझे नाही एक सुधा कर ओ सगली चाक चखाइए नानक कह तो ए

ਪਾਤਿ ਭਗਤ ਲੰਗ ਗੁਰ ਕੇ ਪੈਰੇ ਜੀਓ, ਭ੍ਰਮ ਪਉ ਕਾਠ ਕੀਏ ਨਿਰਵੈਰੇ ਜੀਓ, ਗੁਰ ਮਨ ਕੀ ਆਸ ਪੁਰਾਈ ਜੀਓ, ਜਿਨ ਨਾਉ ਪਾਇਆ ਸੋ ਧਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੁਭਾਵੰਤਾ ਜੀਓ, ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ, ਗੌੜੀ ਮਹੱਲਾ ਪੰਜਵਾਂ ਮਾਝ। ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨ ਸੁਸਾਸ ਸਾਸ ਚਿਤਾਰੇ ਜੀਓ, ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ, ਸੁਧ ਬਿਨ ਕਿਤ ਬਿਦ ਤਰੀਆ ਜੀਓ, ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ, ਵਣ ਤੈਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ, ਸੇਜ ਸੁਹਾਵੀ ਇਹ ਮਨ ਬਿਗਸੰਦਾ ਜੀਓ, ਵੇਖ ਦਰਸ਼ਨ ਇਹ ਮਨ ਇਹ ਸੁਖ ਲਹੀਆ ਜੀਓ, ਚਰਨ ਪ੍ਰਖਾਰ ਕਰੀ ਨਿਤ ਸੇਵਾ ਜੀਓ, ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ, ਬਿਨੋ ਠਾਕੁਰ ਪਹਿ ਕਹੀਆ ਜੀਓ, ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ, ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ ਤਰਿਆ ਜੀਓ, ਇਹ ਅਜਾਰ ਨਾਨਕ ਸੁਖ ਸਹੀਆ ਜੀਓ, ਗੌੜੀ ਮਾਝ ਮਹੱਲਾ ਪੰਜਵਾਂ, ਸੁਣ ਸੁਣ ਸਾਜਨ ਮਨ।

ਜੀਉ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਉ, ਸਭ ਕਿਛ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਉ, ਪ੍ਰਭ ਕਉ ਹਰ ਸਦ ਬਲ ਜਾਈ ਜੀਉ। ਇਹ ਨਿਧਾਨ ਜਪੈ ਵੱਡ ਭਾਗੀ ਜੀਉ, ਨਾਮ ਨਿਰੰਜਨ ਏਕ ਲਿਵ ਲਾਗੀ ਜੀਉ, ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਉ, ਆਠ ਪਹਿਰ ਗੁਣ ਗਾਇਆ ਜੀਉ, ਰਤਨ ਪਦਾਰਥ ਹਰ ਨਾਮ ਤੁਮਾਰਾ ਜੀਉ, ਤੂੰ ਸੱਚਾ ਸਾ ਭਗਤ ਬਣ ਜਾਰਾ ਜੀਉ, ਹਰ ਤਨ ਰਾਸ ਸਚ ਵਾਪਾਰਾ ਜੀਉ, ਜਨ ਨਾਨਕ।

ਤਿਉਂ ਕੰਚਨ ਅਰ ਪੈਸਾ ਔਸਤ ਨਿੰਦਾ ਹੀ ਸਮਝਾ ਕੈ ਲੋਭ ਮੋਹ ਹੁਣ ਤੈਸਾ ਦੁੱਖ ਸੁੱਖ ਇਹ ਵਾਧੇ ਕਰਨਾ ਹਨ

ਮਾ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੇ ਗੌੜੀ ਮਹੱਲਾ ਨਾਵਾਂ ਨਰ ਅਚੇਤ ਪਾਪ ਤੇ ਡਰਵੇ ਦੀਨ ਦਿਆਲ ਸਗਲ ਪੈ ਪੰਜਨ ਸਰਨ ਸਾਹੇ ਤੁਮ ਪਾਰਵੇ ਰਹਾਉ ਵੇਦ ਪ੍ਰਾਣ ਸਿਮ ਜਾਸ ਗੁਣ ਗਾਵਤ ਤਾਂ ਕੋ ਨਾਮ ਹੀ ਹੈ ਮੋਹ ਤਾਰਵੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਤੂੰ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਕਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸੰਕ ਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿੱਚ।

ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਮਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਤਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਨਾਨਕ ਸੱਚ ਸਵਾਰਣ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸੱਚ।

ਜਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਾਰੀ ਜਿ ਕੋ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ

ਪਿਆਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਡਾਣਾ।

ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਤੁਧਿਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧਿਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਨ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆ

ਹੰਡ ਜੇ ਰਜ ਸੇਤ ਜਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰਿਆ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ।

जय करती कपिय करते कवि विचार उत कर गाव सुहिला सूर्य से नहार उत मुलाव नगर से का सुहिला हो वारी जत सुहिला सदा सो कोई रहा उन सनत बीर समालिया नो दे सगा देव नहार तेरा दान कीमत ना पवे तसदा ते कवन समार समत सह लिखिया मिलकारी पाव तेल देह सजन पिछड़िया जो हुआ सह सो मेल ਕਰ ਕਰ ਪਹੁੰਚਾ ਸਿਮਰੀ ਨਟ ਪਵਨ ਸੁਗਨ ਹਰ ਸਿਮਰੀਏ ਨਾਨਕ ਸਿਧੀ ਅਵਨ ਰਾਗ ਆਸਾ ਮੁਹੱਲਾ ਪਹਿਲਾ ਛੇ ਤਾਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇ ਪਵ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਸ ਉਡਾਈ ਤੋਏ ਰਹਾਉ ਜਿਸ ਚਸਿਆ ਕੜੀਆਂ ਪਹਿਰਾਉ ਦਿੱਤੀ ਵਾਰੀ ਮਾਹ ਹੋਵਾ ਸੂਰ ਦੇ ਸੋਰ ਤਨੇ ਕਉ ਨਾਨਕ ਕਰਤੇ ਕਿਤੇ ਸੇਵ ਰਾਗ ਤਨ ਆਸਰੀ ਮਹੱਲਾ ਪਹਿਲਾ ਗਗਨ ਮੈ ਸਾਧ ਰਬ ਚੰਦ ਦੀਪ ਗਵਾਣੇ ਤਾਰਿਕਾ ਮਨੋਜਨ ਮੋਤੀ ਧੂਪ ਮਾਲਿਆ ਨੋ ਪਵਨ ਜਗਰੋ ਕਰੇ ਸਗਲ ਬਨ ਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਸੰਗਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਿ ਸਭ ਨੈਨ ਅਨਮੈਨ ਹੈ ਤੋਇ ਕਉ ਸਹਿ ਸਮੂਰਤ ਨਨਾਇਕ ਤੋਹੀ ਸਹਿ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿ ਸਭ ਗੰਧੇਵ ਚਲਤ ਮੋਹੀ ਸਭ ਮੈਂ ਜੋਤ ਜੋ ਸਹਿ ਤੋਇ ਸਿੱਧਾ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਗਿਣ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਸੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡਾਉਤ ਪੁੰਨ ਵਡਾਹੇ ਰਾਉ ਸਾਕਤ ਹਰ ਸਾਧ ਨ ਜਾਣਿਆ ਤਨੇ ਅੰਤਰ ਹਮੈ ਕੰਡਾਹੇ ਜਿਉ ਜਿਉ ਚਲ ਹੈ ਚੁਭ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਉ ਕੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਸੋ ਵਖੰਡ ਬੈ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ

ਕਰੋ ਬੇਨੰਤੀ ਸੁਣੋ ਮੇਰੇ ਮਿਸਾਲ ਸੰਤ ਟਹਿਲ ਕੀ ਵੇਲਾ ਤੀਹਾਂ ਖਾਟ ਚਲੋ ਹਰ ਲਾਗੈ ਬਸਰ ਸੁਹੇਲਾ ਔਧ ਘਟੈ ਦਿਨ ਸੁਰਹਿਣਾਰੇ ਮਾਰ ਗੁਰਮਿਲ ਕਾਲ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਸ ਅਕਥ ਕਥਾ ਚਿਨ ਜਾਨੀ ਜਾ ਕੋ ਆਈ ਸੋਈ ਬਿਹਾ ਜੋ ਹਰ ਗੁਰ ਦੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਕੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ।

0: ਸੁਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਖੇਤੀ ਕਰਦਾ ਮਨ ਵਿੱਚ ਫਿਰ ਉਹਦਾ ਲੋਚਿਆ ਜੀਵ ਲਾਏ, ਉਹਦਾ ਜਿਹੜਾ ਫਲ ਆ ਉਹਨੂੰ ਲੋਚਦਾ, ਉਹਦੀ ਇੱਛਾ ਕਰਦਾ। ਫਲ ਜੋਤਾ ਹੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਫਿਰ ਤਾਂ ਪਹਿਲਾਂ ਤਾਂ ਹਲ ਜੋਤਦਾ ਬਹੁੰਦਾ, ਫਿਰ ਖੂਹ ਜੋੜਦਾ, ਉਦਮ ਕਰਦਾ, ਫਿਰ ਰਾਖੀ ਆਦਿ ਕਰਦਾ, ਕਈ ਤਰ੍ਹਾਂ ਦੇ ਉਦਮ ਕਰਦਾ ਹੈ। ਫਿਰ ਮਨ 'ਚ ਇੱਛਾ ਇਹ ਹੁੰਦੀ ਹੈ ਕਿ ਬਹੁਤਾ ਅੰਨ ਪੈਦਾ ਹੋਵੇਗਾ ਕਿ ਉਹਨੂੰ ਮੇਰਾ ਧੀ ਪੁੱਤ ਜਿਹੜੇ ਆ ਉਹ ਖਾਣਗੇ। ਕਿਉਂ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਉਹ ਪਰਮਾਤਮਾ ਦਾ ਸਿਮਰਨ ਕਰਦੇ ਆ, ਮਨ ਵਿੱਚ ਇੱਛਾ ਰੱਖਦੇ ਆ ਕਿ ਜਪਿਆ ਹੋਇਆ ਨਾਮ ਅੰਤ ਸਮੇਂ ਸਾਨੂੰ ਜਿਮਦੂਤਾਂ ਤੋਂ ਛਡਾ ਲਵੇਗਾ। ਮੈਂ ਮੂਰਖ ਕੀ ਗੱਲ ਕੀਜਿਆ, ਮੇਰੇ ਰਾਮ ਇਹ ਰਮੇ ਹੋਏ ਰਾਮ, ਮੇਰੀ ਮੂਰਖ ਕੀ ਗੱਲ ਮੈਨੇ ਮੁਕਤੀ ਕਰ ਦੇਣਾ ਕਰੋ। ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ, ਕਹਿੰਦੇ ਹੇ ਨਿਰੰਕਾਰ ਪਰਮੇਸ਼ਰ, ਸਾਨੂੰ ਜਿਹੜੇ ਪੂਜਾ ਯੋਗ ਸਤਿਗੁਰੂ ਉਹਨਾਂ ਦੀ ਸੇਵਾ ਵਿੱਚ ਕੰਮ ਵਿੱਚ ਲਾ ਦੇਣਾ ਕਰੋ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਜਿਸ ਤਰ੍ਹਾਂ ਸੌਦਾਗਰ ਜਿਹੜੇ ਘੋੜਿਆਂ ਦੇ ਵਪਾਰੀ ਉਹ ਘੋੜਿਆਂ ਨੂੰ ਲੈ ਕੇ ਸੌਦਾਗਰੀ ਕਰਨ ਵਾਸਤੇ ਧਾਵੇ ਨੇ, ਭੱਜਦੇ ਨੱਸਦੇ ਹਨ ਦੌੜਦੇ ਹਨ। ਧਨ ਖੱਟਾ ਆਸਾ ਕਰੇ ਮਾਇਆ ਮੋਹ ਵਧਾਵੇ, ਫਿਰ ਧਨ ਦੇ ਕੱਟਣ ਦੀ ਆਸ ਕਰਦੇ ਕਿ ਮਨ ਦੇ ਵਿੱਚ ਮਾਇਆ ਦਾ ਮੋਹ ਵਧਾਉਂਦੇ ਅਤੇ ਉੱਥੋਂ ਖੁੱਲ੍ਹੀ ਮਾਇਆ ਮਿਲੇਗੀ। ਕਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁੱਖ ਪਾਵੈ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਪਰਮਾਤਮਾ ਦੇ ਨਾਮ ਨੂੰ ਉਚਾਰਦੇ ਆ, ਪਰਮਾਤਮਾ ਦਾ ਨਾਮ ਬੋਲਣ ਨਾਮ ਜਪ ਕੇ ਸੁੱਖ ਨੂੰ ਪ੍ਰਾਪਤ ਕਰਦੇ ਹਨ। ਬਿਰਸਾਂ ਚਾਹੇ ਹਟਵਾਣੀਆਂ ਬੈ ਹਾਟ ਕਮਾਏ, ਹਟਵਾਣੀਆਂ ਤੋਂ ਭਾਵ ਜਿਵੇਂ ਹੱਟੀ ਵਾਲਾ ਦੁਕਾਨ ਵਾਲਾ ਉਹ ਦੁਕਾਨ 'ਤੇ ਬਹਿ ਕੇ ਕਮਾਈ ਕਰਦਾ ਅਤੇ ਦੇਖ ਸੰਚੈ ਮਾਇਆ ਨੂੰ ਇਕੱਠੀ ਕਰਦਾ ਹੈ। ਉਹ ਝੂਠਾ ਪਸਾਰਾ ਝੂਠ ਦਾ ਝੂਠੇ ਲਪਟਾਏ, ਅਤੇ ਮੋਹ ਜਾਂ ਗਿਆਨ ਦਾ ਜਿੰਨਾ ਵੀ ਪਸਾਰਾ ਆ ਖਲਾਰਾ ਹੈ ਝੂਠਾ ਆ। ਔਰ ਝੂਠੇ ਜਿਹੜੇ ਵਿਅਕਤੀ ਆ ਬਸ ਇਹਦੇ ਲਪਟਾਏ ਮੈਨੇ ਲਪਟ ਰਹੇ ਆ ਚਿੰਬੜ ਰਹੇ ਆ, ਝੂਠੇ ਪਸਾਰੇ ਦਾ ਜਿਹੜਾ ਮੋਹ ਵੀ ਝੂਠਾ ਆ, ਅਤੇ ਝੂਠੇ ਧੰਦਿਆਂ ਦੇ ਵਿੱਚ ਦਿਨ ਰਾਤ ਲੱਭਦੇ ਰਹਿੰਦੇ ਫਸੇ ਰਹਿੰਦੇ ਹਨ। ਕਿਉਂ ਹਰ ਜਨ ਹਰ ਤਨ ਸੰਚਿਆ ਹਰ ਘਰ ਚ ਲੈ ਜਾਏ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਉਹਨੇ ਨਾਮ ਧਨ ਨੂੰ ਸੰਚਿਆ ਮੈਨੇ ਇਕੱਠਾ ਕੀਤਾ, ਇਹ ਜਿਹੜਾ ਸਿਮਰਨ ਰੂਪੀ ਇਹ ਰਾਹ ਦਾ ਜਿਹੜਾ ਖਰਚਾ ਇਹਨੂੰ ਲੈ ਕੇ ਪ੍ਰਲੋਕ ਹੀ ਜਾਂਦੇ ਹਨ। ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਪਾਸ, ਕਿ ਮਾਇਆ ਦਾ ਅਤੇ ਕੁਟੰਬ ਪਰਿਵਾਰ ਦਾ ਜਿਹੜਾ ਮੋਹ ਇਹ ਕਹਿੰਦੇ ਦਵੈਸ਼ ਭਾਵ ਦੀ ਇਹ ਗੱਲ ਭਾਰੀ ਪਈ ਹੋਈ ਹੈ। ਮਾਇਆ ਦੇ ਮੋਹ 'ਤੇ ਜਿੰਨੇ ਜੀਵ ਫਸੇ ਹੋਏ ਆ ਖੁਦ ਵੈਦ ਕਰਕੇ ਕੁਟੁੰਬ ਦੇ ਮੋਹ 'ਚ ਫਸ ਰਹੇ ਹਨ। ਗੁਰਮਤੀ ਸੋਜਨ ਕਰੈ ਜੋ ਦਾਸਨ ਦਾਸ, ਜਿਨ੍ਹਾਂ ਨੇ ਗੁਰੂ ਦੀ ਮਤ ਸਿਕਸ਼ਾ ਲੈ ਰਹੀ ਹੈ ਉਹ ਫਿਰ ਦਾਸਾਂ ਦੇ ਦਾਸ ਬਣ ਜਾਂਦੇ, ਨਿਮਰਤਾ ਧਾਰਦੇ ਆ, ਬੰਦਗੀ ਕਰਦੇ ਆ, ਉਹ ਤਰ ਜਾਂਦੇ ਆ। ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ, ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖ ਨਾਮ ਨੂੰ ਧਿਆਇਆ ਉਹਨਾਂ ਦੇ ਹਿਰਦੇ 'ਚ ਪ੍ਰਗਾਸ਼ ਮੈਨੇ ਗਿਆਨ ਹੋ ਗਿਆ। ਗੌੜੀ ਵੈਰਾਗਣ ਮਹੱਲਾ ਚੌਥਾ, ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਭਰਮਾਇਆ, ਕਿ ਜੀਵ ਦੀ ਹਾਲਤ ਹੈ ਨਿਤ ਹਮੇਸ਼ਾ ਖਾਣ ਪੀਣ ਦਾ ਲਾਲਚ ਕਰ ਰਿਹਾ ਹੈ ਮਾਇਆ ਇਕੱਠੀ ਕਰਨ ਦਾ, ਕਿ ਮਾਇਆ ਦਾ ਭਰਮਾਇਆ ਕਰਮ ਚੱਕਰ 'ਚ ਭਰਮ ਰਿਹਾ ਹੈ। ਬੇਗਾਰ ਕਰੇ ਬੇਗਾਰੀ, ਬੇਗਾਰ ਤੇਰਾ ਬੇਗਾਰੀ ਆ ਸਿਰ ਭਾਰ ਉਠਾਇਆ, ਇਸ ਤਰ੍ਹਾਂ ਬਗਾਰੀਆ ਕੋਈ ਮਜ਼ਬੂਰ ਹੁੰਦਾ ਬਗਾਰ ਕਰਨ ਨਾਲ, ਇਹ ਬਗਾਰੀਆਂ ਦੀ ਨਿਆਈ ਬਗਾਰ ਵਾਲੇ ਕੰਮ ਦਿਨ ਰਾਤ ਕਰਦਾ ਫਿਰਿਆ, ਸਿਰ 'ਤੇ ਪਾਪਾਂ ਰੂਪੀ ਜਿਹੜੇ ਭਾਰ ਪੰਡਾ ਉਹਨੂੰ ਚੁੱਕੀ ਜਾਂਦਾ ਹੈ। ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ, ਲੇਕਿਨ ਜਿਹੜੇ ਵਿਅਕਤੀ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਦੇ ਆ ਪਰਮਾਤਮਾ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਦੇ ਕਾਰਜ ਵਿੱਚ ਲਾਇਆ ਹੋਇਆ, ਕਿਤੋਂ ਨਾਮ ਜਪ ਕੇ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸੀ। ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕਹਿ ਕੰਮ ਲਾਏ, ਇਹ ਸੱਚੇ ਪਾਤਸ਼ਾਹ ਸਾਡੇ ਘਰ ਜਿਹੜੇ ਮਾਇਆ ਦੇ ਬੜੇ ਬੜੇ ਸੰਗਲ ਬੰਧਨ ਪਏ ਹੈ ਇਹਨਾਂ ਨੂੰ ਤੋੜ ਦਿਓ, ਕਿ ਸਾਨੂੰ ਸਰੂਪ ਰੂਪੀ ਘਰ ਦੇ ਕਾਰਜ ਵਿੱਚ ਲਾ ਲਓ, ਕਿ ਤੇਰੀ ਬੰਦਗੀ ਕਰਦੇ ਰਹੀਏ। ਨਿਤ ਹਰ ਗੁਣ ਗਾਵ ਹੈ ਹਰ ਨਾਮ ਸਮਾਏ ਰਹੋ, ਨਿਤਾ ਪ੍ਰਤੀ ਪਰਮਾਤਮਾ ਦੇ ਗੁਣ ਨੂੰ ਉਪਾਉਂਦੇ ਹਨ, ਅਤੇ ਪਰਮਾਤਮਾ ਦੇ ਨਾਮ ਵਿੱਚ ਸਮਾਏ ਮੈਨੇ ਸਮਾਏ ਰਹਿੰਦੇ ਅਭੇਦ ਹੋ ਜਾਂਦੇ ਹਨ। ਰਹੋ ਨਰ ਪ੍ਰਾਣੀ ਚਾਕਰੀ ਗਏ ਨਰਪਤ ਰਾਜੇ ਅਰਥ ਸਮਾਇਆ, ਕਿ ਜਿੰਨੇ ਵੀ ਪ੍ਰਾਣਾਂ ਨੂੰ ਧਾਰਨ ਵਾਲੇ ਵਿਅਕਤੀ ਹੈ ਨਰਾਂ ਦਾ ਪਤੀ ਕੌਣ ਰਾਜਾ, ਉਹਨਾਂ ਦੇ ਕੋਲ ਜਾ ਕੇ ਮਾਇਆ ਦੀ ਇੱਛਾ ਵਾਸਤੇ ਉਹਦੀ ਪ੍ਰਾਪਤੀ ਲਈ ਅਰਥ ਵਾਸਤੇ ਕਹਿੰਦੇ ਉਹਨਾਂ ਦੀ ਜਾ ਕੇ ਸਾਰੇ ਤਰ੍ਹਾਂ ਦੀ ਨੌਕਰੀ ਚਾਕਰੀ ਕਰਦੇ ਹਨ। ਇਸ ਤਰ੍ਹਾਂ ਜਿਹੜੇ ਵਿਅਕਤੀ ਪੁਰਸ਼ ਆ ਆਪਣੇ ਅਰਥ ਮੈਂ ਆਪਣੇ ਮਤਲਬ ਲਈ ਸਵਾਰਥ ਵਾਸਤੇ ਜਦ ਤੱਕ ਪ੍ਰਾਣ ਆ ਉਦੋਂ ਤੱਕ ਰਾਜਿਆਂ ਦੀ ਜਾ ਕੇ ਨੌਕਰੀ ਚਾਕਰੀ ਕਰਦੇ ਹੈ, ਇਸ ਵਾਸਤੇ ਸਾਰੀ ਮਾਇਆ ਜਿਹੜੀ ਉਹ ਰਾਜਿਆਂ ਕੋਲ ਰਹਿੰਦੀ ਹੈ। ਕਹਿ ਬੰਦ ਹੈ ਕਹਿ ਡਾਉਣ ਦੇ, ਕਹਿ ਨਰਪਤ ਮਰ ਜਾਇਆ, ਕਹਿ ਮੈਨੇ ਜਾਂ ਤਾਂ ਜਿਹੜੇ ਰਾਜੇ ਹੈ ਕਿਸੇ ਦੇ ਗੁਨਾਹ ਪਾਪ ਕਰਕੇ ਬੰਨੇ ਉਹਨੂੰ ਬੰਨ ਲੈਂਦੇ ਆ, ਉਹਨੂੰ ਕੈਦ ਵਿੱਚ ਸੁੱਟ ਦਿੰਦੇ ਆ। ਕਹਿ ਜਾਂ ਰਾਜੇ ਇਸ ਤਰ੍ਹਾਂ ਡਾਨ ਲਾ ਕੇ ਨੌਕਰਾਂ ਪਾਸੋਂ ਧਨ ਖੋਹ ਲੈਂਦੇ, ਟੈਕਸ ਟੁਕਸ ਲਾ ਲੈਂਦੇ। ਕਹਿ ਜਾਂ ਰਾਜਾ ਮਰ ਜਾਂਦਾ ਅਤੇ ਤਨਖਾਹ ਮਿਲਦੀ ਨਹੀਂ, ਉਹ ਕਹਿੰਦੇ ਉਸਨੂੰ ਉਹਨੂੰ ਪਤਾ ਹੋਊਗਾ ਧਨ ਧਨ ਸੇਵਾ ਸਫਲ ਸਤਿਗੁਰ ਕੀ ਜਿਤ ਹਰ ਹਰ ਨਾਮ ਜਪ ਹਰ ਤੁਖ ਪਾਇਆ। ਕਹਿੰਦੇ ਧਨ ਧਨ ਧਨਤਾ ਜੋ ਕੌਣ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਸਫਲ ਹੈ, ਉਹ ਖਾਲੀ ਨਹੀਂ ਰਹਿੰਦਾ। ਜਿਸ ਮੈਨੇ ਜਿਨ੍ਹਾਂ ਦੀ ਸੇਵਾ ਕਰਕੇ ਜਿਹੜੇ ਗੁਰੂ ਕੇ ਪਿਆਰੇ ਆ ਪਰਮਾਤਮਾ ਦੇ ਨਾਮ ਨੂੰ ਜਪ ਕੇ ਸਾਰੀ ਤਰ੍ਹਾਂ ਸੁੱਖ ਪਾਇਆ। ਨਿਤ ਸੌਦਾ ਸੂਤ ਕੀਤਾ ਵੋ ਭਾਂਤ ਕਰ ਮਾਇਆ ਕੇ ਸਾਈ, ਨਿਤ ਸੌਦਾ ਸੂਤ ਕੀਤਾ ਵੋ ਭਾਂਤ ਕਰ। ਕਹਿੰਦੇ ਜੀ ਮਾਇਆ ਦੀ ਪ੍ਰਾਪਤੀ ਵਾਸਤੇ

ਹਮੇਸ਼ਾ ਸੁੱਖ ਦੀ ਪ੍ਰਾਪਤੀ ਕਰਦੇ ਹਨ। ਜਿਤਨੀ ਭੂਖ ਅਨੁਸਾਦ ਹੈ ਤਿਤਨੀ ਭੂਖ ਫਿਰ ਲੱਗ ਹੈ। ਪਾਸ਼ਾ ਦੇ ਜਿੰਨੀ ਕਰ ਅਰਥਕਾ ਸੰਸਵਾਦਾਂ ਵਿੱਚ ਇਹਨੂੰ ਭੁੱਖ ਇੱਛਾ ਲੱਗ ਰਹੀ ਹੈ, ਉਹਨਾਂ ਦੇ ਜਿਹੜੇ ਰਾਸ ਸਵਾਦ ਲੈਣ ਦੇ ਪਿੱਛੋਂ ਉਨੀ ਭੁੱਖ ਹੋਰ ਲੱਗ ਜਾਂਦੀ ਹੈ। ਜਿਵੇਂ ਅੱਗ 'ਚ ਬਾਲਣ ਪਾਈ ਆ ਉਹਨੇ ਹੋਰ ਮਚੀ ਜਾਂਦੀ ਹੈ, ਤੇਲ ਪਾਓ ਹੋਰ ਮਚਦੀ ਹੈ, ਕਿਉਂਕਿ ਸੰਤੋਖ ਤੋਂ ਬਿਨਾਂ ਇਹਨੂੰ ਰੱਜ ਤ੍ਰਿਪਤੀ ਆਉਂਦੀ ਨਹੀਂ ਹੈ। ਜੇ ਸਾਰਾ ਆਪ ਕਿਰਪਾ ਕਰੇ ਸੋ ਬੀਤੇ ਸਿਰਗੁਰੇ ਆ ਗਿਆ, ਜਿਹਨਾਂ ਦੇ ਮਾਲਕ ਆਪਣੀ ਕਿਰਪਾ ਕਰਦੇ ਹਨ ਉਹ ਫਿਰ ਜਿਹੜੇ ਪ੍ਰੇਮੀ ਜਾਣੇ ਹਨ ਆਪਣਾ ਸਿਰ ਵੇਚ ਦਿੰਦੇ, ਭਾਵ ਗੁਰੂ ਦੇ ਵਰਦੇ ਸੇਵਕ ਬਣ ਕੇ ਸੇਵਾ ਕਰਦੇ, ਹੰਕਾਰ ਨਹੀਂ ਕਰਦੇ ਹਨ। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁਗਣਾ ਲੱਗ ਹੈ। ਪਾਤਸ਼ਾਹ ਜਿਹੜੇ ਗੁਰੂ ਪਿਆਰੇ ਹੈ ਪਰਮੇਸ਼ੁਰ ਦੇ ਨਾਮ ਰਸ ਲੱਗ ਕੇ ਹੈ, ਤ੍ਰਿਪਤ ਹੋ ਜਾਂਦੇ ਆ, ਰੱਜ ਜਾਂਦੇ ਆ, ਮੁੜ ਕੇ ਉਹਨਾਂ ਨੂੰ ਕਦੇ ਵੀ ਭੁੱਖ ਨਹੀਂ ਲੱਗਦੀ, ਭਾਵ ਇੰਨੇ ਸੰਤੋਖੀ ਹੋ ਜਾਂਦੇ ਹਨ। ਜਿਸ ਤਰ੍ਹਾਂ ਰਵਿਦਾਸ ਭਗਤ ਕੋਲ ਝਾਲਾਂ ਰਾਣੀ ਆਈ ਕਿ ਮਹਾਰਾ ਹੀਰਾ ਲੈ ਲਓ, ਗਰੀਬੀ ਆ, ਸੋਹਣੇ ਮੰਦਰ ਬਣਾ ਲਓ, ਚਰਾਵਾਂ ਬਣਾਓ, ਲੰਗਰ ਚਲਾਓ, ਜਾਸ ਹੋਵੇ, ਉਹ ਕਹਿੰਦੇ ਸਾਨੂੰ ਲੋੜ ਨਹੀਂ। ਉਹ ਫਿਰ ਜਦੋਂ ਜ਼ਿਆਦਾ ਕਿਹਾ ਕਹਿੰਦੇ ਚੰਗਾ ਛੱਪੜੀ ਦੇ ਮੁੱਠੇ ਜਿਹੇ 'ਚ ਟੰਗ ਜਾ। ਉੱਥੇ ਟੰਗ ਗਈ, ਫਿਰ ਕੁਝ ਸਮੇਂ ਬਾਅਦ ਮਾਤਾ ਜੀ ਆਏ। ਜਦੋਂ ਰਾਣੀ ਨੇ ਦੇਖਿਆ ਕਿ ਮੇਰੇ ਗੁਰੂ ਤਾਂ ਉਸ ਤਰ੍ਹਾਂ ਹੀ ਆ, ਅਤੇ ਇਹਨਾਂ ਨੇ ਹੁਣ ਵਰਤਿਆ ਹੀ, ਕਹਿੰਦੇ ਮਹਾਰਾਜ ਤੁਸੀਂ ਵਰਤਿਆ ਨੇ, ਮੈਂ ਹੀਰਾ ਦਿੱਤਾ ਸੀ। ਫਿਰ ਉਹਦਾ ਜੀ ਕਹਿੰਦੇ ਹਰ ਸੋ ਹੀਰਾ ਛੱਡ ਕੇ ਕਰੇ ਹਨ ਕੀ ਆਸ, ਤੇ ਨਾਲ ਦੋ ਜਿੱਤ ਜਾਏਗੇ ਸੱਤ ਭਾਖ ਹੈ ਰਵਿਦਾਸ। ਰਵਿਦਾਸ ਜੀ ਕਹਿੰਦੇ ਅਸੀਂ ਹੀਰੇ ਕੀ ਕਰਨੇ ਹਾਂ, ਸਾਨੂੰ ਨਾਮ ਰੂਪੀ ਹੀਰਾ ਮਿਲ ਗਿਆ, ਇਹ ਲੈ ਜਾ, ਅਸੀਂ ਇਹਦੇ 'ਚ ਸੰਤੁਸ਼ਟ ਹਾਂ, ਆਪਣੀ ਜਿਹੜੀ ਸਾਡੀ ਗਰੀਬਾਂ ਵਾਲੀ ਕਿਰਤ ਆ ਅਸੀਂ ਕਰੀ ਜਾਂਦੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਸੰਤੋਖ ਆ ਗਿਆ, ਸਿਰਫ ਭੁੱਖ ਨਹੀਂ ਰਹਿੰਦੀ। ਗੌੜੀ ਵੈਰਾਗਣ ਮਹੱਲਾ ਚੌਥਾ। ਅਮਰੈ ਮਨਸਿਤ ਹਰ ਆਸ ਨਿਤ ਜੋ ਦੇਖਾਂ ਅਰਦਾਸ ਤੁਮਾਰਾ, ਕਿ ਪਰਮੇਸ਼ੁਰ ਸਾਡੇ ਮਨ ਦੇ ਔਰ ਚਿੱਤ ਦੇ ਵਿੱਚ ਸਦਾ ਹਮੇਸ਼ਾ ਵਾਸਤੇ ਇਹ ਆਸਾ ਲੱਗੀ ਰਹਿੰਦੀ ਹੈ ਕਿ ਪਰਮਾਤਮਾ ਅਸੀਂ ਆਪਦਾ ਦਰਸ਼ਨ ਕਿਵੇਂ ਦੇਖਣਾ ਕਰੀਏ। ਜਿਨ ਪ੍ਰੀਤ ਲਾਈ ਤੋਂ ਜਾਣਤਾ ਹਮਰੈ ਮਨ ਚਿੱਤ ਹਰ ਬਹੁਤ ਪਿਆਰ ਪਿਆਰਾ। ਕਹਿੰਦੇ ਜਿਸ ਨਿਰੰਕਾਰ ਪਰਮੇਸ਼ੁਰ ਨੇ ਇਹ ਸਾਡੇ ਮਨ 'ਚ ਪ੍ਰੀਤੀ ਲਾਈ ਹੈ, ਉਹ ਸਾਡੇ ਦੁੱਖਾਂ ਨੂੰ ਜਾਣਦਾ, ਉਹ ਨਿਰੰਕਾਰ ਸਾਡੇ ਮਨ 'ਚ ਬਹੁਤ ਪਿਆਰਾ ਲੱਗ ਰਿਹਾ। ਉਹ ਪਰਵਾਨੀ ਗੁਰੇ ਆਪਣੇ ਦਿਨ ਵਿਛੜਿਆ ਮਿਲਿਆ ਮੇਰਾ ਸਿਰਜਣਹਾਰਾ। ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਕਰਵਾਉਣ ਜਾਂਦੇ ਹਾਂ, ਜਿਹੜੇ ਸਤਿਗੁਰਾਂ ਨੇ ਸਾਨੂੰ ਵਿਛੜਿਆ ਹੋਇਆਂ ਨੂੰ ਉਹ ਨਿਰੰਕਾਰ ਪਰਮੇਸ਼ੁਰ ਨਾਲ ਮਿਲਾ ਦਿੱਤਾ ਹੈ। ਮੇਰੇ ਰਾਮ ਆਮ ਪਾਪੀ ਸਨ ਪਰੇ ਹਰ ਦੁਆਰ, ਅਤੇ ਮੇਰੇ ਰਮੇ ਹੋਏ ਰਾਮ ਅਸੀਂ ਪਾਪੀ ਹਰ ਵੇਲੇ ਆਪ ਜੀ ਦੀ ਸਤਸੰਗ ਚਾਹੁੰਦੇ ਹਾਂ, ਤੁਹਾਡੀ ਚਰਨ ਗ੍ਰਹਿਣ ਕੀਤੀ ਹੈ, ਤੁਹਾਡੇ ਚਰਨਾਂ 'ਚ ਆ ਕੇ ਢਹਿ ਪੈਣ ਡਿੱਗ ਪਏ ਹਾਂ। ਮਤ ਨਿਰਗੁਣ ਹਮ ਮੈਲੇ ਕਦੋਂ ਆਪਣੀ ਕਿਰਪਾ ਧਾਰ ਰਹੋ। ਮਤ ਨਿਰਗੁਣ ਹਮ ਮੈਲੇ, ਇਹ ਮਤਾਂ ਕਹਿੰਦੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜੀ ਸਾਨੂੰ ਜਿਹੜੇ ਮੈਲੇ ਮਨ ਵਾਲੇ ਗੁਣਾਂ ਤੋਂ ਪੀਣੇ ਆ ਇਹਨਾਂ ਨੂੰ ਆਪਣੇ ਨਾਲ ਮਿਲਾ ਲੈਣਾ ਕਰੋ, ਅਤੇ ਸਾਡੀ ਜਿਹੜੀ ਮੈਲ ਆ ਉਹ ਦੂਰ ਕਰ ਦਿਓ, ਸਾਡਾ ਕੁਜਲ ਬਣਾ ਦਿਓ। ਮਤ ਨਿਰਗੁਣ ਅਮਨ ਮੇਲਾ ਕਦੋਂ ਆਪਣੀ ਕਿਰਪਾ ਧਾਰ ਰਹੋ। ਇਹ ਸੱਚੇ ਪਾਤਸ਼ਾਹ ਮਤਾਂ ਕਿ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਨਿਰਗੁਣ ਗੁਣਾਂ ਤੋਂ ਜੀਣਿਆਂ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮਿਲਾ ਲੈਣਾ ਕਰੋ। ਅਮਰੇ ਅਵਗੁਣ ਬਹੁਤ ਬਹੁਤ ਹੈ, ਬਹੁਤ ਵਾਰ ਵਾਰ ਹਰ ਗੰਤਨਾਵ ਹੈ। ਇਹ ਨਿਰੰਕਾਰ ਪਰਮੇਸ਼ੁਰ ਦੇਖਿਆ ਜਾਏ ਸਾਡੇ ਤਾਂ ਇਹ ਬਹੁਤ ਵਾਰੀ ਮੁੜ ਮੁੜ ਕੇ ਵਾਰ ਵਾਰ ਕੀਤੇ ਔਗਣ ਪਰੇ ਤੋਂ ਪਰੇ ਬਹੁਤ ਤੋਂ ਬਹੁਤ ਹੈ, ਜਿਨ੍ਹਾਂ ਦੀ ਗਿਣਤੀ ਨਹੀਂ ਆ ਸਕਦੀ ਕਿੰਨੇ ਔਗਣ ਹੈਗੇ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲਹਿਰੇ ਹਰ ਭਾਵੈ। ਇਹ ਪਰਮੇਸ਼ੁਰ ਆਪ ਸਾਰੇ ਗੁਣਾਂ ਵਾਲੇ, ਤੁਹਾਡਾ ਸੁਭਾਅ ਬੜਾ ਦਿਆਲੂ, ਔਰ ਜਿਨ੍ਹਾਂ ਨੂੰ ਜਿਨ੍ਹਾਂ ਦਾ ਸਿਮਰਨ ਕੀਤਾ ਆਪ ਜੀ ਨੂੰ ਮਨਜ਼ੂਰ ਹੋ ਜਾਂਦਾ, ਉਹਨਾਂ ਨੂੰ ਆਪ ਜੀ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦੇ ਹੋ। ਹਮ ਅਪਰਾਧੀ ਰਾਖੇ ਗੁਰ ਸੰਗ ਜੀ ਉਪਦੇਸ਼ ਜੀ ਹਰ ਨਾਮ ਛਡਾਵੈ। ਅਸੀਂ ਬੜੇ ਪਾਪੀ ਅਪਰਾਧੀ ਹਾਂ, ਸਤਿਗੁਰਾਂ ਦੀ ਸੰਗਤ ਮਿਲਾ ਕੇ ਤੁਸੀਂ ਸਾਨੂੰ ਯੋਗਦਿਆਂ ਨੂੰ ਰੱਖ ਲਿਆ, ਔਰ ਜਮਦੂਤਾਂ ਤੋਂ ਛਡਾਉਣ ਵਾਲਾ ਪਰਮਾਤਮਾ ਦਾ ਨਾਮ, ਉਹ ਪਰਮਾਤਮਾ ਦਾ ਨਾਮ ਉਪਦੇਸ਼ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਿਆ ਹੈ ਤਬ ਬਿਸਮ ਹੋ ਜਾਏ। ਇਹ ਸਾਡੇ ਕਿਹੜੇ ਕਿਹੜੇ ਪੁਸ਼ਤਰ ਗੁਣ ਪਰਪਕਾਰ ਕਰ ਰਹੇ ਹਾਂ ਤੂੰ ਹੈ ਜੀ,

ਜਿਸ ਵੇਲੇ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਬੁਲਾ ਲੈਂਦੇ ਉਸ ਵਕਤ ਸਾਡਾ ਜਿਹੜਾ ਮਨ ਹੈ ਗੁਰੂ ਜਿਹੜੇ ਵੱਡੇ ਆ ਬੇਸਮਤ ਚਰਜ ਰੂਪ ਆਤਮਾ ਬੜਾ ਹੈਰਾਨ ਹੋ ਜਾਂਦਾ ਕਿ ਸਾਡੇ ਵਰਗੇ ਜਿਹੜੇ ਨੀਚ ਕੁਕਰਮੀ ਸੀ ਉਹਨਾਂ 'ਤੇ ਵੀ ਤੁਸੀਂ ਐਡੀ ਵੱਡੀ ਕਿਰਪਾ ਕਰ ਦਿੱਤੀ ਹੈ। ਹੁਣ ਜੈਸੀ ਅਪਰਾਧੀ ਅਗਰ ਕੋਈ ਰੱਖ ਹੈ ਜੈਸੇ ਹੁਣ ਸਾਧੂ ਰਾਸ ਲੀਏ ਚਲਾਏ ਸਾਡੇ ਵਰਗੇ ਜਿਹੜੇ ਮਹਾਨ ਪਾਪੀ ਜੀ ਨੂੰ ਰੱਖ ਸਕਦਾ ਸੀ ਕੋਈ ਵੀ ਨਹੀਂ। ਇਹ ਸਾਧੂ ਸੱਚੇ ਵਾ ਜਿਸ ਤਰ੍ਹਾਂ ਸਾਧੂ ਹੋਰਾਂ ਨੇ ਆਪਣੀ ਸ਼ਰਮ ਦੇ ਕੇ ਸਾਨੂੰ ਇਹਨਾਂ ਪਾਪਾਂ ਦੁੱਖਾਂ ਤੋਂ ਛੁਡਾ ਲਿਆ ਹੈ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਨ ਮੇਰਾ ਸਖਾ ਸਿਖਾਏ ਕਿ ਸਤਿਗੁਰੂ ਤੁਸੀਂ ਮੇਰੇ ਪਿਤਾ ਦੇ ਸਮਾਨ ਮੇਰੀ ਮਾਤਾ ਵੀ ਤੁਸੀਂ ਹੇ ਸਤਿਗੁਰੂ ਤੁਸੀਂ ਸਾਡੇ ਬੰਧਨ ਮੈਨੇ ਸੁਗੰਧੀ ਹੈ ਹੇ ਸਤਿਗੁਰੂ ਤੁਸੀਂ ਸਖਾਏ ਸਹਾਇਤਾ ਕਰਨ ਵਾਲੇ ਮੇਰੇ ਸਖਾ ਮੈਨੇ ਮਿੱਤਰਾਂ ਦੇ ਸੋਲੋ ਜੋ ਹਮਰੀ ਵਿਦੋਤੀ ਮੇਰੇ ਸਤਿਗੁਰਾ ਸਾਧਲ ਤੋਂ ਮਰ ਜਾਣ ਹੋ ਆਪੇ। ਹੇ ਸੱਚੇ ਪਾਤਸ਼ਾਹ ਸਾਡੀ ਜਿਹਦੀ ਜਿਹੜੀ ਹਾਲਤ ਸੀ ਕਾਬਿਲ ਉਹਨੂੰ ਚੰਗੀ ਤਰ੍ਹਾਂ ਤੁਸੀਂ ਹਰ ਤਰ੍ਹਾਂ ਕਰਕੇ ਜਾਣਦੇ ਹੋ। ਹਮ ਰੋਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀੜੇ ਹਮ ਤਾਪੇ ਅਸੀਂ ਮਾਰਾਂ ਥਾਂ ਥਾਂ ਤੇਰਾ ਸੀਲਾ ਜੂਨਾ ਚੱਕੇ ਖਾਂਦੇ ਰੋਲਦੇ ਫਿਰਦੇ ਹੀ ਸਾਡੀ ਕੋਈ ਬਾਤ ਮੈਨੇ ਗੱਲ ਨੂੰ ਪੁੱਛਦਾ ਬਣਾ ਸਾਡੀ ਕੋਈ ਗੱਲ ਸੁਣ ਕੇ ਰਾਜੀ ਨਾ। ਗੁਰੂ ਜਿਹੜੇ ਪੂਜਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਮਿਲਾ ਕੇ ਸਾਨੂੰ ਕੀੜੇ ਦਾਸਾਂ ਨੂੰ ਗੁਰ ਤਾਪੇ ਵੱਡੇ ਬਣਾ ਦਿੱਤਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਸ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਜਨ ਕੇਰਾ ਅਸੀਂ ਤੇਰੇ ਦਾਸ ਹਾਂ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਸੀਂ ਸੰਤਾ ਯੋਗ ਜਿਹਨਾਂ ਨੂੰ ਮਿਲਦੇ ਹਾਂ ਸਾਡੇ ਸੋਗ ਸੰਤਾਪ ਜਿਹਨੇ ਦੁੱਖ ਸੀ ਚੁੱਕਿਆ ਮੈਨੂੰ ਸਭ ਨਿਵਿਰਤ ਹੋ ਗਿਆ ਦੂਰ ਹੋ ਗਏ ਹਨ। ਗੌੜੀ ਵੈਰਾਗਣ ਵਾਲਾ ਚੌਥਾ ਕੰਚਨ ਨਾਰੀ ਨੇ ਜੋ ਲੁਪਤ ਹੈ ਮੋਹ ਮਿੱਠਾ ਮਾਇਆ ਨਿਰੰਕਾਰ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਨੇ ਸਾਡਾ ਜਿਹੜਾ ਮਨ ਆ ਉਹ ਕੰਚਨ ਮੈਨੇ ਸੋਨਿਆਂ ਦੇ ਗਹਿਣਿਆਂ ਨੂੰ ਅਤੇ ਇਸੇ ਤਰ੍ਹਾਂ ਇਸਤਰੀ ਪਰਿਵਾਰ ਇਹਦੇ ਵਿੱਚ ਲੁਭਾਏਮਾਨ ਹੋ ਰਿਹਾ ਮਾਇਆ ਦਾ ਜਿਹੜਾ ਮੋਹ ਉਹ ਬੜਾ ਮਿੱਠਾ ਲੱਗ ਰਿਹਾ। ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਫਿਰ ਕਹਿੰਦੇ ਘਰ ਆ ਮੰਦਰ ਆ ਘੋੜੇ ਆ ਅਨਰਸ ਮੈਨੇ ਹੋਰ ਜਿਹੜੇ ਕਈ ਤਰ੍ਹਾਂ ਦੇ ਰਾਸਤੇ ਆ ਔਰ ਖੁਸ਼ੀਆਂ ਦੇ ਵਿੱਚ ਆਪਣੇ ਮਨ ਨੂੰ ਇੱਧਰ ਹੀ ਲਾਇਆ ਹੋਇਆ ਰੰਗ ਤਮਾਸ਼ਿਆਂ ਵਿੱਚ ਹਰ ਪਲ ਚੇਤਨ ਆਵੇ ਟੂਟਾ ਮੇਰੇ ਹਰ ਹਰਾਇਆ ਇਹ ਨਿਰੰਕਾਰ ਪਰਮੇਸ਼ਰ ਉਹਦਾ ਸਾਡੇ ਚਿੱਤ ਵਿੱਚ ਚੇਤੇ ਨਹੀਂ ਹੋਣਾ ਕਿ ਮਹਾਰਾਜ ਹਾਂਜੀ ਅਸੀਂ ਸੰਸਾਰ ਤੋਂ ਕਿਵੇਂ ਛੁੱਟਾਂਗੇ ਰਾਜਾ ਮੈਨੇ ਰਾਜਾ ਰੂਪ ਪਰਮੇਸ਼ਰ ਕਿਵੇਂ ਸਾਡਾ ਤੇਰੇ ਬਿਨਾਂ ਛੁਟਕਾਰਾ ਹੋਏਗਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਹੇ ਰਮੇ ਹੋਏ ਰਾਮ ਅਤੇ ਜਿੰਨੇ ਵੀ ਕਈ ਤਰ੍ਹਾਂ ਦੇ ਮੇਰੇ ਨੀਚ ਕਰਮ ਆ ਇਹ ਸਾਰੇ ਮੇਰੇ ਵਿੱਚ ਹੀ ਆ। ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗੁਣ ਸਨ ਮੇਰੇ ਰਹੋ ਇਹ ਨਿਰੰਕਾਰ ਪਰਮੇਸ਼ਰ ਆਪ ਸਾਰੇ ਗੁਣਾਂ ਵਾਲੇ ਆ ਔਰ ਹੁਣ ਦਿਆਲੂ ਆ ਕਿਰਪਾਲੂ ਆ ਕਿਰਪਾ ਕਰਕੇ ਮੇਰੇ ਸਾਰੇ ਜਿਹੜੇ ਔਗਣ ਆ ਇਹਨਾਂ ਨੂੰ ਕਿਰਪਾ ਕਰਕੇ ਬਖਸ਼ ਦਿਓ ਕਿ ਸਰੂਪ ਨਹੀਂ ਕਿ ਜਾਤ ਨਾ ਹੀ ਕਿ ਢੰਗ ਨਾ ਮੇਰਾ ਨਾ ਤਾਂ ਮਾਰਾ ਮੇਰਾ ਸਰੂਪ ਹੀ ਸੋਹਣਾ ਨਾ ਜਾਤ ਹੀ ਉੱਚੀ ਹੈ ਨਾ ਮੇਰਾ ਕੋਈ ਚੰਗਾ ਚੱਜ ਆਚਾਰ ਵਿਹਾਰ ਹੀ ਹੈ ਨਾ ਸਪਾਹੀ ਰੂਪੀ ਰੂਪ ਹਾਂਜੀ ਸੁੰਦਰ ਰੂਪ ਨੇ ਨਾ ਸ੍ਰੇਸ਼ਟ ਹਾਂਜੀ ਅਚੁੱਤ ਜਾਤੀ ਹੈ ਅਤੇ ਨਾ ਮੇਰਾ ਜਪ ਤਪ ਕਰਨ ਦਾ ਢੰਗ ਜਿਹੜਾ ਤਰੀਕਾ ਇਹ ਵੀ ਮਾਰਾ ਚੰਗਾ ਨਹੀਂ ਹੈ। ਕਿਆ ਮੋਹ ਲੈ ਬੁੱਲ ਹੈ ਗੁਣ ਵੀ ਹੁਣ ਨਾਮ ਦੇ ਪਿਆਰਾਂ ਤੇਰਾ ਅਸੀਂ ਮਹਾਰਾਜ ਚੋਰ ਗੁਣਾਂ ਤੋਂ ਜਾਣੇ ਹਾਂ ਆਪ ਜੀ ਦਾ ਨਾਮ ਵੀ ਨਹੀਂ ਜਪਿਆ ਫਿਰ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਬੋਲੀਏ ਤੇਰੇ ਨਾਲ ਗੱਲਬਾਤ ਕਰੀਏ ਅਸੀਂ ਗੱਲ ਕਰਨ ਜੋਗੇ ਹੀ ਨਹੀਂ ਹਮ ਪਾਪੀ ਸੰਗ ਗੁਰ ਉਪਰੇ ਪੁਣ ਸਤਿਗੁਰ ਤੇਰਾ ਇਹ ਸੱਚੇ ਪਾਤਸ਼ਾਹ ਪਾਪੀ ਹਾਂ ਪਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਹਨਾਂ ਮਿਲ ਕੇ ਕਰ ਗਏ ਇਹ ਸਤਿਗੁਰਾਂ ਦਾ ਪੁੰਨ ਅਤੇ ਵੱਡਾ ਪ੍ਰਤਾਪ ਹੈ ਜਿਵੇਂ ਲੋਹਾ ਕਾਠ ਨਾ ਤਰ ਜਾਂਦਾ ਇਸ ਤਰ੍ਹਾਂ ਹੀ ਸਭ ਜੀਵ ਪਿੰਡ ਮੁੱਖ ਨੱਕ ਦੀਆ ਬਰਤਨ ਵਾ ਪਾਣੀ ਇਹ ਜਿੰਨੇ ਵੀ ਜੀਵ ਜੰਤੂ ਆ ਸਾਰਿਆਂ ਨੂੰ ਤੂੰ ਪਿੰਡ ਸਰੀਰ ਵੀ ਦਿੱਤਾ ਨੱਕ ਨੂੰ ਦਿੱਤਾ ਔਰ ਬਰਤਨ ਵਾਸਤੇ ਪਾਣੀ ਆਦਿ ਵੀ ਦਿੱਤਾ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਖਾਣ ਵਾਸਤੇ ਅੰਨ ਭੋਜਨ ਦਿੱਤਾ ਪਹਿਨਣ ਲਈ ਕੱਪੜੇ ਦਿੱਤੇ ਅੰਨ ਮੈਨੇ ਹੋਰ ਚੰਗੇ ਚੰਗੇ ਰਸ ਜਿਹੜੇ ਉਹਨਾਂ ਦਾ ਰਸ ਭੋਗਣ ਵਾਸਤੇ ਵੀ ਦਿੱਤੇ ਜਿਨ ਦੀ ਇਹ ਸੁਚੇਤਨਾ ਆ ਵੀ ਪਸ਼ੂ ਹੋ ਕਰ ਜਾਣੇ ਜਿਸ ਨਿਰੰਕਾਰ ਨੇ ਪਦਾਰਥ ਦਿੱਤੇ ਆ ਉਹ ਤਾਂ ਸਾਨੂੰ ਕਹਿੰਦੇ ਯਾਦ ਆਉਂਦੇ ਨੇ ਕਿ ਐਸਾ ਪਸ਼ੂ ਅਗਿਆਨੀ ਜੀਵ ਆ ਉਹਨਾਂ ਪਦਾਰਥਾਂ ਨੂੰ ਹੋ ਕਰ ਜਾਣੇ ਆਪਣੇ ਕਰਕੇ ਜਾਣਦਾ ਕਿ ਮੇਰੀ ਚਤਰਾਈ ਨਹੀਂ ਇਹ ਪ੍ਰਾਪਤ ਹੋਏ ਹੋਏ ਆ
ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ। ਇਹ ਨਿਰੰਕਾਰ ਪਰਮੇਸ਼ੁਰ ਸਾਰਾ ਕੁਝ ਆਪ ਜੀ ਦਾ ਕੀਤਾ ਵਰਤ ਰਿਹਾ, ਤੁਸੀਂ ਅੰਤਰ ਜਾਮੀ ਸਾਰਿਆਂ ਦੇ ਮਨਾਂ ਦੀਆਂ ਜਾਣਨ ਵਾਲੇ ਹੋ। ਹਮ ਜੰਤ ਵਿਚਾਰੇ ਕਿਆ ਕਰਿਆ ਸਭ ਖੇਲ ਤੁਮ ਸਵਾਮੀ, ਅਸੀਂ ਵਿਚਾਰੇ ਜੀਵ ਜੰਤੂ ਕੀ ਕਰ ਸਕਦੇ ਹਾਂ। ਇਹ ਸਵਾਮੀ ਮਹਾਰਾਜ ਸਾਰਾ ਤੁਹਾਡਾ ਆਪਣੇ ਖੇਲ ਰਚਾਇਆ ਹੋਇਆ ਹੈ। ਜਾਂ ਨਾਨਕ ਆਠ ਬਿਹਾ ਜਿਹਾ ਹਰ ਗੁਲਮ ਗੁਲਾਮੀ, ਸੱਚੇ ਪਾਤਸ਼ਾਹ ਇਹਨਾਂ ਨੇ ਮੈਂ ਤਾਂ ਕਹਿੰਦੇ ਸਤਸੰਗ ਰੂਪੀ ਹੱਟੀ ਦਾ ਬਿਹਾ ਜਿਹਾ ਖਰੀਦਿਆ ਆ। ਇਹ ਨਿਰੰਕਾਰ ਪਰਮੇਸ਼ੁਰ ਮੈਂ ਗੁਲਮ ਗੁਲਾਮੀ ਦਾਸਾਂ ਦਾ ਦਾਸ ਹਾਂ, ਕਿਰਪਾ ਕਰਕੇ ਬਖਸ਼ ਦਿਓ। ਗੌੜੀ ਵੈਰਾਗਣ ਮਹਲਾ ਚੌਥਾ। ਜਿਉਂ ਜੰਨੀ ਜਣ ਪਾਲਤੀ ਰਾਖੇ ਨਦਰ ਮਝਾਰ, ਜਿਵੇਂ ਜੰਨੀ ਮਾਂ ਨੂੰ ਪੁੱਤ ਨੂੰ ਜਾਣਦੇ ਨੇ ਜੰਮ ਕੇ ਫਿਰ ਉਹਨੂੰ ਪਾਲਦੀ ਔਰ ਹਰ ਵਕਤ ਆਪਣੀ ਨਦਰ ਮਝਾਰ ਨਿਗਾਹ ਅੱਖਾਂ ਦੇ ਸਾਹਮਣੇ ਰੱਖਦੀ ਹੈ। ਇੱਧਰ ਹੁੰਦਾ ਉਸੇ ਵੇਲੇ ਦੇਖਦੀ ਵੀ ਕਿੱਧਰ ਚਲੇ ਗਿਆ। ਅੰਤਰ ਬਾਹਰ ਮੁੱਖ ਦੇ ਗਰਾਸ ਛਿਣ ਛਿਣ ਪੋਚਾਰ, ਘਰ ਦੇ ਅੰਦਰ ਜਾਂਦੀ ਹੈ ਚਾਹੇ ਬਾਹਰ ਜਾਂਦੀ ਹੈ, ਉਹਦੇ ਮੂੰਹ 'ਚ ਦੇ ਗਰਾਸ ਬੁਰਕੀ ਦੇ ਦਿੰਦੀ ਹੈ। ਪਾਪ ਆਪਣੇ ਬਣਾ ਕੇ ਦੁੱਧ ਪਿਲਾਉਂਦੀ ਹੈ, ਛਿਣ ਛਿਣ ਥੋੜ੍ਹੇ ਥੋੜ੍ਹੇ ਸਮੇਂ ਜਿਹਨੂੰ ਪੁਚਾਰਨੇ ਨੇ ਬੜੇ ਲਾਡ ਲਡਾਉਂਦੀ ਹੈ। ਕਿਉਂ ਸਤਿਗੁਰ ਗੁਰਸਿੱਖ ਰਾਤਾਰ ਪ੍ਰੀਤ ਪਿਆਰ, ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ ਪਰਮਾਤਮਾ ਨਾਲ ਜਿਨ੍ਹਾਂ ਦੀ ਪ੍ਰੀਤੀ ਹੈ ਉਹਨਾਂ ਗੁਰਮੁਖ ਪਿਆਰਿਆਂ ਨੂੰ ਅਤੇ ਸਤਿਗੁਰ ਸੱਚੇ ਪਾਤਸ਼ਾਹ ਇਵੇਂ ਹੀ ਰੱਖਦੇ ਆ ਜਿਵੇਂ ਮਾਤਾ ਬੱਚੇ ਦੀ ਸੰਭਾਲ ਕਰਦੀ ਹੈ। ਹਾਂਜੀ, ਕਹਿੰਦੇ ਜਿਨ੍ਹਾਂ ਗੁਰਮੁਖਾਂ ਦੀ ਸਤਿਗੁਰਾਂ ਨਾਲ ਪ੍ਰੀਤੀ ਹੈ ਅਤੇ ਪਰਮਾਤਮਾ ਉਹਨਾਂ ਨੂੰ ਹਾਂਜੀ ਮਾਂ ਵਾਂਗੂ ਰੱਖਦਾ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂਆਂ ਨੇ ਵੱਡੇ ਪਿਆਰ ਨਾਲ ਗੁਰਸਿੱਖਾਂ ਨੂੰ ਰੱਖਦੇ ਆ। ਔਰ ਫਿਰ ਖਾਣ ਪੀਣ ਨੂੰ ਭੋਜਨ ਪਾਣੀ ਲੰਗਰ ਸਭ ਕੁਝ ਦਿੰਦੇ ਆ। ਮੇਰੇ ਰਾਮ ਮੁਬਾਰਕ ਹਰ ਪ੍ਰਭ ਕੇ ਹੈ ਨਿਆਣੇ, ਹੇ ਮੇਰੇ ਰਮੇ ਰਾਮ ਅਸੀਂ ਤੁਹਾਡੇ ਨਿਆਣੇ ਬਾਲਕ ਹਾਂ, ਸਾਨੂੰ ਸੋਝੀ ਨਹੀਂ ਹੈਗੀ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀ ਸਿਆਣੇ ਰਹੋ। ਗੁਰੂ ਜਿਹੜਾ ਗਿਆਨ ਰੂਪੀ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਗੁਰੂ, ਉਹਨਾਂ ਨੇ ਪੂਜਾ ਯੋਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨਤਾ ਦੇ ਯੋਗ ਆ। ਸਾਰਿਆਂ ਤੋਂ ਗੁਰ ਵੱਡੇ ਸ਼੍ਰੋਮਣੀ ਆ, ਗੁਰੂ ਚੇਤਨ ਦਾ ਸਰੂਪ ਆ। ਸਤਿਗੁਰ ਸੱਚੇ ਪਾਤਸ਼ਾਹ ਪਾਦਾ ਪਦਤੀ ਮੈਨੇ ਰਾਹ ਦੱਸਣ ਵਾਲੇ ਆ। ਧੰਨ ਧੰਨ ਉਹ ਧੰਨਤਾ ਦੇ ਯੋਗ ਵਡਿਆਈ ਦੇ ਯੋਗ ਆ ਜਿਹੜੇ ਸਤਿਗੁਰਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ। ਇੰਨੀ ਬੁੱਧੀ ਤਾਂ ਹੈ ਨਾ, ਅਸੀਂ ਕਿਰਪਾ ਕਰਦੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਮੇਰਾ ਪਾਦਾ ਕਹਿੰਦੇ ਮੈਨੂੰ ਉਪਦੇਸ਼ ਦੇਣ ਵਾਲੇ ਕੌਣ ਆ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਹਨਾਂ ਨੇ ਪਰਮਾਤਮਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਕਰ ਦਿੱਤਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਬੇਨਤੀ ਕਰ ਰਹੇ, ਜੈਸੇ ਗਗਨ ਪ੍ਰਾਂਤੀ ਉੱਠਦੀ ਕੱਪੜੇ ਬਾਗੇ ਵਾਲੀ, ਜਿਸ ਤਰ੍ਹਾਂ ਦੇ ਬਾਗੇ ਦਾ ਮਤਲਬ ਹੁੰਦਾ ਕਿੱਟੇ ਕੱਪੜਿਆਂ ਵਾਲੀ, ਖੰਭਾਂ ਵਾਲੀ ਕੌਣ ਕੂੰਜ ਹੈ, ਜਿਵੇਂ ਉਹ ਆਕਾਸ਼ ਵਿੱਚ ਉੱਠਦੀ ਹੈ ਨਾ, ਉਹ ਫਿਰਦੀ ਹੋਈ ਫਿਰ ਉਹ ਰਾਖਾ ਚੀਤ ਪੀਛੇ ਪੀਛੇ ਵਿੱਚ ਵਚਰੇ ਨੇ ਹਿਰਦਾ ਸਾਰ ਸੰਭਾਲੀ, ਉਹ ਆਕਾਸ਼ ਚੁੜਦੀ ਹੈ ਪਰ ਉਹਦਾ ਜਿਹੜਾ ਚਿੱਤ ਉਹ ਪਿੱਛੇ ਜਿੱਥੇ ਆਂਡੇ ਦਿੱਤੇ ਫਿਰ ਬੱਚੇ ਕੱਢੇ ਆ, ਉਹਨਾਂ ਨੂੰ ਆਪਣੇ ਮਨ 'ਚ ਬੱਚਿਆਂ ਦੀ ਸਾਰ ਸੰਭਾਲ ਨੂੰ ਰੱਖਦੀ ਹੈ, ਬੱਚਿਆਂ ਦੀ ਸਾਰ ਯਾਦ ਨੂੰ ਸੰਭਾਲਦੀ ਹੈ। ਨਹੀਂ ਹੁਣ ਦੇਖੋ ਉੱਧਰ ਕੂੰਜਾਂ ਜਿਹੜੀਆਂ ਆਪਣੇ ਉੱਥੇ ਜਾ ਕੇ ਬੱਚੇ ਦੇ ਆਉਣੀਆਂ, ਇੱਧਰ ਆ ਜਾਂਦੀਆਂ ਠੰਡ ਤੋਂ ਡਰਦੀਆਂ, ਪਰ ਉਹ ਜਿਹੜਾ ਮਨ 'ਚ ਸਿਮਰਨ ਕਰਦੀਆਂ ਪਰਮਾਤਮਾ ਦੀ ਅਰਦਾਸ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਬੱਚੇ ਵੀ ਨਿਕਲਦੇ ਆ ਪਲਦੇ ਵੀ ਆ। ਕਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖਿਆ ਜੀ ਨਾਲੀ, ਇਸ ਤਰ੍ਹਾਂ ਜਿਹੜਾ ਗੁਰਸਿੱਖ ਹੈ ਹਰੀ ਹਰ ਨਿਰੰਕਾਰ ਨਾਲ ਪ੍ਰੀਤੀ ਆ ਉਹਨਾਂ ਦੀ, ਉਹ ਗੁਰਸਿੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਇਸੇ ਪ੍ਰਕਾਰ ਕਿਉਂ ਮੈਂ ਉਸ ਕੂੰਜ ਵਾਂਗ ਆਪਣੇ ਜੀ ਨਾਲ ਯਾਦ ਰੱਖਦੇ ਭੁਲਾਉਂਦੇ ਨੇ। ਹਾਂਜੀ, ਜੇ ਬਲਦੀ ਪੱਠ 'ਚ ਵੜ ਗਿਆ ਤਾਂ ਮਹਾਰਾਜ ਅੰਤਰ ਜੰਮੀ ਜਾਣ ਦੇ ਉੱਥੇ ਰੱਖਿਆ ਕਰਦੇ ਆ। ਜੈਸੇ ਕਾਤੀ ਤੀਸ ਵਤੀਸ ਸਾਹਿਬ ਵਿੱਚ ਰਾਖਾ ਰਚਨਾ ਮਾਸਾ ਤਕੇਰੀ, ਜਿਸ ਤਰ੍ਹਾਂ ਦੰਦਾਂ ਦੀ ਕਾਤੀ ਮੈਂ ਕੈਂਚੀ ਜਿਹੜੀ ਹੈ ਕੈਂਚੀ ਵਾਂਗੂ ਨਾ ਸਭ ਕੁਛ ਸਾਨੂੰ ਪਾਣੀ ਨੂੰ ਕਿਵੇਂ ਧੁੱਪ ਧੁੱਪ ਕੇ ਖਾਈ ਜਾਂਦੇ, ਕਿਸੇ ਤਰ੍ਹਾਂ ਤੀਹਾਂ ਦੇ ਕਿਸੇ ਬੱਤੀ ਜਾਂਦੇ ਆ ਕਿਸੇ ਤੀਹ ਆ, ਪਰ ਉਹਨਾਂ ਨੂੰ ਹਾਂਜੀ ਕੈਂਚੀ ਦੇ ਵਿੱਚ ਮਾਸ ਅਤੇ ਰੱਤ ਕੇਰੀ ਮੈਂ ਜਿਹੜੀ ਲਹੂ ਦੀ ਜੀਵ ਨੂੰ ਪਰਮੇਸ਼ੁਰ ਨੇ ਆਪ ਕਿਵੇਂ ਰੱਖਿਆ ਹੋਇਆ, ਦੰਦ ਬਾਕੀ ਦਾ ਕੁੱਤੋ ਸੀ ਜਾਂਦੇ ਆ ਅਤੇ ਜੀਵ ਦੇ ਲਓ ਬੱਤੀ ਦੰਦਾਂ 'ਚ ਕਿਵੇਂ ਘੁੰਮਦੀ ਹੈ, ਇਹ ਵੀ ਰੱਖਿਆ ਕੌਣ ਕਰਦਾ? ਹੈਂ ਦੰਦ ਜੀਵ ਜਿਉਂ ਰਾਖ ਹੈ ਦੁਸ਼ਟ ਰਿਸ਼ਤੇ ਹੰਗਾਰ, ਇਸ ਤਰ੍ਹਾਂ ਉਹ ਦੁਸ਼ਮਣਾਂ ਤੋਂ ਵੀ ਰੱਖਿਆ ਕਰ ਸਮਰੱਥ ਹੈ। ਕੋਈ ਜਾਣੋ ਮਾਸ ਕਾਤੀ ਗਏ ਕਿ ਸ਼ਹਾਤ ਹੈ ਸਭ ਅਸਕਤ ਹੈ ਹਰ ਕੇਰੀ, ਕਹਿੰਦੇ ਕੋਈ ਗੱਲ ਇਹ ਵਿਚਾਰ ਕਰਕੇ ਜਾਣੇ ਇਹ ਜਿਹੜੀ ਮਾਸ ਦੀ ਕਾਤੀ ਕੈਂਚੀ ਜੀਵ ਇਹਦੇ ਹੱਥ 'ਚ ਕੁਝ ਹੈਗਾ
ਇਹ ਮਾਸ ਦੀ ਜਿਹੜੀ ਜੀਵ ਆ ਉਹਦੇ ਵੱਸ ਕੀ ਆ, ਕੁਝ ਵੀ ਨਹੀਂ। ਕਹਿੰਦੇ ਜੇ ਮੈਂ ਆਖਾਂ ਆਪਣੇ ਬਾਲਣਾ ਦੰਦਾਂ ਦੀ ਕੈਂਚੀ ਤੋਂ ਬਚ ਰਹੀ ਹਾਂ, ਹੈਂ, ਜਾਂ ਦੰਦਾਂ ਦੀ ਕੈਂਚੀ ਦੇ ਹੱਥ ਵਜਿਆ, ਉਹ ਆਖੇ ਕਿ ਮੈਂ ਦਇਆ ਕਰਕੇ ਜੀਵ ਨੂੰ ਨਹੀਂ ਕੱਟਦੀ, ਹੈਂ, ਦੰਦਾਂ ਦੀ ਕੈਂਚੀ। ਇਹ ਸਾਰੀ ਗੱਲ ਕਹਿੰਦੇ ਉਹ ਪਰਮਾਤਮਾ ਨੇ ਆਪਣੇ ਵੱਸ 'ਚ ਰੱਖੀ ਹੈ। ਸਾਰੇ ਜਿੰਨੇ ਇੰਦਰੀਏ ਪਰਮਾਤਮਾ ਦੇ ਵੱਸ 'ਚ ਆ, ਜਿਸ ਤਰ੍ਹਾਂ ਰੱਖਦਾ ਉਵੇਂ ਰਹਿੰਦੇ ਆ। ਇਹਨਾਂ ਇੰਦਰੀਆਂ ਦੇ ਆਪਣੇ ਅਧੀਨ ਕੁਛ ਵੀ ਨਹੀਂ ਹੈ। ਤੂੰ ਸਮਝਣਾ ਕਿ ਨਾਲ ਨਿੰਦਾ ਕਰੇ ਹਰ ਰੱਖ ਹੈ ਪੈ ਜਾਣ ਕੇ। ਇਸ ਤਰ੍ਹਾਂ ਜੇ ਕੋਈ ਮਾੜਾ ਪੁਰਸ਼ ਮਹਾਤਮਾ ਜਿਨ੍ਹਾਂ ਸੰਤਾਂ ਦੀ ਨਿੰਦਿਆ ਕਰਦਾ, ਪਰਮਾਤਮਾ ਆਪਣੇ ਸੇਵਕਿਆਂ ਦੀ ਪੱਤ ਇੱਜ਼ਤ ਨੂੰ ਆਪੇ ਹੀ ਰੱਖਦਾ ਆ। ਮਤ ਕੋਈ ਜਾਣ ਹੋ ਕਿਸੇ ਗਏ ਕਿਸੇ ਹਾਥ ਹੈ ਸਭ ਕਰੇ ਕਰਾਇਆ। ਕਹਿੰਦੇ ਗੁਰਮੁਖੋਂ ਮਤਾਂ ਇਸ ਤਰ੍ਹਾਂ ਕੋਈ ਸਮਝੇ ਜਾਣੇ, ਕਿਸੇ ਦੇ ਹੱਥ ਵਿੱਚ ਕੁਝ ਹੈ ਕੁਛ ਵੀ ਨਹੀਂ, ਕਿਉਂਕਿ ਸਾਰੇ ਜੀਵ ਨਿਰੰਕਾਰ ਜਿਵੇਂ ਕਰਾਉਣਾ ਚਾਹੁੰਦਾ ਉਵੇਂ ਹੀ ਕਰਦੇ ਆ। ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਤੱਕ ਬਿਨ ਹਰ ਕਾ ਲਾਇਆ। ਜਰਾ ਨਾਮ ਹੁੰਦਾ ਬੁਢਾਪੇ ਦਾ, ਅਤੇ ਮਰਾ ਨਾਮ ਹੁੰਦਾ ਮੌਤ ਦਾ, ਮਰਨ ਦਾ। ਤਾਪ ਨਾਮ ਹੁੰਦਾ ਬੁਖਾਰ ਦਾ, ਹਾਂਜੀ, ਜਿਹਨੂੰ ਆਦੀ ਜਾਦੀ ਉਪਾਧੀ ਰੂਪ ਤਿੰਨ ਰੂਪ ਹੁੰਦੇ ਆ, ਹਾਂਜੀ, ਇਹ ਤਿੰਨ ਤਾਪ ਕਹੇ ਜਾਂਦੇ ਆ। ਸਿਰ ਸਿਰ ਦਾ ਜਿਹੜਾ ਦਰਦ ਹੁੰਦਾ, ਹਾਂਜੀ, ਸਿਰ 'ਚ ਦਰਦ ਹੋਣੀ ਹੈ, ਅਤੇ ਫਿਰ ਜਾਂ ਸਿਲਤ ਸੁਲਤ ਕੋਈ ਚੁੱਭ ਜਾਣੀ। ਸਾਪ ਹੁੰਦਾ ਸਰਾਪ ਮਿਲਣਾ, ਜਾਂ ਸੱਪ ਤੋਂ ਪਤਾ ਲੜ ਜਾਣਾ। ਇਸ ਤਰ੍ਹਾਂ ਜਿੰਨੇ ਵੀ ਸਾਰੇ ਤਰ੍ਹਾਂ ਦੇ ਦੁੱਖ ਹੈ, ਇਹ ਵੀ ਮਾਲਕ ਦੇ ਵੱਸ 'ਚ ਹੈ। ਪਰਮਾਤਮਾ ਦੇ ਇਲਾਜ ਤੋਂ ਬਿਨਾਂ ਆਪਣੇ ਆਪ ਕੋਈ ਬਿਮਾਰੀ ਵੀ ਨਹੀਂ ਲੱਗ ਸਕਦੀ। ਇਹ ਵੀ ਹੈ, ਜੇ ਕੋਈ ਉਲਟ ਹੋ ਕੇ ਚੱਲਦਾ, ਉਹ ਕਿਸੇ ਦਾ ਬਿਮਾਰੀ ਇਹੋ ਜਿਹੀ ਲਿਆਉਂਦਾ, ਉਹਨੂੰ ਮੋਢੇ ਕਰ ਦਿੰਦਾ, ਚੰਗਾ ਉਹ ਜੇ ਤੈਨੂੰ ਸੁੱਖ ਦਿੱਤਾ, ਹਜ਼ਮ ਨਹੀਂ ਹੁੰਦਾ ਤਾਂ ਫਿਰ ਵੱਸ ਹੀ ਦਿੰਦਾ, ਇਹ ਤਾਂ ਉਹਦੇ ਕੋਲ ਹੀ ਹੈ ਨਾ। ਐਸਾ ਹਰਨਾ ਮਨ ਚਿਤ ਨਿਤ ਧਿਆਵ ਹੋ, ਜਾਂ ਨਾਨਕ ਜੋ ਅੰਤੀ ਉਹ ਸਿਰ ਲੈ ਛਡਾਇਆ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਜਿਹੜਾ ਪਰਮਾਤਮਾ, ਉਹਦੇ ਨਾਮ ਨੂੰ ਜੇ ਮਨ ਚਿਤ ਵਿੱਚ ਧਿਆਉਣਾ ਕਰੀਏ, ਝੋਂਦੇ ਰਹੀਏ, ਉਹ ਅੰਤ ਨੂੰ ਫਿਰ ਅਵਸਰ ਕਹਿੰਦੇ ਜਿਹੜੇ ਅੰਤ ਦਾ ਸਮਾਂ ਆਉਂਦਾ ਨਾ, ਜਮਾਂ ਤੋਂ ਛੁਡਾ ਲੈਂਦਾ। ਅਤੇ ਜਦੋਂ ਉੱਥੇ ਗੁਰੂ ਸਾਹਿਬ ਮਹਾਰਾਜ ਜਾਂਗ ਹੋਇਆ, ਅਤੇ ਮਹਾਰਾਜ ਕੋਲ ਤਾਂ ਸਾਰੀ 4,000 ਸੈਨਾ ਸੀ, ਉੱਧਰ 35,000 ਖੜ੍ਹ ਕੇ ਲਲਾ ਬੇਗ ਕਮਰ ਬੇਗ ਹੁਣੀ ਆ ਗਏ। ਅਤੇ ਫਿਰ ਉੱਥੇ ਰਾਜ ਯੋਧ ਸਾਰੇ, ਬਾਬਾ ਬੀਰੀ ਚੰਦ, ਭਾਈ ਲੱਖੂ, ਜੇਠਾ, ਪੁਰਾਣਾ, ਜਿਤਨੇ ਬੜੇ ਬੜੇ ਜਾਤੀ ਮਾਲੋ ਗੁਰਸਿੱਖ ਸੀ, ਅਤੇ ਮਹਾਰਾਜ ਸੱਚੇ ਪਾਤਸ਼ਾਹ, ਉਹ ਤਾਂ ਅੱਗੇ ਟੁੱਟੇ ਆਏ। ਠੰਡ ਵੀ ਬਹੁਤ ਸੀ, ਅਤੇ ਹੁਣ ਮਹਾਰਾਜ ਦੇ ਹੁਕਮ 'ਤੇ ਆ ਸਾਰਾ, ਇੰਨੀ ਠੰਡ ਬਰਦਾਸ਼ਤ ਸੀ, ਉਹ ਠੰਡ ਨਹੀਂ ਦੋਹਰੇ ਕਰਦੇ, ਹਥਿਆਰ ਕਿਹੜਾ ਚਲਾਵੇ, ਅਤੇ 4,000 ਨੇ ਸਾਰੇ ਖਪਾ ਦਿੱਤੇ। ਉੱਥੇ ਕਹਿੰਦੇ ਵੇਖ ਕੀ ਹੋਇਆ, ਜਿਹਦੇ ਪੁੱਛਿਆ ਸ਼ਾਹਜਹਾਂ ਨੇ, ਕਹਿੰਦੇ ਉੱਥੇ ਠੰਡੇ ਪੈ ਗਏ, ਅਤੇ ਉਹ ਹਸਨ ਅਲੀ ਜਿਹੜਾ ਸੀ ਉਹ ਕਹਿੰਦਾ ਜੀ ਅਸੀਂ ਕਹਿੰਦੇ ਰਹਿ ਇਹਨਾਂ ਆਪਣਾ ਹਮਲਾ ਕਰਾ ਦਿੱਤਾ, ਅਤੇ ਉਹ ਪਹਿਲਾਂ CID ਲੈ ਆਇਆ ਸੀ, ਉੱਥੇ ਸਿੰਘਾਂ ਨੇ ਫੜ ਲਿਆ, ਅਤੇ ਜਿਹੜੇ ਦੱਸਿਆ ਥੋੜ੍ਹੀਆਂ ਜਿਹੀਆਂ ਲਾਈਆਂ ਲੋਈਆਂ, ਫਿਰ ਉਹ ਮਾਫ਼ੀ ਮੰਗੇ। ਅਤੇ ਮਹਾਰਾਜ ਇਸ਼ਾਰਨਾ ਮਹਾਰਾਜ ਕਹਿੰਦੇ ਕੋਈ ਨਹੀਂ, ਤੈਨੂੰ ਸੂਬਾ ਬਣਾ ਰਹੇ ਨੇ ਕਾਬਲ ਦਾ। ਉਹ ਜਿਹੜੇ ਸ਼ਾਹਜਹਾਂ ਨੂੰ ਦੱਸਿਆ ਉਹਨੇ ਜਾ ਕੇ ਵੀ ਇਸ ਤਰ੍ਹਾਂ ਉਹਦੀ ਗਲਤੀ ਨਾ ਸਾਰੇ ਮਰ ਗਏ। ਉਹ ਹਸਨ ਅਲੀ ਨੂੰ ਫਿਰ, ਹਾਂਜੀ, ਉਹਨੇ ਸੂਬਾ ਬਣਾਤਾ, ਪੀਲੀ ਮੇਲਾ ਕੀ ਨਾ ਹੋਇਆ, ਕਿਉਂਕਿ ਮਾਰੇ ਠੰਡ ਵੀ ਮਾਰੇ ਦੇ ਹੱਥ 'ਚ, ਗੜੇ ਵੀ ਮਾਰੇ ਦੇ ਹੱਥ 'ਚ, ਗਰਮੀ ਸਰਦੀ ਜੋ ਕੁਛ ਵੀ ਹੈ, ਜੇ ਕਰਨਾ ਚਾਹੇ ਉਹ ਬਿਨਾਂ ਯੋਧੀ ਅੰਗ ਵੀ ਕਰਾ ਸਕਦਾ। ਹਰਨ ਭਨ ਜਾ ਤਾਂ ਨਿੱਤਰ ਪੂਰਿਆ, ਇਹ ਉਹਦੀ ਮੌਜ ਆ। ਗੌੜੀ ਵੈਰਾ ਗਣਵਾਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਸੰਤਨ ਸਾਹਿਬ ਕਲਗੀਧਰ ਪਾਤਸ਼ਾਹ ਜੀ ਆਖਿਆ ਨੇ ਕਿਹਾ ਮਹਾਰਾਜ ਜੇ ਸਾਨੂੰ ਯਾਦ ਕਰੋ ਅਸੀਂ ਮਦਦ ਚਾਹਵਾਂਗੇ। ਮਹਾਰਾਜ ਕਹਿੰਦੇ ਅਸੀਂ ਜਾਈਏ ਤਾਂ ਇੱਕ ਤੀਰ ਨੇ ਸਭ ਭਸਣਾ ਭੂਸ ਕਰ ਦਈਏ, ਇਹ ਤਾਂ ਸਾਡਾ ਇੱਕ ਖੇਲ ਰਚਾਇਆ ਹੋਇਆ, ਇਹਨਾਂ ਕਾਇਰ ਲੋਕਾਂ ਦੇ ਵਿੱਚ ਬਹਾਦਰੀ ਭਰਨੀ। ਗੌੜੀ ਵੈਰਾਗਣ ਮਹੱਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਕਹਿੰਦੇ ਜਿਹਨਾਂ ਦੇ ਮਿਲਣ ਕਰਕੇ ਮਿਲਣ ਮਨ ਵਿੱਚ ਪਾਤਸ਼ਾਹ ਕਹਿੰਦੇ ਬੜਾ ਆਨੰਦ ਹੋ ਜਾਂਦਾ, ਉਹ ਹੀ ਅਸਲ ਵਿੱਚ ਸਤਿਗੁਰ ਕਹੇ ਜਾਂਦੇ ਆ, ਅਤੇ ਜਿਹਦੇ ਮਿਲਣ ਸ਼ਾਂਤੀ ਆ ਜਾ। ਮਨ ਕੀ ਦੁਬਦਾ ਦਿਨ ਸਿਆਰ ਪਰਮ ਬਦਲ ਰਹੀ ਹੈ, ਉਹਨਾਂ ਦੀ ਸੰਗਤ ਮਨ ਦੀ ਜਿਹੜੀ ਦੁਬਦਾ ਕੀ ਦਵੈਸ਼ ਦਿੱਤੀ ਉਹ ਨਾਸ਼ ਹੋ ਜਾਂਦੀ, ਰਾਗ ਦਵੈਸ਼ ਖਤਮ ਹੋ ਜਾਂਦੇ। ਇਹਦੇ ਜਿਹੜਾ ਪਰਮ ਪਦ, ਹਾਂਜੀ, ਵੱਡੀ ਪਦਵੀ ਹੈ ਨਿਰੰਕਾਰ ਦੇ ਮਿਲਾਪ ਦੀ, ਉਹਨੂੰ ਲਈ ਜਿਵੇਂ ਨੇ ਪ੍ਰਾਪਤ ਕਰ ਲਈਦਾ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲਿਆ, ਮੇਰੇ ਜਿਹੜੇ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਕਿਹੜੀ ਵਿਧੀ ਢੰਗ ਨਾਲ ਮਿਲਣਗੇ। ਹਾਂ, ਖਿਣੇ ਖਿਣ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲਿਆ ਰਾਹੋ। ਅਸੀਂ ਕਹਿੰਦੇ ਖਿਣ ਖਿਣ ਥੋੜ੍ਹੇ ਥੋੜ੍ਹੇ ਸਮੇਂ ਨੂੰ ਹਰ ਵੇਲੇ ਨਮਸਕਾਰਾਂ ਕਰਦੇ ਹਾਂ ਕਿ ਮੇਰਾ ਪੂਰਾ ਸਤਿਗੁਰੂ
ਕਿਹੜੇ ਤਰੀਕੇ ਨਾਲ ਸਾਨੂੰ ਮਿਲ ਪਾਏਗਾ, ਉਹ ਕਿਹੜੀ ਯੁਗਤੀ ਢੰਗ ਹੈ। ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ, ਜਦੋਂ ਨਿਰੰਕਾਰ ਨੇ ਕਿਰਪਾ ਕੀਤੀ ਉਹਨਾਂ ਨੇ ਮੈਨੂੰ ਪੂਰੇ ਸਤਿਗੁਰੂ ਮਿਲਾ ਤੇ, ਕਿਛਕੁਨੀ ਜਨ ਕੇਰੀ ਵਾਲੇ ਸਤਿਗੁਰ ਧੂਰਾ। ਜਦੋਂ ਸਤਿਗੁਰ ਸੱਚੇ ਪਾਏ ਚਰਨਾਂ ਦੀ ਧੂੜੀ ਲਈ, ਉਹਨੇ ਆਪਣੇ ਸੇਵਕਾਂ ਦੀਆਂ ਸਾਰੀਆਂ ਮਨ ਦੀਆਂ ਇੱਛਾ ਪੂਰੀਆਂ ਕਰਤੀਆਂ। ਹਰ ਭਗਤ ਦਰੜਾਵੇ, ਹਰ ਭਗਤ ਸੁਣਿਆ ਤੇ ਸਤਿਗੁਰ ਮਿਲੀ ਹੈ, ਕਿਉਂਕਿ ਗੁਰੂ ਦਾ ਕੀ ਕੰਮ ਹੈ, ਉਹ ਨਿਰੰਕਾਰ ਦੀ ਭਗਤੀ ਦਾ ਉਪਦੇਸ਼ ਦ੍ਰਿੜ ਕਰਾ ਦਿੰਦੇ ਕਿ ਭਗਤੀ ਕਰਨ ਲਈ ਕਾਰਜ ਸਿੱਧ ਹੁੰਦੇ। ਪਰਮਾਤਮਾ ਦੀ ਭਗਤੀ ਸੰਬੰਧੀ ਵਚਨ ਸੁਣਦੇ ਹਾਂਜੀ, ਅਤੇ ਸਤਿਗੁਰੂ ਨੂੰ ਮਿਲਣਾ ਚਾਹੀਦਾ, ਟੋਟਾ ਮੁੱਲ ਨਾ ਆਵੇ, ਹਰ ਲਾਭ ਨਿਤ ਦ੍ਰਿੜੀ ਹੈ। ਇਹ ਕਹਿੰਦੇ ਜਿਹੜਾ ਲਾਭ ਦੇਣ ਵਾਲਾ ਪਰਮਾਤਮਾ ਦਾ ਨਾਮ, ਉਹਨੂੰ ਨਿਤਾ ਪਰੇ ਰੋਜ਼ ਦ੍ਰਿੜ ਕਰੀਏ, ਜਪਦੇ ਰਹੀਏ, ਮੂਲ ਮੈਨੇ ਕਦਾ ਚਿੱਤ, ਫਿਰ ਨਾਮ ਜਪਣ ਵਾਲੇ ਨੂੰ ਕਦੀ ਟੋਟਾ ਘਾਟਾ ਨਹੀਂ ਆਉਂਦਾ। ਜਿਸ ਘਰੇ ਦਾ ਵਿਗਾਸ ਹੈ ਭਾਵ ਦੂਜਾ ਨਾ ਹੀ। ਕਹਿੰਦੇ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਅਤੇ ਆਪਣੇ ਕਹਿੰਦੇ ਜਿਹਨਾਂ ਨੂੰ ਗੁਰੂ ਦਾ ਅਤੇ ਨਿਰੰਕਾਰ ਦਾ ਵਿਗਾਸ ਪ੍ਰਕਾਸ਼ ਗਿਆਨ ਆ, ਆਨੰਦ ਆ, ਉਹਨਾਂ ਦੇ ਅੰਦਰ ਫਿਰ ਦਵੈਸ਼ ਭਾਵ ਨਹੀਂ ਰਹਿੰਦਾ। ਜਿਸ ਘਰੇ ਦਾ ਵਿਗਾਸ, ਜਿਹਨਾਂ ਦੇ ਹਿਰਦੇ 'ਚ ਵਿਗਾਸ ਗਿਆਨ ਦਾ ਪ੍ਰਕਾਸ਼ ਹੈ, ਭਾਵ ਦੂਜਾ ਨਾ ਹੀ, ਉੱਥੇ ਦੂਜਾ ਦਵੈਸ਼ ਭਾਵ ਨਹੀਂ ਫਿਰ ਰਹਿੰਦਾ। ਨਾਨਕ ਅਤੇ ਸਤਿਗੁਰ ਮਿਲ ਉਧਰ ਹੈ ਹਰਗੁਣ ਗਾਵਾ ਹੀ। ਪਾਤਸ਼ਾਹ ਕਹਿੰਦੇ ਉਹ ਸਤਿਗੁਰਾਂ ਮਿਲ ਕੇ ਪਰਮਾਤਮਾ ਨੂੰ ਗਵਾਹੀ ਮੈਨੇ ਗਾਉਣਾ ਕਰਦੇ, ਸੰਸਾਰ ਸਾਗਰ ਤੋਂ ਧਰ ਜਾਂਦੇ। ਮਹਲਾ ਚੌਥਾ ਗੋੜੀ ਪੂਰਵੀ, ਹਰ ਦਇਆਲ ਦਇਆ ਪ੍ਰਭਕੀਨੀ, ਮੇਰਾ ਮਮਤਾ ਨੂੰ ਮੁੱਖ ਹਰ ਬੋਲੀ। ਕਹਿੰਦੇ ਨਿਰੰਕਾਰ ਪਰਮੇਸ਼ੁਰ, ਪਰਮੇਸ਼ੁਰ ਬੜੇ ਦਿਆਲੂ ਆ, ਸਾਡੇ ਦਇਆ ਕੀਤੀ ਹੈ, ਮਨ ਅੰਦਰ ਵੀ ਤਨ ਅੰਦਰ ਵੀ ਅਤੇ ਮੁੱਖ ਵਿੱਚ ਪਰਮਾਤਮਾ ਦੀ ਬੋਲੀ ਜਿਹੜੀ ਹੁਣ ਉਹ ਪ੍ਰਵੇਸ਼ ਕਰ ਗਈ ਹੈ, ਅਤੇ ਅਸੀਂ ਹੁਣ ਹਰ ਵੇਲੇ ਪਰਮਾਤਮਾ ਦਾ ਇਨਾਮ ਉਚਾਰਨ ਕਰਦੇ। ਕਈ ਕਹਿੰਦੇ ਵੀ ਐਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਕਹਿੰਦੇ ਜਦੋਂ ਪਿਆਰ ਪੈ ਜਾਂਦਾ ਨਾ, ਜਿਹਦਾ ਪਿਆਰ ਹੋਵੇ ਤੇ ਰਸਨਾ ਤੇ ਉਹਦਾ ਇਨਾਮ ਆ ਜਾਂਦਾ, ਦੂਜਾ ਨਾਂ ਰਹਿੰਦਾ ਹੀ ਨਹੀਂ। ਇਸ ਵਾਰੇ ਜਦੋਂ ਦਿਆਲੂ ਪਰਮਾਤਮਾ ਦਇਆ ਕਰਤੀ ਤੇ ਸਾਡੇ ਮਨ 'ਚ ਨਿਰੰਕਾਰ ਦਾ ਗਿਆਨ, ਤਨ ਵਿੱਚ ਪਰਮਾਤਮਾ ਦੀ ਭਗਤੀ, ਮੂੰਹ ਵਿੱਚ ਹਰ ਬੋਲੀ, ਪਰਮਾਤਮਾ ਦਾ ਨਾਮ ਉਚਾਰਨਾ ਸ਼ੁਰੂ ਕਰ ਦਿੱਤਾ। ਗੁਰਮੁਖ ਰੰਗ ਭਇਆ ਤੂੜਾ, ਹਰ ਰੰਗ ਧੀਨੀ ਮੇਰੀ ਚੋਲੀ। ਕਹਿੰਦੇ ਉਹ ਗੁਰਮੁਖ ਸਤਿਗੁਰਾਂ ਦੁਆਰਾ ਆਤਮੇ ਨੇ ਬਹੁਤ ਹਾਂਜੀ ਗੂੜਾ ਰੰਗ ਜਿਹੜਾ ਅਸੀਂ ਪ੍ਰਾਪਤ ਹੋ ਗਏ, ਔਰ ਕਹਿੰਦੇ ਉਸ ਪਰਮਾਤਮਾ ਦੇ ਰੰਗ ਵਿੱਚ ਸਾਡੀ ਜਿਹੜੀ ਬੁੱਧੀ ਰੂਪੀ ਚੋਲੀ ਸੀ ਨਾ, ਚੋਲਾ ਸੀ, ਧੀਨੀ ਮੈਨੇ ਭਿੱਜ ਗਈ, ਰੰਗੀ ਗਈ ਹੈ। ਉਹ ਬੁੱਧੀ ਜਿਹੜੀ ਹੁਣ ਉਹਦੇ ਪਿਆਰ ਰੂਪੀ ਰੰਗ ਵਿੱਚ ਰੰਗੀ ਗਈ, ਆਪਣੇ ਹਰ ਪ੍ਰਗਤੀ ਹੁਣ ਬੋਲੀ। ਅਸੀਂ ਕਹਿੰਦੇ ਆਪਣੇ ਹਰੀ ਨਿਰੰਕਾਰ ਪਰਮੇਸ਼ਰ ਬੋਲੀ ਮੈਨੇ ਦਾਸ ਹੈ, ਜਬ ਹਮ ਹਰ ਤੇਤੀ ਮਨ ਮਾਨਿਆ, ਕਰ ਤੀਨੋ ਜਗਤ ਸਭ ਗੋਲ ਅਮੋਲੀ ਰਹੋ। ਕਹਿੰਦੇ ਜਦੋਂ ਮੇਰਾ ਮਨ ਪਰਮਾਤਮਾ 'ਤੇ ਮੰਨ ਗਿਆ ਨਾ, ਫਿਰ ਕਹਿੰਦੇ ਪਰਮਾਤਮਾ ਨੇ ਸਾਰਾ ਜਗਤ ਅਮੋਲੀ ਮੈਨੇ ਅਨਮੁੱਲਾ ਜਿਹੜਾ ਗੋਲ ਮੈਨੇ ਗੋਲਾ, ਸਾਰਾ ਸੰਸਾਰ ਹੀ ਦਾਸ ਬਣਾਤਾ ਹੈ। ਉਹ ਸਾਰੇ ਆ ਕੇ ਅਤੇ ਉਹਨੂੰ ਨਮਸਕਾਰਾਂ ਕਰਦੇ, ਅਤੇ ਦੁਨੀਆਂ ਦੇ ਅੱਗੇ ਸੜਦੀ ਹੈ ਅਤੇ ਇਹਨਾਂ ਬੰਦਗੀ ਵਾਲੇ ਨੂੰ ਲੋਕ ਕਿਉਂ ਨਮਸਕਾਰ ਕਰੀ ਜਾਂਦੇ। ਪਰ ਉਹ ਵਿਵੇਕ ਸੰਤ ਜਨ ਭਾਈ ਖੋਜ ਹਿਰਦਾ ਦੇ ਢੰਡੋਲੀ। ਕਹਿੰਦੇ ਗੁਰੂ ਪਿਆਰੋ, ਜਿਹੜੇ ਸੰਤ ਜਨਾਂ ਨੂੰ ਮਿਲ ਕੇ ਵਿਵੇਕ ਮੈਨੇ ਬ੍ਰਹਮ ਗਿਆਨ ਪ੍ਰਾਪਤੀ ਦੀ ਵਿਚਾਰ ਕਰੋ। ਕਹਿੰਦੇ ਪਰਮਾਤਮਾ ਨੂੰ ਬਾਹਰ ਜੰਗਲਾਂ, ਤੀਰਥਾਂ, ਪਹਾੜਾਂ ਦੀਆਂ ਗੁਫਾਂ ਵਿੱਚ ਖੋਜਦੇ ਆ। ਕਹਿੰਦੇ ਜਦੋਂ ਉਹਨੇ ਕਿਰਪਾ ਕਰਤੀ ਫਿਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਿਰ ਦੇ ਵਿੱਚ ਹੀ ਹਾਂਜੀ ਦਿਖਾ ਦਿੰਦੇ। ਉਹ ਕਹਿੰਦੇ ਢੂੰਡ ਕੇ ਵੇਖ ਤੇਰੇ ਅੰਦਰ ਹੀ ਹੈ। ਹਾਂਜੀ ਉਹ ਜਿਸ ਤਰ੍ਹਾਂ ਕਹਿੰਦੇ ਕੋਈ ਨਹਾਉਣ ਗਿਆ, ਨਹਾਉਣ ਗਿਆ ਅਤੇ ਉੱਥੇ ਪੱਗ ਦੇ ਵਿੱਚ ਆਪਣੇ ਹੀਰਾ ਰੱਖਿਆ, ਹਾਰ ਸੀ ਹੀਰਿਆਂ ਦਾ, ਕੋਈ ਲਾਈ ਕੇ ਖਾਣ ਵਾਲੀ ਤੇ ਚੌਕੇ ਲੱਗ ਗਈ। ਹੁਣ ਉਹ ਕਹਿੰਦਾ ਕਿੱਥੇ ਗਿਆ, ਅਤੇ ਜਿਹੜੇ ਉਹ ਦੇਖਦਾ ਤਾਂ ਪਾਣੀ ਦੇ ਵਿੱਚੋਂ ਨਜ਼ਰ ਆ ਜਾਂਦਾ, ਜਿਹੜੇ ਚੁੱਭੀ ਮਾਰਦਾ ਤਾਂ ਲਾਈਦਾ ਨਹੀਂ, ਬੜਾ ਹੈਰਾਨ। ਫਿਰ ਹੋਰ ਬੰਦੇ ਵੀ ਕੀ ਲਾਈਦਾ, ਅਸੀਂ ਆਹ ਗੱਲ ਹੋ ਰਹੀ ਹੈ, ਹਿੱਲਦਾ ਕੀ ਚੱਕ, ਉਹ ਦੇਖਿਆ ਨਹੀਂ ਹਿੱਲਦਾ, ਉੱਥੇ ਆ ਲੈਣਾ ਉਹਦੇ 'ਚ, ਉੱਥੋਂ ਉਹਦਾ ਹਾਂਜੀ ਅਕਸ ਪੈ ਰਿਹਾ ਸੀ। ਉਹ ਕਹਿੰਦੇ ਵੀ ਇਹ ਹੈਗਾ, ਕਹਿੰਦੇ ਉਹ ਪਾਣੀ ਜਿਹਦਾ ਹੈਗਾ, ਚੁੱਭੀ ਮਾਰ ਤਾਂ ਲਾਈਦਾ ਨਹੀਂ। ਫਿਰ ਉਹ ਦਰਖਤ ਜਿਹੜਾ ਜਿਹੜੇ ਜਾ ਕੇ ਦੇਖਿਆ, ਉਹ ਉੱਥੇ ਪਿਆ ਸੀ, ਕਹਿੰਦੇ ਲੈ ਉਹਦਾ ਪ੍ਰਤੀਬਿੰਬ ਪੈਂਦਾ ਸੀ। ਇਸ ਤਰ੍ਹਾਂ ਰੱਬ ਦਾ ਪ੍ਰਤੀਬਿੰਬ ਪੈ ਰਿਹਾ, ਜਿਵੇਂ ਪਾਣੀ ਵਿੱਚ ਉਹ ਪ੍ਰਤੀਬਿੰਬ ਆ, ਅਸੀਂ ਪ੍ਰਤੀਬਿੰਬ ਫੜਦੇ ਹਾਂ ਤਾਂ ਜਿਹੜਾ ਬਿੰਬ ਆ ਉਹਨੂੰ ਭੁੱਲੇ ਬੈਠੇ। ਅਤੇ ਜੇ ਹੁਣ ਪਾਣੀ ਵਿੱਚ ਚੰਦ ਦਾ ਪ੍ਰਤੀਬਿੰਬ ਆ, ਹੈਂ ਉਹ ਪਾਣੀ 'ਚ ਵੜ ਕੇ ਉਹਨੂੰ ਚੰਦ ਨੂੰ ਫੜਾਂਗੇ, ਫੜ ਹੋ ਜੂ,
ਉਹਨਾਂ ਜਿਹੜੇ ਬਿਰਤੀ ਉੱਚੀ ਚੱਕਾਂਗੇ ਦੇਖਾਂਗੇ ਨਿਗਾਹ ਉੱਪਰ ਕਰਕੇ ਫੇਰ ਦਿਸੂਗਾ। ਇਸ ਵਾਸਤੇ ਕਹਿੰਦੇ ਆ ਕਰੋ ਵਿਵੇਕ ਸੰਤ ਜਨ ਪਾਈ ਹੈ, ਸੰਤ ਜਨੋ ਉਹਨਾਂ ਨਾਲ ਮਿਲ ਕੇ ਵਿਵੇਕ ਗਿਆਨ ਦੀ ਗੱਲ ਕਰੋ, ਖੋਜ ਹਿਰਦੇ ਉਹ ਕਹਿੰਦੇ ਆ ਹਿਰਦੇ 'ਚ ਖੋਜ ਕੇ ਢੰਡੋਲੋ ਢੂੰਡ ਕੇ ਦੇਖੋ ਬਾਹਰ ਕਿੱਥੇ ਲੱਜਦੇ ਫਿਰਦੇ ਆ। ਹਰਾ ਰੂਪ ਸਭ ਜੋਤ ਸਵਾਈ, ਹਰ ਨਿਗਟ ਵਸੈ ਹਰ ਕੋਲੀ, ਕਹਿੰਦੇ ਸਾਰੇ ਰੂਪ ਪਰਮਾਤਮਾ ਦੇ ਸਾਰਿਆਂ ਵਿੱਚ ਉਹਦੀ ਜੋਤ ਆ ਰਹੀ ਹੈ, ਹਰ ਹਰ ਨਿਕਟ ਕੋਲੀ। ਉਹ ਕਹਿੰਦੇ ਨੇੜੇ ਤੋਂ ਨੇੜੇ ਪਰਮਾਤਮਾ ਵੱਸ ਰਿਹਾ, ਤੁਸੀਂ ਲੱਜਦੇ ਫਿਰਦੇ ਹੋ। ਕਹਿੰਦੇ ਜਿਹੜੇ ਪਰਮਾਤਮਾ ਨੇ ਕੋਲੀ ਕੋਲੀ ਨਾਮ ਦਾ ਬੜਾ ਸੂਰ ਹੈ, ਆਪਣੀ ਮਾਇਆ ਨਾਲ ਐਸੀ ਕਿਰਿਆ ਕੀਤੀ ਸੀ, ਉਹ ਜਿਹੜਾ ਪਰਮਾਤਮਾ ਨਿਕਟ ਵੱਸ ਰਿਹਾ, ਹਾਂਜੀ ਜਦੋਂ ਬਰਾਹ ਦਾ ਰੂਪ ਧਾਰਿਆ ਅਤੇ ਉਹ ਜਿਹੜੀ ਧਰਤੀ ਸੀ ਫਿਰ ਖੁੱਡਾਂ 'ਤੇ ਚੁੱਕ ਕੇ ਲਿਆ। ਇਸ ਵਾਸਤੇ ਕਹਿੰਦੇ ਉਹਨੂੰ ਹਰੀ ਨੂੰ ਨਿਕਟ ਨੇੜੇ ਵੱਸ ਰਿਹਾ ਆ। ਕਿੰਨਾ ਕੁ ਨੇੜੇ ਵੱਸ ਰਿਹਾ? ਕਹਿੰਦੇ ਸਾਡੇ ਕੋਲ ਵੱਸ ਰਿਹਾ, ਸ਼ਾਹ ਰਾਗ ਨੂੰ ਵੀ ਉਹ ਤਾਂ ਨੇੜੇ ਆ। ਹਰ ਹਰ ਨਿਕਟ ਵਸੈ ਸਭ ਜਗ ਚਾਹੇ ਅਪਰੰਪਰ ਬੋਲੋ ਤੋਲੀ, ਉਹ ਨਿਰੰਕਾਰ ਪੁਰਖ ਸਾਰੇ ਸੰਸਾਰ ਦੇ ਨੇੜੇ ਵੱਸ ਰਿਹਾ, ਪਰ ਉਹ ਅਕਾਲ ਪੁਰਖ ਅਪਰੰਪਰ ਸੰਸਾਰ ਤੋਂ ਪਰਾ ਰੂਪ ਹੈ। ਅਤੋਲੀ ਮੈਨੇ ਤੋਲਣੇ ਤੇਰਾ ਵਿਚਾਰ ਤੋਂ ਰਹਿ ਤੇ, ਹਰ ਹਰ ਪ੍ਰਗਟ ਕੀਓ ਗੁਰਪੂਰ ਹੈ ਸਿਰ ਵੇਚਿਓ ਗੁਰ ਪੈ ਬੋਲੀ। ਜਦੋਂ ਕਹਿੰਦੇ ਸਤਿਗੁਰਾਂ ਦੇ ਕੋਲ ਆਪਣੇ ਸਿਰ ਨੂੰ ਮੁੱਲ ਵੇਚ ਦਿੱਤਾ, ਇਹ ਪੂਰੇ ਸਤਿਗੁਰਾਂ ਨੇ ਨਿਰੰਕਾਰ ਪਰਮੇਸ਼ਰ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਜਿੰਨਾ ਚਿਰ ਆਪਾ ਭਾਵ ਬਣਾਈ ਬੈਠਾ ਉਹਨਾਂ ਚਿਰ ਤਾਂ ਕੁਝ ਨਹੀਂ ਲੱਗਣਾ, ਜਦੋਂ ਆਪਣੀ ਹੁਮੇ ਛੱਡੂਗੀ ਕਿਹ ਗੱਲ ਬਣਨੀ। ਹਰ ਜੀ ਅੰਤਰ ਬਾਹਰ ਤੁਮ ਸਰਨਾਰ ਤੁਮ ਬੜ ਪੁਰਖ ਬਡੋਲੀ, ਕਿ ਨਿਰੰਕਾਰ ਮੈਂ ਆਪ ਅੰਦਰ ਵੀ ਹਾਂ ਬਾਹਰ ਸਾਰੇ ਪਰਿਪੂਰਨ, ਅਸੀਂ ਤੁਹਾਡੀ ਚਰਨ ਚਰਨ ਵਿੱਚ ਆਏ ਹਾਂ, ਆਪ ਵੱਡਿਆਂ ਤੋਂ ਵੱਡਿਆਂ ਵੱਡ ਪੁਰਖ ਵਡੋਲੀ, ਤੁਹਾਡੇ ਨੂੰ ਵੱਡਾ ਕੋਈ ਨਹੀਂ ਵੱਡਿਓਂ ਵੱਡਿਆਂ। ਜਾਂ ਨਾਨਕ ਆਂਦਨ ਹਰ ਗੁਣ ਗਾਵੇ ਮੇਰੇ ਸਤਿਗੁਰ ਗੁਰ ਵਿਚੋਲੀ, ਪਾਤਸ਼ਾਹ ਕਹਿੰਦੇ ਵਿਚੋਲੇ ਕੌਣ ਆ? ਸਤਿਗੁਰੂ ਵਿਚੋਲੀ ਮੈਂ ਨਹੀਂ ਵਿਚੋਲੇ, ਅਸੀਂ ਸੱਚੇ ਪਾਤਸ਼ਾਹ ਨਾਲ ਮਿਲ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਗੌੜੀ ਪੂਰੀ ਮਹੱਲਾ ਚੌਥਾ, ਜਗ ਜੀਵਨ ਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਧਾ ਕੇ ਇਹ ਸੰਸਾਰ ਨੂੰ ਜੀਵਨ ਪਦਵੀ ਦੇਣ ਵਾਲੇ ਪਰੰਪਰ ਸੰਸਾਰ ਤੋਂ ਪਰਾ ਰੂਪ ਮਾਲਕ ਸਾਰਿਆਂ ਦੇ ਔਰ ਸਾਰੇ ਸੰਸਾਰ ਦੇ ਮਾਲਕ ਸੁਆਮੀ ਹੈ, ਪੰਜਾਬ ਪੁਰਖ ਵਧਾ ਕੇ ਸਾਰਿਆਂ ਦੇ ਕੀਤੇ ਕਰਮਾਂ ਦਾ ਫਲ ਦੇਣ ਵਾਲੇ ਪੁਰਖ ਪਰਮਾਤਮਾ ਹੋ। ਜਿਸ ਮਾਰਗ ਤੋਂ ਪ੍ਰੇਰਾ ਸੁਆਮੀ, ਜਿਸ ਮਾਰਗ ਹਮ ਜਾਤੇ, ਇਹ ਸੁਆਮੀ ਨਾਥ ਮਾਲਕ ਜਿਹੜੇ ਰਸਤੇ ਦੇ ਤੁਰਨ ਵਾਸਤੇ ਤੁਸੀਂ ਸਾਨੂੰ ਪ੍ਰੇਰਨਾ ਦਿੰਦੇ ਹਾਂ, ਅਸੀਂ ਉਸੇ ਰਸਤੇ 'ਤੇ ਜਾਂਦੇ ਹਾਂ। ਰਾਮ ਮੇਰਾ ਮਨ ਹਰ ਤੇ ਤੀਰਾ ਤੇ ਹੇ ਰਮੇ ਰਾਮ ਪਰਮੇਸ਼ਰ, ਕਿਰਪਾ ਕਰੋ ਸਾਡਾ ਮਨ ਤੁਹਾਡੇ ਨਾਲ ਰਾਤੇ ਨੇ ਸਾਦਾ ਕਰ ਰਹੇ, ਮਿਲਿਆ ਜੁਲਿਆ ਰਹੇ, ਅਤੇ ਨਹੀਂ ਤਾਂ ਮਨ ਬਹੁਤ ਪਾਸੇ ਮਿਲਦਾ ਜਾ ਕੇ ਗੁਰੂ ਨੂੰ ਤਾਂ ਮਿਲਦਾ ਹੀ। ਸਤਸੰਗਤ ਮਿਲਦਾ ਰਾਮ ਰਸ ਪਾਇਆ, ਹਰ ਰਾਮ ਨਾਮ ਸਮਾਤੇ ਰਹੋ, ਜੇ ਕਦੀ ਕਿਸੇ ਨੂੰ ਜਪੀ ਪਾ ਲਈ, ਕਿਸੇ ਨੂੰ ਕਿਸੇ ਪਜਪੀ ਪਾ ਲਈ, ਪਰ ਗੁਰੂ ਨਾਲ ਜਪੀ ਨਹੀਂ ਪਾਉਂਦਾ, ਉਹਦੇ ਨਾਲ ਪਿਆਰ ਨਹੀਂ ਕਰਦਾ, ਇਸ ਕਰਕੇ ਗੁਰੂ ਦੇ ਸ਼ਬਦ ਨਾਲ ਹੀ ਦੀ ਪ੍ਰੀਤੀ ਹੈ ਨਹੀਂ। ਇਸ ਵਾਸਤੇ ਮਨ ਬੁੱਧੀ ਰੁਕੀਆਂ ਬਾਹਾਂ ਜਿਹੜੀਆਂ ਹੋਰ ਪਾਸੇ ਮਨ ਦੌੜਦਾ ਬੁੱਧੀ ਦੌੜਦੀ ਹੈ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੀ। ਇਸ ਵਾਸਤੇ ਇਹ ਜਿਹੜੀਆਂ ਦੁਨੀਆਂ ਦੀਆਂ ਪ੍ਰੀਤੀਆਂ ਸਰੀਰਕ ਆ, ਟੂਟੀਆਂ ਮੂਟੀਆਂ, ਇਸ ਵਾਸਤੇ ਜਿਹੜੇ ਤਤਕਾਲਾਂ ਜਾਂ ਸੰਪਰਦਾ ਨੇ ਉਹਦੇ 'ਚ ਇਸ ਤਰ੍ਹਾਂ ਕਿਸੇ ਨੂੰ ਜਪੀ ਪਾ ਕੇ ਮਿਲਣਾ ਮਿਲਾਉਣਾ ਇਹ ਮਨਾ ਹੁੰਦਾ। ਇਹ ਵੈਸੇ ਹੀ ਜਿਹੜਾ ਨਿਯਮ ਹੈ ਸਤਸੰਗਤ ਨਾਲ ਕਹਿੰਦੇ ਮਿਲ ਕੇ ਅਸੀਂ ਸਤਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹੋ, ਕਈ ਹੁਣ ਗੁਰਦੁਆਰਿਆਂ ਜਾ ਕੇ ਵੀ ਜਪੀਆਂ ਪਾਈ ਜਾਣ। ਇਸ ਵਾਸਤੇ ਉਹ ਫਿਰ ਨਹੀਂ ਉੱਥੇ ਤਾਂ ਗੁਰੂ ਦੇ ਨਾਲ ਪ੍ਰੇਮ ਪਾਉਣਗੇ ਸਤਸੰਗਤ 'ਚ ਮਿਲ ਕੇ, ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪਾਇਆ, ਇਸ ਵਾਸਤੇ ਪਰਮਾਤਮਾ ਦੇ ਨਾਮ ਵਿੱਚ ਅਸੀਂ ਸਮਾ ਗਏ ਹਾਂ। ਹਰ ਹਰ ਨਾਮ ਹਰ ਹਰ ਜਗ ਅਬਖਦ, ਹਰ ਹਰ ਨਾਮ ਹਰ ਸਾਤੇ, ਕਹਿੰਦੇ ਪਿੱਛੇ ਵੀ ਪਰਮਾਤਮਾ ਦਾ ਨਾਮ ਸੰਸਾਰ ਵਿੱਚ ਔਸ਼ਧੀ ਦਵਾਈ ਰੂਪ ਸੀ, ਅਬਖਦ ਮੈਨੇ ਔਸ਼ਧੀ, ਹੁਣ ਵੀ ਪਰਮਾਤਮਾ ਸੰਸਾਰ ਦਵਾਈ ਰੂਪ ਹੈ, ਅੱਗੇ ਵੀ ਸਤਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਔਸ਼ਧੀ ਰੂਪ ਹੋਏਗਾ, ਔਸ਼ਧੀ ਅਰਥ ਕੀ ਹੈ? ਦਵਾਈ ਹੈ ਜੀ, ਅਬਖਦ ਕਹਿ ਲਓ, ਔਸ਼ਧੀ ਕਹਿ ਲਓ, ਸੰਸਾਰ ਵਿੱਚ ਹਰ ਮੈਨੇ ਜਿੰਨੇ ਵੀ ਜੀਵਾਂ ਨੂੰ ਹਾਂਜੀ, ਜੋ ਹਰ ਇੱਕ ਨੂੰ ਤਰ੍ਹਾਂ ਦੇ ਰੋਗ ਲੱਗੇ ਹੋਏ, ਕਈ ਤਰ੍ਹਾਂ ਦੇ ਰੋਗ ਲੱਗੇ ਆ, ਅਤੇ ਉਹਨਾਂ ਰੋਗਾਂ ਨੂੰ ਹਰ ਮੈਨੇ ਨਾਸ ਕਰਕੇ, ਹਰਿਆਂ ਕਰਨ ਵਾਲਾ ਕੌਣ ਹੈ? ਹਰੀ ਨਿਰੰਕਾਰ। ਉਹ ਕਹਿੰਦੇ ਹਰ ਹਰ ਦਾ ਜਿਹੜਾ ਸਤਨਾਮ ਮੰਤਰ ਆ, ਇਹ ਔਸ਼ਧੀ ਮੈਨੇ ਬਹੁਤ ਵੱਡੀ ਬੂਟੀ ਆ, ਦਵਾਈ ਆ। ਹਰ ਮੈਨੇ ਜਿਵੇਂ ਤੰਦੂਏ ਨੇ ਹਰ ਹਾਥੀ ਨੂੰ ਹੇਠਾਂ ਜਲ ਵਿੱਚ ਹਰਿਆ, ਹਾਥੀ ਨੇ ਹਰ ਕੌਲ ਪੁੱਲ ਦੀ ਭੇਟਾ ਕੀਤੀ, ਕਹਿੰਦੇ ਉਸ ਹਰੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਤੰਦੂਏ ਤਾਰਾਂ ਕੱਢ ਕੇ ਹਾਥੀ ਦੇ ਦੁੱਖਾਂ ਨੂੰ ਹਰਿਆ। ਕਹਿੰਦੇ ਉਹ ਹਰ ਹਰ ਦਾ ਜਿਹੜਾ ਸਤਨਾਮ ਸਤ ਇਹਨਾਂ ਨੇ ਨੇਚੇ ਕਰਕੇ ਸੰਸਾਰ ਵਿੱਚ
ਔਸ਼ਧੀ ਦੁਆਰੀ ਦਾਰੂ ਰੂਪਿਆ ਦਵਾਈ ਰੂਪਿਆ ਜਿਣਕੇ ਪਾਪ ਦੂਸਰਾ ਦਿਨ ਤੇ ਜੋ ਗੁਰਮਤ ਰਾਮ ਰਸਤਾ ਤੇ ਕਹਿੰਦੇ ਉਹਨਾਂ ਦੇ ਦੁੱਖ ਪਾਪ ਸਾਰੇ ਨਾਸ਼ ਹੋ ਗਏ ਜਿਹੜੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਰਮੇ ਹੋਏ ਰਾਮ ਦਾ ਨਾਮ ਰੂਪੀ ਰਸ ਖਾਤੇ ਇਹਨਾਂ ਨੇ ਛਕਦੇ ਆ ਖਾਂਦੇ ਆ ਦਿਨ ਰਾਤ ਨਾਮ ਜਪਦੇ ਆ ਜਿਹਨੇ ਕੋਲ ਲਿਖ ਲਿਖ ਗੁਰ ਮਾਸਕ ਤੇ ਗੁਰ ਸੰਤੋਖ ਧਰਨਾ ਤੇ ਜਿਨ੍ਹਾਂ ਦੇ ਮੱਥੇ ਤੇ ਕਹਿੰਦੇ ਧੁਰ ਦਰਗਾਹ ਤੋਂ ਸ਼ੁਭ ਲੇਖਾਂ ਦਾ ਲੇਖ ਲਿਖਿਆ ਉਹ ਜਿਹੜੇ ਗੁਰੂ ਪਿਆਰੇ ਆ ਸੰਤੋਖ ਆਦਿਕ ਜਿਹੜੇ ਸ਼ੁਭ ਗੁਣਾਂ ਦਾ ਸਰੋਵਰ ਕੌਣ ਹੈ ਹਰ ਹਰ ਮੈਨੇ ਸਰੋਵਰ ਕੋ ਸਤਿਗੁਰੂ ਔਰ ਉਹਨਾਂ ਦੇ ਉਪਦੇਸ਼ ਰੂਪੀ ਜਲ ਵਿੱਚ ਨਾਤੇ ਮੈਨੇ ਇਸ਼ਨਾਨ ਕਰਦੇ ਗੁਰਮਤਿ ਮਿਲ ਗਈ ਸਭ ਤਿੰਨ ਕੀ ਜੋ ਰਾਮ ਨਾਮ ਰੰਗ ਰਾਤੇ ਜਿਹੜੇ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਸੇ ਆ ਮਿਲੇ ਆ ਉਹਨਾਂ ਦੇ ਅੰਦਰੋਂ ਖੋਟੀ ਮੱਤ ਹਾਂਜੀ ਜਿਹੜੀ ਸੀ ਉਹ ਖੋਟੀ ਮੱਤ ਰੂਪੀ ਮੈਲ ਸਾਰੀ ਨਿਕਲ ਗਈ ਦੂਰ ਹੋ ਗਈ ਸ਼ੁੱਧ ਹੋ ਗਏ ਪਰ ਰਾਮ ਤੁਮ ਆਪੇ ਆਪ ਪ੍ਰਭ ਠਾਕਰ ਤੁਮ ਜੀਵ ਡਵਰਨ ਦਾਤੇ ਫਿਰ ਅਮੇ ਹੋਏ ਰਾਮ ਪਰਮੇਸ਼ਰ ਆਪ ਪਿੱਛੇ ਵੀ ਠਾਕਰ ਸੀ ਹੁਣ ਵੀ ਅਤੇ ਅੱਗੇ ਵੀ ਸਾਰਿਆਂ ਦੇ ਠਾਕਰ ਮਾਲਕ ਹੈ ਤੁਹਾਡੇ ਜਿੱਡਾ ਹੋਰ ਵੱਡਾ ਕੋਈ ਵੀ ਦਾਨ ਦੇਣ ਵਾਲਾ ਦਾਤਾ ਨਹੀਂ ਹੈ ਜਾਂ ਨਾਨਕ ਨਾਮ ਲਏ ਤਾਂ ਜੀਵੈ ਹਰ ਜੀ ਹਰ ਕਿਰਪਾ ਦੇ ਪਾਤਸ਼ਾਹ ਕਹਿੰਦੇ ਆ ਸੇਵਕ ਜਿਹੜੇ ਪਰਮਾਤਮਾ ਦਾ ਨਾਂ ਲੈਂਦੇ ਜੀਂਦੇ ਆ ਆਪ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਜੇ ਤੁਸੀਂ ਕਿਰਪਾ ਨਾ ਕਰੋ ਉੱਠੇ ਹੀ ਨਹੀਂ ਹੁੰਦਾ ਦਰਿਦਰੇ ਪਿਆ ਰਹਿੰਦਾ ਅਤੇ ਨਾਮ ਕੀ ਜਪਣਾ ਹਰ ਵੇਲੇ ਆਲਸੀ ਪਈ ਰਹਿੰਦੀ ਹੈ ਜਾਂ ਫਿਰ ਇਹੋ ਜਿਹਾ ਰੋਗ ਹੀ ਲੱਗ ਜਾਂਦੇ ਆ ਉਹ ਰੋਗ ਨਹੀਂ ਕਿਸੇ ਕੰਢੇ ਲੱਗਣ ਦਿੰਦੇ ਜਾਂ ਮਾਂ ਪਿਓ ਦਾ ਮੋਹ ਜਿਹੜਾ ਆ ਪਰਿਵਾਰ ਦਾ ਮੋਹ ਆ ਬੱਚੇ ਬੱਚਿਆਂ ਦਾ ਉਹਦੇ 'ਚ ਫਸੇ ਆ ਜਾਂ ਮਾਇਆ ਦੀ ਭੱਜ ਦੌੜ 'ਚ ਲੱਗੇ ਹੋਏ ਜਾਂ ਸੰਮਾਂ ਵਿਹਾਰਾਂ 'ਚ ਇੰਨੇ ਗਲਤਾਨ ਹੋਏ ਆ ਸਿਮਰਨ ਵੱਲ ਤੁਰਤੇ ਹੀ ਨਹੀਂ ਆਉਂਦੀ ਇਹ ਤਾਂ ਉਹਦੀ ਕਿਰਪਾ ਹੋਵੇ ਕਿਰਪਾ 'ਤੇ ਹਰ ਜਪੀ ਹਰ ਕਿਰਪਾ 'ਤੇ ਉਹਦੀ ਕਿਰਪਾ ਹੋਵੇ ਅਤੇ ਨਾਮ ਜਪਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਓ ਗੌੜੀ ਪੂਰਵੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਤੀਰਾ ਚੇ ਕਹਿੰਦੇ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ੁਰ ਦਾਤੇ ਕਿਰਪਾ ਕਰੋ ਮਿਹਰ ਕਰੋ ਮੇਰਾ ਮਨ ਹਰੀ ਨਿਰੰਕਾਰ ਦੇ ਸੇਤੀ ਸਹਿਤ ਰਾਚੇ ਮੈਨੇ ਰਾਜ ਮਿਚ ਜਾਏ ਮਿਲ ਜਾਏ ਕੁਲ ਮਿਲ ਜਾਏ ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਛੇ ਜਿਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਨੇ ਆਤ ਨਿਰਮਲ ਬਹੁਤ ਪਵਿੱਤਰ ਹਾਂਜੀ ਅਤੇ ਜਿਹੜਾ ਮੈਨੂੰ ਆਪਣਾ ਬਚਨ ਤੋਂ ਮਤਲਬ ਉਪਦੇਸ਼ ਦੇ ਦਿੱਤਾ ਹੈ ਉਸ ਸਮੇਂ ਤੋਂ ਜਿਹੜਾ ਸਾਰੇ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਆ ਉਹਦੇ ਸਿਮਰ 'ਚ ਮੇਰਾ ਮਨ ਮਾਚੇ ਮੈਨੇ ਸਦਾਕਾਰ ਹੋ ਗਿਆ ਮਿਲ ਗਿਆ ਹੈ ਆਰਾਮ ਮੇਰਾ ਮਨ ਤਨ ਵੇਚ ਲਿਓ ਹਰ ਸੱਚੇ ਜਿਹੜਾ ਗੌੜੀ ਪੂਰੀ ਮਨ ਦਾ ਚੌਥਾ ਕਰੋ ਕਿਰਪਾ ਜਗ ਜੀਵਨ ਦਾ ਅਤੇ ਮੇਰਾ ਮਨ ਹਰ ਸੇਤੀ ਰਾਚੇ ਕਿਰਪਾ ਕਰੋ ਜਗ ਦੇ ਜੀਵਨ ਰੂਪ ਦਾ ਅਤੇ ਮੇਰਾ ਮਨ ਹਰੀ ਪਰਮਾਤਮਾ ਦੇ ਸੇਤੀ ਸਹਿਤ ਰਚਿਆ ਰਹੇ ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ ਸਤਿਗੁਰਾਂ ਨੇ ਜਿਹੜਾ ਬਚਨ ਪਵਿੱਤਰ ਦਿੱਤਾ ਉਪਦੇਸ਼ ਬੜਾ ਨਿਰਮਲ ਪਵਿੱਤਰ ਹੈ ਉਹ ਜਪ ਕੇ ਹਰੀ ਹਰ ਨਿਰੰਕਾਰ ਨਾਲ ਮੇਰਾ ਮਨ ਮਾਚੇ ਮੈਨੇ ਮਿਲ ਜਾਏ ਰਾਮ ਮੇਰਾ ਮੰਤਨ ਵੇਧ ਲਈਓ ਹਰ ਸੱਚੇ ਇਹ ਸੱਚੇ ਰਮੇ ਹੋਏ ਰਾਮ ਪਰਮੇਸ਼ਰ ਪਰਮਾਤਮਾ ਦੇ ਨਾਮ ਨੇ ਮੇਰੇ ਮਨ ਨੂੰ ਵੀ ਤਨ ਨੂੰ ਵੇਧ ਮੈਨੇ ਬਿਨ ਲਿਆ ਕਾਬੂ ਕਰ ਲਿਆ ਜੇ ਅਕਾਲ ਕਹਿ ਮੁਖ ਜਗਤ ਸਭ ਗ੍ਰਸਿਆ ਗੁਰ ਸਤਿਗੁਰ ਕਹਿ ਬਚਨ ਹਰ ਹਮ ਬਾਚੇ ਰਹੋ ਕਹਿੰਦੇ ਇਹ ਜਿਹੜਾ ਕਾਲ ਆ ਨਾ ਇਹਨੇ ਆਪਣੇ ਮੂੰਹ ਸਾਰਾ ਸੰਸਾਰ ਗ੍ਰਸਿਆ ਆ ਗੁਰੂ ਜਿਹੜੇ ਵੱਡੇ ਪੂਜਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਬਚਨ ਉਪਦੇਸ਼ ਕਰਕੇ ਪਰਮਾਤਮਾ ਦਾ ਨਾਂ ਜਪ ਕੇ ਅਸੀਂ ਕਹਿੰਦੇ ਜਿਹੜਾ ਕਾਲ ਆ ਇਹ ਤੋਂ ਹਰ ਤਰ੍ਹਾਂ ਕਰਕੇ ਬਚ ਗਏ ਹਾਂ ਰਹੋ ਜਿਨ ਕੋ ਪ੍ਰੀਤ ਨਾਹੀਂ ਹਰ ਸੇਤੀ ਅਤੇ ਸਾਖਤ ਮੂਢ ਨਰਕਾਚ ਜਿਨ੍ਹਾਂ ਨੂੰ ਪਰਮਾਤਮਾ ਨਾਲ ਸੱਚੀ ਪ੍ਰੀਤੀ ਨਹੀਂ ਉਹ ਵਿਅਕਤੀ ਕਿਹੋ ਜਿਹਾ ਸਾਖਤ ਹੈ ਮੂਰਖ ਹੈ ਕੱਚੇ ਪੁਰਖ ਹੈ ਉਹਨਾਂ ਦੀ ਕਿਸੇ ਗੱਲ 'ਤੇ ਯਕੀਨ ਨਹੀਂ ਕੀਤਾ ਜਾਂਦਾ ਤਿੰਨ ਕੋ ਜਨਮ ਮਰਨ ਤੋਂ ਭਾਰੀ ਵਿੱਚ ਵਿਸਟਾ ਮਰ ਮਰ ਪਾ ਕੇ ਉਹਨਾਂ ਨੂੰ ਜੰਮਣ ਮਰਨ ਦਾ ਭਾਰੀ ਦੁੱਖ ਭੋਗਣਾ ਪੈਂਦਾ
ਉਹ ਮੇਰੇ ਮਨਮੁਖ ਹੈ ਬੇਸ਼ਟਾ ਗੰਦਗੀ ਦੇ ਵਿੱਚ ਪਏ ਰਹਿੰਦੇ ਆ ਅਤੇ ਪਾਚੇ ਮੈਨੂੰ ਪਚ ਜਾਂਦੇ, ਖਰਾਬ ਹੁੰਦੇ ਅਥਵਾ ਸੜਦੇ ਆ। ਤੁਮ ਦਇਆਲ ਸਰਨ ਪ੍ਰਤਪਾਲਕ ਮੁਕੋ ਦੀਜੈ ਦਾਨ ਹਰ ਹਮ ਜਾਚੇ, ਇਹ ਨਿਰੰਕਾਰ ਪਰਮੇਸ਼ਰਾ ਬੜੇ ਕਿਰਪਾ ਕਰਨ ਵਾਲੇ ਦਇਆ ਵਾਲੇ ਸੁਭਾਅ ਵਾਲੇ, ਜਿਹੜਾ ਤੁਹਾਡੀ ਚਰਨ ਚਰਨ ਵਿੱਚ ਆ ਜਾਂਦਾ ਹੈ ਉਹਦੀ ਪਾਲਣਾ ਕਰਦੇ ਹੋ। ਇਹ ਨਿਰੰਕਾਰ ਪਰਮੇਸ਼ਰ, ਅਸੀਂ ਆਪ ਜੀ ਦੇ ਦਾਨ ਤੋਂ ਕੀ ਕਰਦੇ ਹਾਂ, ਦਾਨ ਜਾਚੇ ਨਾਮ ਦਾ ਦਾਨ ਮੰਗਦੇ ਹਾਂ, ਗੁਰਸਿੱਖੀ ਦਾ ਦਾਨ ਮੰਗਦੇ ਹਾਂ, ਕਿਰਪਾ ਕਰ ਸਾਨੂੰ ਦੇ ਦੇਣਾ ਕਰੋ। ਹਰ ਕੇ ਦਾਸ ਦਾਸਮ ਕੀਜੈ ਮਨ ਨਿਰਤ ਕਰੇ ਕਰਨਾ ਸੀ। ਇਹ ਪਰਮੇਸ਼ਰ ਸਾਨੂੰ ਆਪਣੇ ਦਾਸਾਂ ਸੇਵਕਾਂ ਦੇ ਸੇਵਕ ਬਣਾ ਲਓ, ਮਨ ਕਰਕੇ ਸਾਨੂੰ ਸੱਚ ਝੂਠ ਦਾ ਜਿਹੜਾ ਨਿਰਣਾ ਇਹ ਕਰਨਾ ਇਹ ਦੱਸ ਦਿਓ। ਇਹੀ ਨਾਚੇ ਮੈਨੇ ਨੱਚਣਾ ਭਾਵ ਦੌੜ ਦੌੜ ਕੇ ਸਿਰੇ ਚਰਨਾ ਚ ਸੇਵਾ ਕਰਨੀ, ਇਹੀ ਨੱਚਣਾ ਇਹੀ ਨਿਰਤ ਕਰੀ। ਆਪੇ ਸਾਹਿਬ ਵੱਡੇ ਪ੍ਰਭ ਸਵਾਮੀ ਹਮ ਬਣ ਜਾ ਰਹੇ ਸਹਿਤਾ ਚ, ਇਸ ਕਰਕੇ ਇਹ ਨਿਰੰਕਾਰ ਪਰਮੇਸ਼ਰ ਆਪ ਸਾਰਿਆਂ ਤੋਂ ਵੱਡੇ ਸਾਹ, ਅਸੀਂ ਸਾਚੇ ਆਪ ਜੀ ਦੇ ਬਣਜਾਰੇ ਘਰ ਵਿੱਚ ਨਾਮ ਦਾ ਵਪਾਰ ਕਰਨ ਵਾਲੇ ਹਾਂ। ਮੇਰਾ ਮੰਤਨ ਜੀਓ ਰਾਜ ਸਭ ਤੇਰੀ ਜਨ ਨਾਨਕ ਸਾਹ ਪ੍ਰਭ ਸਾਚੇ। ਇਹ ਪ੍ਰਭਤਾ ਸੰਜੋਗ ਪਰਮੇਸ਼ਰ ਜੀਓ ਮੇਰਾ ਮਨ ਤਨ ਅਤੇ ਮਨ, ਇਹ ਜਿੰਨੀ ਵੀ ਰਾਸ ਪੂੰਜੀ ਆਪ ਨੇ ਦਿੱਤੀ ਹੈ ਇਹ ਸਭ ਆਪ ਦੀ ਬਖਸ਼ਿਸ਼ ਹੈ। ਅਸੀਂ ਜਨ ਦਾਸ ਸੇਵਕ ਆਪ ਦੇ, ਇਹ ਪਰਮੇਸ਼ੁਰ ਅਸੀਂ ਸੇਵਕ ਜਨ ਜਿਹੜੇ ਆਪ ਦੇ ਸੱਚੇ ਸਾਹ ਹੈ, ਤੁਹਾਡੇ ਕਰਕੇ ਹੀ ਸੱਚ ਮਿਲਦਾ ਹੈ। ਗੌੜੀ ਪੂਰੀ ਮਹੱਲਾ ਚੌਥਾ, ਤੁਮ ਦਇਆਲ ਸਰਬ ਦੁੱਖ ਭੰਜਣ ਇੱਕ ਦਿਨੋਂ ਸੁਣੋ ਦੇ ਕਾਨੇ, ਆਪ ਸਾਰਿਆਂ ਦੇ ਦੁੱਖਾਂ ਨੂੰ ਭੰਜਣ ਨਾਸ ਕਰਨ ਵਾਲੇ ਹੋ, ਇਹ ਕਿਰਪਾਲੂ ਦਿਆਲੂ ਸਾਡੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਕੰਨ ਦੇ ਕੇ ਸਾਡੀ ਫਰਿਆਦ ਸੁਣ ਲਓ। ਜਿਸ 'ਤੇ ਤੁਮ ਹਰ ਜਾਣੇ ਸੁਣੀ ਸੋ ਸਤਿਗੁਰ ਮੇਲ ਮੇਰਾ ਮਨ ਮੇਰਾ ਪ੍ਰਾਣੇ। ਇਹ ਨਿਰੰਕਾਰ ਪਰਮੇਸ਼ਰ ਸਵਾਮੀ ਮਾਲਕ ਜਿਹੜੇ ਸਤਿਗੁਰਾਂ ਦੁਆਰਾ ਆਪ ਜਾਣੇ ਜਾਂਦੇ ਹਨ, ਉਹ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਆ, ਕਿਰਪਾ ਕਰਕੇ ਸਾਨੂੰ ਉਹਨਾਂ ਨਾਲ ਮਿਲਾ ਦਿਓ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਨ, ਫਿਰ ਰਾਮੇ ਰਾਮ ਅਸੀਂ ਸਤਿਗੁਰਾਂ ਨੂੰ ਪਰਮੇਸ਼ਰ ਦਾ ਰੂਪ ਕਰਕੇ ਮੰਨਦੇ ਹਾਂ। ਹਮ ਮੂੜ ਮੋਦ ਸੁਧ ਮਤ ਹੋਤੇ ਗੁਰ ਸਤਿਗੁਰ ਕਹਿ ਬਚਨ ਹਰ ਹਮ ਜਾਣੇ ਰਹੋ। ਇਹ ਪਾਤਸ਼ਾਹ ਅਸੀਂ ਮੂਰਖਾਂ ਤੋਂ ਮੂਰਖ, ਸ਼ੁੱਧ ਮਤ ਬੜੀ ਅਪਵਿੱਤਰ ਬੁੱਧੀ ਆ, ਹਾਂਜੀ ਭੈੜੀ ਅਕਲ ਵਾਲੇ ਹੁੰਦੇ ਹਾਂ, ਪਰ ਗੁਰੂ ਜਿਹੜੇ ਪੂਜਨੀਕ ਮਹਾਨ ਨੇ ਸਤਿਗੁਰ ਸੱਚੇ ਪਾਹੇ ਪਏ ਦੁਆਰਾ ਅਸੀਂ ਨਿਰੰਕਾਰ ਨੂੰ ਜਾਣ ਲਿਆ, ਜਦੋਂ ਉਹਨੇ ਸਾਡਾ ਮਨ ਕਿਰਪਾ ਕਰਕੇ ਸ਼ੁੱਧ ਕਰ ਦਿੱਤਾ। ਜਿਤਨੇ ਰਸਾਂ ਰਸਮ ਦੇਖੇ ਸਭ ਤਿਤਨੇ ਠੀਕ ਠੀਕ ਹਨ, ਜਿੰਨੇ ਅਸੀਂ ਅਸਲੀ ਰਸ ਆ ਜਾਂ ਅਨਰਸ ਜਿਹੜੇ ਮਿਲੇ ਗਿਲੇ ਰਸ ਸਾਰੇ ਦੇਖਦਾ, ਉਨੇ ਸਾਰੇ ਫੀਕ ਪਕਾਨੇ ਫਿੱਕਿਆਂ ਤੋਂ ਫਿੱਕੇ ਆ, ਰਸ ਵੀ ਫਿੱਕੇ ਅਨਰਸ ਜਿਹੜੇ ਮਿਸ਼ਰਤ ਰਾਤ ਉਹ ਵੀ ਫਿੱਕੇ ਫਿੱਕੇ, ਜਾਣ ਕੇ ਪਕਾਨੇ ਇਹਨਾਂ ਨੇ ਅਸੀਂ ਫੈਂਕ ਦਿੱਤੇ ਆ, ਦੂਰ ਸੁੱਟ ਦਿੱਤੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮੇਰੇ ਸਤਿਗੁਰ ਅਮੀਤ ਰਸ ਗਾਨੇ, ਸਤਿਗੁਰ ਸੱਚੇ ਪਾਹੇ ਮਿਲ ਕੇ ਪਰਮਾਤਮਾ ਦਾ ਨਾਮ ਰੁਚੀ ਅੰਮ੍ਰਿਤ ਰਸ ਚੱਖਿਆ, ਇਹਦਾ ਸਵਾਦ ਦੇਖਿਆ ਉਹ ਗਾਨੇ ਮੈਨੇ ਗੰਨੇ ਦੇ ਰਸ ਨੂੰ ਵੀ ਮਿੱਠਾ, ਕਹਿੰਦੇ ਜਿਹੜਾ ਮਿੱਠਾ ਰਸ ਸੀ ਅਸੀਂ ਸਤਿਗੁਰਾਂ ਨਾਲ ਮਿਲ ਕੇ ਗਾਨੇ ਮੈਨੇ ਉਸ ਜਸ ਨੂੰ ਗਾਇਨ ਕੀਤਾ। ਜਿਨ ਕੋ ਗੁਰ ਸਤਿਗੁਰ ਨਹੀਂ ਭੇਜਿਆ ਅਤੇ ਸਾਖਤ ਮੂੜ ਦੇਵਾਨ, ਜਿਹਨਾਂ ਮਨਮੁੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਪੂਜਨੀਕ ਉਹਨਾਂ ਦਾ ਮਿਲਾਪ ਨਹੀਂ ਹੋਇਆ, ਉਹ ਸਾਖਤ ਮੂਰਖ ਪੁਰਖ ਜਿਹੜੇ ਦੀਵਾਨੇ ਮੈਨੇ ਪਾਗਲਿਆ ਝੱਲੇ ਆ। ਕਿਨ ਕੇ ਕਰਮਹੀਨ ਤੁਰ ਪਾਏ ਦੇਖ ਦੀਪਕ ਮੋਹੇ ਪਛਾਣੇ, ਉਹਨਾਂ ਦੇ ਕਰਮ ਜਿਹੜੇ ਤੁਰ ਤੋਂ ਹੀਣ ਮੈਨੇ ਬੜੇ ਤੁੱਛ ਆ ਨੀਵੇਂ, ਇਸ ਵਾਸਤੇ ਉਹ ਕੁਟੰਬ ਰੂਪੀ ਦੀਵੇ ਦੇਖ ਕੇ ਮੋਹ ਦੀ ਲਾਟ ਅਤੇ ਪਤੰਗੇ ਮੂੰਹ ਪਛਾਣੇ ਮਹੀਨੇ ਸੜ ਰਹੇ ਦੇ, ਦਿਨ ਰਾਤ ਪਰਿਵਾਰ ਦੇ ਮੋਹ ਵਿੱਚ ਸੜੀ ਜਾਂਦੇ ਆ, ਕੋਈ ਬੰਦਗੀ ਨਹੀਂ ਕਰਦੇ। ਜਿਨ ਕੋ ਤੁਮ ਦਇਆ ਕਰ ਮਿਲੋ ਅਤੇ ਹਰ ਹਰ ਸੇਵ ਲਗਾਨੇ,
ਨਿਰੰਕਾਰ ਪਰਮੇਸ਼ਰ ਜਿਨ੍ਹਾਂ 'ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹਾਂ ਅਤੇ ਸਤਿਗੁਰਾਂ ਨਾਲ ਮਿਲਾ ਦਿੰਦੇ ਹਾਂ, ਉਹ ਆਪ ਜੀ ਦੀ ਸੇਵਾ 'ਚ ਲੱਗ ਜਾਂਦੇ ਹਨ। ਜਾਂ ਨਾਨਕ ਹਰ ਹਰ ਹਰ ਜਾ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ। ਪਾਤਸ਼ਾਹ ਕਹਿੰਦੇ ਆ ਜਿਹੜੀ ਮਤ 'ਚ ਸਤਿਗੁਰੂ ਦੀ ਸਿੱਖਿਆ ਲੈ ਕੇ ਉਹ ਗੁਰਮਤ ਨਾਮ 'ਚ ਆਪਣੇ ਸਮਾ ਗਿਆ, ਐਸੇ ਸੇਵਕਾਂ ਨੂੰ ਜਨਾਂ ਨੂੰ ਭਗਤਾਂ ਨੂੰ ਪਰਮਾਤਮਾ ਨੇ ਜਿਹੜਾ ਸਾਰੇ ਜੀਵਾਂ ਨੂੰ ਸੁਭ ਗੁਣਾਂ 'ਚ ਪ੍ਰਫੁੱਲਿਤ ਕਰਨ ਵਾਲਾ ਉਹ ਪ੍ਰਗਟ ਹੋ ਗਿਆ। ਔਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਉਹ ਭਗਤ ਜਿਹਨੇ ਸੰਸਾਰ 'ਚ ਪ੍ਰਗਟ ਹੋ ਗਿਆ। ਪਾਤਸ਼ਾਹ ਕਹਿੰਦੇ ਆ ਕਿ ਉਸ ਨਿਰੰਕਾਰ ਦੇ ਨਾਮ 'ਚ ਮੇਰੀ ਬੁੱਧੀ ਜਿਹੜੀ ਸਤਿਗੁਰਾਂ ਦੀ ਸਿੱਖਿਆ ਵਿੱਚ ਸਮਾ ਗਈ ਹੈ। ਮਤ ਗੁਰਮਤ ਨਾਮ ਸਮਾਨੀ, ਮੇਰੀ ਬੁੱਧੀ ਗੁਰੂ ਦੀ ਮਤ ਲੈ ਕੇ ਉਹ 'ਚ ਸਮਾ ਗਈ ਹੈ। ਗੌੜੀ ਪੂਰੀ ਮਹੱਲਾ ਚੌਥਾ, ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ, ਕਹੋ ਕਿੱਥੇ ਹਰ ਪੋਹ ਨਸੀਹੈ। ਇਹ ਮਨਾ ਸੰਬੋਧਨ ਕਰਨ ਕਹਿੰਦੇ ਆ ਉਹ ਜਿਹੜਾ ਸੁਆਮੀ ਮਾਲਕ ਤਾਂ ਸਦਾ ਸਾਡੇ ਨਾਲ ਹੀ ਰਹਿੰਦਾ, ਇਹ ਦੱਸੋ ਵੀ ਉਹ ਪਰਮਾਤਮਾ ਪੋਹ ਮੈਨੇ ਉੱਥੋਂ ਪਾਸੇ ਨੱਸ ਕੇ ਕਿੱਥੇ ਜਾਊਂਗੇ, ਉਹਦੇ ਵਿਆਪਕ ਸਰੂਪ 'ਚ ਹਰ ਜਗ੍ਹਾ ਹਾਜ਼ਰ ਹੈ, ਉੱਥੋਂ ਭੱਜ ਨੱਠ ਕੇ ਕਿੱਥੇ ਚੱਲ ਜਾਵਾਂਗੇ। ਹਰੇ ਆਪੇ ਬਖਸ ਲਏ ਪ੍ਰਭ ਸਾਚਾ, ਹਰੇ ਆਪ ਚੜਾਏ ਛੁੱਟੀ ਹੈ। ਉਹ ਨਿਰੰਕਾਰ ਪਰਮੇਸ਼ਰ ਜਿਨ੍ਹਾਂ 'ਤੇ ਕਿਰਪਾ ਕਰਦਾ ਆਪੇ ਬਖਸ਼ ਦਿੰਦਾ, ਅਤੇ ਜਿਨ੍ਹਾਂ ਨੂੰ ਜਮਾਂ ਤੋਂ ਛੁਡਾਉਂਦਾ ਹੈ ਉਹ ਜਮਾਂ ਦੀ ਮਾਰ ਤੋਂ ਛੁੱਟ ਸਕਦੇ। ਮੇਰੇ ਮਨ ਜਪ ਹਰ ਹਰ ਹਰ ਮਨ ਜਪੀ ਹੈ, ਸੰਬੋਧਨ ਕਰਨਗੇ ਹੇ ਪਿਆਰਿਆ ਮਨ। ਨਿਰੰਕਾਰ ਪਰਮੇਸ਼ਰ ਜਿਹੜਾ ਜੀਵਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ, ਉਹਦੇ ਨਾਮ ਨੂੰ ਜਪ ਮਨ 'ਚ ਜਪਦੇ ਰਹੀਏ। ਸਤਿਗੁਰ ਕੀ ਕਰਨ ਆਈ ਭੱਜ ਪਾਓ ਮੇਰੇ ਮਨਾ, ਗੁਰ ਸਤਿਗੁਰ ਕੀ ਇੱਛਾ ਛੁੱਟੀ ਹੈ ਰਾਮ। ਇਹ ਪਿਆਰਿਆ ਮਨਾ ਭੱਜ ਕੇ ਦੌੜ ਕੇ ਗੁਰੂ ਮਹਾਰਾਜ ਦੀ ਸ਼ਰਨ 'ਚ ਜਾ ਕੇ ਪੈ ਜਾ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਜਿਹੜੇ ਪੂਜਾ ਯੋਗ ਆ ਉਹਨਾਂ ਗੁਰਾਂ ਦੇ ਮਗਰ ਲੱਗ ਕੇ ਫਿਰ ਛੁਟਕਾਰਾ ਹੋ ਜਾਂਦਾ। ਮੇਰੇ ਮਨ ਸੇਵ ਹਾਉ ਸੋ ਪ੍ਰਭ ਪ੍ਰਭ ਸੁਖਦਾਤਾ, ਜਿਤ ਸੇਵਿਆ ਨਿਜ ਕਰ ਬਸੀਆ। ਇਹ ਪਿਆਰਿਆ ਮਨਾ ਉਹ ਸੁੱਖਾਂ ਦੇ ਦਾਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਜਿਸ ਨਿਰੰਕਾਰ ਪਰਮੇਸ਼ਰ ਦੀ ਸੇਵਾ ਕਰਨ ਆਪਣੇ ਸਰੂਪ ਰੂਪੀ ਘਰ 'ਚ ਨਿਵਾਸ ਹੋ ਜਾਂਦਾ ਬਸ ਜਾਈਦਾ। ਗੁਰਮੁਖ ਜਾਏ ਲਹੋ ਕਰ ਆਪਣਾ ਘਰ ਚੰਦਨ ਹਰ ਜਸ ਕਸੀਆ। ਜਿਹੜੇ ਗੁਰਮੁਖ ਜਾਏ ਮੁਖੀ ਜਿਹੜੇ ਸ਼੍ਰੋਮਣੀ ਗੁਰਾਂ ਪਾਸੇ ਜਾਏ ਵੀ ਨੇ, ਜਾ ਕੇ ਪਰਮਾਤਮਾ ਦੇ ਜਸ ਨੂੰ ਕਸੀਆ ਮੈਨੇ ਉਚਾਰਦੇ ਆ। ਫਿਰ ਕਹਿੰਦੇ ਆ ਕਿ ਐਸਾ ਆਚਰਨੇ ਰੂਪੀ ਚੰਦਨ ਨੂੰ ਘੁਤਾਉਂਦੇ ਆ, ਫਿਰ ਆਪਣੇ ਸਰੂਪਰੀ ਘਰ ਜਾਏ ਮੈਨੇ ਜਗ੍ਹਾ 'ਚ ਆ ਕੇ ਪਾ ਲਵਾਉਂਗੇ। ਜਿਵੇਂ ਹੁਣ ਚੰਦਨ ਨੂੰ ਘਸਾਈਏ ਸੰਬੰਧੀ ਪ੍ਰਗਟ ਹੋਈ ਜਾਂਦੀ, ਜਿਵੇਂ ਵਾਰ ਵਾਰ ਰਸਨਾ ਨਾਮ ਜਪੀਏ ਇਹ ਵੀ ਬਰਕਤਾਂ ਪੈਦਾ ਕਰ ਦਿੰਦਾ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਕੁਟੁੰਬ ਲੈ ਲਾਹਾ ਹਰ ਮਨ ਹਸੀ ਹੈ। ਇਹ ਪਿਆਰਿਆ ਮਨ ਉਹ ਪਰਮਾਤਮਾ ਹਰ ਪਾਪਾਂ ਨੂੰ ਨਾਸ਼ ਕਰਨ ਵਾਲਾ, ਸੁਭ ਗੁਣਿਆਂ ਨੂੰ ਹਰੇ ਭਰੇ ਕਰਨ ਵਾਲਾ, ਪੂਰਾ ਜਸ ਇਹ ਕਰਨ ਰੂਪੀ ਜਿਹੜਾ ਉੱਤਮ ਸ੍ਰੇਸ਼ਟ ਲਾਭ ਲੈ ਕੇ ਮਨ ਵਿੱਚ ਫਸੀਏ, ਮੈਨੇ ਪ੍ਰਸੰਨ ਹੋਈਏ, ਖੁਸ਼ ਹੋਵੇ, ਨਾਮ ਜੀ ਆਪਣੀ ਖੁਸ਼ੀਆਂ ਪ੍ਰਾਪਤ ਕਰੀਏ। ਕਹਿੰਦੇ ਇਹ ਮਨ ਨਿਰੰਕਾਰ ਦਾ ਜਸ ਰੂਪੀ ਜਿਹੜਾ ਉੱਤਮ ਸ੍ਰੇਸ਼ਟ ਲਾਭ ਆ ਲੈ ਕੇ ਖੁਸ਼ ਹੋਈਏ। ਬਾਣੀ ਦੁਆਰਾ ਵੀ ਉਹਦਾ ਉੱਤਮ ਜਸ ਲਾਭ ਲੈ ਕੇ ਖੁਸ਼ ਹੋਈਏ, ਕੰਮ ਕਰਕੇ ਵੀ ਸੇਵਾ ਕਰ ਕਰਕੇ ਉਹਦਾ ਜਸ ਕਰਕੇ ਉੱਤਮ ਲਾਭ ਨੂੰ ਲੈ ਕੇ ਸਕੀਏ, ਮੈਨੇ ਪ੍ਰਸੰਨ ਹੋਈਏ। ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚੱਕੀ ਹੈ। ਉਹ ਕਹਿੰਦੇ ਆਪ ਪਰਮੇਸ਼ੁਰ ਦਇਆ ਕਰਕੇ ਇਹ ਦਾਤਾਂ ਦੇਵੇ ਕਿ ਪਰਮਾਤਮਾ ਦਾ ਨਾਂ ਅੰਮ੍ਰਿਤ ਰਸ ਚੱਕ ਸਕੀ ਦਾ ਹੈ, ਉਹਦੀ ਕਿਰਪਾ ਬਿਨਾਂ ਕਿੱਥੇ ਹੈ। ਨਹੀਂ ਤਾਂ ਬਸ ਨਸ਼ਿਆਂ ਦੇਸ਼ਾਂ 'ਚ ਜ਼ਿੰਦਗੀ ਤਬਾਹ ਕਰੀ ਜਾਂਦੇ ਹਨ। ਮੇਰੇ ਮਨ ਨਾਮ ਬਿਨਾਂ ਜੋ ਦੂਜਿਆ ਲਾਗੇ ਅਤੇ ਸਾਖਤ ਨਰ ਜੰਮ ਘੁੱਟੀ ਹੈ। ਇਹ ਮੇਰੇ ਮਨ ਜਿਹੜੇ ਵਿਅਕਤੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜੇ ਵਿਹਾਰਾਂ 'ਚ ਲੱਗੇ ਹੈ ਉਹਨਾਂ ਸਾਖਤ ਪੁਰਸ਼ਾਂ ਨੂੰ ਜਮਨ ਚੰਗੀ ਤਰ੍ਹਾਂ ਘੁੱਟੀ ਜਾਂਦੇ ਨੇ, ਚੰਗੀ ਤਰ੍ਹਾਂ ਉਹਨਾਂ ਨੂੰ ਪੀੜ ਦਾ ਭਾਵ ਬੜੇ ਦੁੱਖ ਦਿੰਦਾ। ਅਤੇ ਸਾਖਤ ਚੋਰ ਜਿਹਨਾਂ ਨਾਮ ਦੱਸਾ ਰਿਹਾ ਮਨ ਤਿੰਨ ਭੈਣ ਨੇ ਉਸਨੂੰ ਘੁੱਟੀ ਹੈ।
ਜਿਹੜੇ ਤਾਕਤ ਦੁਸ਼ਟ ਲੋਕਾਂ ਨੇ ਪਰਮਾਤਮਾ ਦਾ ਨਾਮ ਭੁਲਾਤਾ ਉਹ ਚੋਰਾਂ ਦੀ ਨਹੀਂ ਆਈਆਂ। ਕਹਿੰਦੇ ਮਨਾ ਉਹਨਾਂ ਨਾਲ ਕਦੀ ਪਿੱਟੀਏ, ਉਹਨਾਂ ਨਾਲ ਛੋਹਣਾ ਨਾ ਕਰੀਏ, ਉਹਨਾਂ ਦੇ ਕਦੀ ਨੇੜੇ ਨਾ ਜਾਈਏ। ਮੇਰੇ ਮਨ ਸੇਵਾ ਰੱਖ ਨਿਰੰਜਨ ਨਰ ਹਰ ਜਿਸ ਸੇਵਾ ਸੇਵਿਆ ਦੇਖਾ ਚੁੱਕੀ ਹੈ ਤੇ ਮੇਰੇ ਮਨਾਂ ਅਲੱਖ ਨਿਰੰਜਨ ਨਰ ਹਰ ਜਿਹੜਾ ਐਸਾ ਪਰਮੇਸ਼ਰ ਹੈ ਉਹਦੀ ਸੇਵਾ ਕਰੋ, ਜਿਹਦੀ ਸੇਵਾ ਕਰਨ ਸਿਮਰਨ ਕਰਨ ਜਮਾਂ ਦਾ ਲੇਖਾ ਹਿਸਾਬ ਜਿਹੜਾ ਕਿ ਤੂੰ ਛੁਟਕਾਰਾ ਪ੍ਰਾਪਤ ਹੋ ਜਾਂਦਾ। ਜਾਂ ਨਾਨਕ ਹਰ ਪ੍ਰਭ ਪੂਰੇ ਕੀਏ ਸਿਨਮਾ ਸਾਹ ਤੋਲ ਨਾ ਕੱਟੀਏ। ਮਹਾਰਾਜ ਕਹਿੰਦੇ ਕਿ ਜਿਹੜੇ ਵਿਅਕਤੀ ਨੂੰ ਪਰਮਾਤਮਾ ਨੇ ਪੂਰੇ ਵਿਚਾਰ ਵਾਲਾ ਬਣਾਤਾ, ਵਿਚਾਰਵਾਨ ਬਣਾਤਾ, ਗਿਆਨੀ ਬਣਾਤਾ, ਕਹਿੰਦੇ ਫਿਰ ਮਾਸੇ ਅਥਵਾ ਦਿਨ ਭਰ ਉਹਦਾ ਤੋਲ ਵਿਚਾਰ ਘੱਟਦਾ ਨਹੀਂ। ਕਿੰਨਾ ਸੰਕਟ ਉਹਦੇ 'ਤੇ ਆ ਜਾਏ ਉਹ ਐਨ ਤੋਲ ਵਿੱਚ ਪੂਰਾ ਹੀ ਤੁਲਦਾ, ਆਪਣੇ ਗਿਆਨ ਤੋਂ ਡੋਲਦਾ ਨਹੀਂ। ਗੌੜੀ ਪੂਰੀ ਮਹੱਲਾ ਚੌਥਾ। ਅੰਮ੍ਰਿਤ ਪ੍ਰਾਣ ਬਸਵਤ ਪ੍ਰਭ ਸੁਮਰੈ, ਮੇਰਾ ਜੀਵ ਪਿੰਡ ਸਭ ਤੇਰੀ। ਸਾਡੇ ਪ੍ਰਾਣ ਇਹ ਵੀ ਤੁਹਾਡੇ ਬਸ, ਮੇਰਾ ਇਹ ਜੀਵ ਅਤੇ ਪਿੰਡ ਸਰੀਰ ਸਾਰੇ ਇਹ ਰਾਤ ਤੇਰੀ ਦਿੱਤੀ ਹੋਈ ਹੈ, ਤੇਰੇ ਬਿਨਾਂ ਕੀ ਹੈ ਕੁਛ ਨਹੀਂ, ਇਹ ਸਾਰੀਆਂ ਬਰਕਤਾਂ ਤੇਰੀਆਂ। ਦਇਆ ਕਰੋ ਹਰ ਦਰਸ਼ਨ ਦਿਖਾਵੋ, ਮੇਰੇ ਮਨਤਾਂ ਨੂੰ ਲੋਚਣ ਲਈ ਆਪ ਦਇਆ ਕਰਕੇ ਆਪਣਾ ਦਰਸ਼ਨ ਦਿਖਾ ਦਿਓ। ਮੇਰੇ ਮਨ ਦੇ ਤਨ ਵਿੱਚ ਆਪ ਜੀ ਦੇ ਦਰਸ਼ਨ ਦੀ ਬਹੁਤ ਲੋਚ, ਮੈਨੇ ਇੱਛਾ ਦਿਨ ਰਾਤ ਲੱਗੀ ਰਹਿੰਦੀ ਹੈ। ਰਾਮ ਮੇਰੇ ਮੰਤਨ ਲੋਚ ਮਿਲਣ ਹਰ ਕੇਰੀ, ਤੇਰਾ ਮੇਰਾ ਮੇਰੇ ਮਨ ਚ ਆਪ ਜੀ ਦੇ ਮਿਲਣ ਦੀ ਲੋਚ ਚਾਹ ਜਿਹੜੀ ਹੈ ਇਹ ਸਿੱਖ ਹਮੇਸ਼ਾ ਲੱਗੀ ਰਹਿੰਦੀ ਹੈ। ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਤੇ ਮੇਰੀ ਰਾਹ। ਗੁਰੂ ਜਿਹੜੇ ਪੂਜਾ ਯੋਗ ਦਿਆਲੂ ਆ, ਸਤਿਗੁਰਾਂ ਨੇ ਕਿੰਚਿਤ ਥੋੜ੍ਹੀ ਜਿੰਨੀ ਕਿਰਪਾ ਕਰਕੇ ਮੇਰੀ ਸ਼ਰਧਾ ਦੇਖ ਕੇ ਪਰਮਾਤਮਾ ਆ ਕੇ ਮੈਨੂੰ ਮਿਲ ਪਿਆ। ਜੋ ਹਮਰੇ ਮਨ ਚ ਤਹਿ ਸਵਾਮੀ ਸਾਹਿਬ ਦੇ ਤੁਮ ਹਰ ਜਾਨੋ, ਮੇਰੀ ਆਂਡਨ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਸਰ ਤੇਰੀ। ਹੇ ਸੱਚੇ ਪਾਤਸ਼ਾਹ ਗੁਰ ਕਿਰਪਾਲ ਕਿਰਪਾ ਕਿਰਪਾ ਸਿੰਘ ਚਦੂਰ ਕਿੰਨੀ, ਹਰ ਮੇਰੇ ਆਏ ਪ੍ਰਭ ਮੇਰੀ ਰਾਓ। ਉਹ ਸਾਨੂੰ ਆ ਕੇ ਮਿਲ ਪਿਆ। ਜਿਹੜਾ ਮਾਲਕ ਸੀ ਸਾਡੇ ਮਨ ਦੇ ਚਿੱਤ, ਜਿਹੜੀ ਕੋਈ ਵਚਨ ਵਿਲਾਸ ਸੀ ਮੇਰੀ, ਉਸ ਬੀਬੀ ਨੂੰ ਆਪੇ ਉਹ ਜਾਣਦੇ। ਅਤੇ ਆਂਦਨ ਨਾਮ ਜੋ ਵੀ ਸੁਖ ਪਾਏ ਨੇ ਜੀਵਾਂ ਹਰ ਤੇਰੀ, ਜਿਹੜਾ ਨਾਲ ਤੂੰ ਦਾ ਨਾਮ ਜਪਦੇ ਹਾਂ ਇਸੇ ਵਾਸਤੇ ਸੁਖ ਪਾਉਂਦੇ ਹਾਂ। ਅਤੇ ਨਿਰੰਕਾਰ ਤੇਰੀ ਆਸ ਉੱਤੇ ਅਸੀਂ ਸਦਾ ਜੀ ਰਹੇ ਹਾਂ। ਗੁਰ ਸਤਿ ਗੁਰਦਾਸ ਹੈ ਪੰਥ ਬਤਾਇਆ, ਹਰ ਮੇਰੇ ਆਏ ਪ੍ਰਭ ਮੇਰੀ। ਗੁਰੂ ਦਾਤੇ ਸਤਿਗੁਰਾਂ ਨੇ ਪੰਥ ਰਸਤਾ ਬਤਾ ਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਜਿਹੜਾ ਭਗਤੀ ਰੂਪੀ ਪੰਥ ਬਤਾਇਆ, ਮੈਨੇ ਰਸਤਾ ਦੱਸ ਦਿੱਤਾ। ਕਹਿੰਦੇ ਉਸ ਰਸਤੇ ਦੇ ਤੁਰਨ ਕਰਕੇ ਮੈਨੂੰ ਪਰਮਾਤਮਾ ਆ ਕੇ ਮਿਲਿਆ। ਆਂਦਨ ਆਨੰਦ ਭਿਆਵਟ ਭਾਗੀ ਸਭ ਆਸ ਪੂਜੀ ਜਾਣ ਕੇਰੀ। ਹੁਣ ਕਹਿੰਦੇ ਵੱਡਿਆਂ ਭਾਗਾਂ ਵਾਲਾ ਦਿਨ ਰਾਤ ਪ੍ਰਾਪਤ ਹੋ ਗਿਆ, ਕਿਉਂਕਿ ਮੈਂ ਉਹਨਾਂ ਦਾ ਸੇਵਕ ਹਾਂ, ਗਿਆਨ ਦਾਸ ਹਾਂ। ਮੇਰੀ ਆਸਾ ਪੂਜੀ ਮੈਨੂੰ ਪੂਰੀ ਆਸ ਹੋ ਗਈ ਹੈ। ਜਗਨਨਾਥ ਜਗਦੀਸ਼ਰ ਕਰਤੇ ਸਭ ਬਸਵਤ ਹੈ ਹਰ ਕੇਰੀ। ਉਹ ਜਗ ਦਾ ਮਾਲਕ ਹੈ, ਜਗ ਦਾ ਈਸ਼ਰ ਹੈ, ਕਰਤਾ ਪੁਰਖ ਹੈ, ਸਾਰਿਆਂ ਦੀ ਗਤੀ ਕਰਨ ਵਾਲਾ ਆ ਅਤੇ ਸਾਰਾ ਕੁਛ ਆਪ ਜੀ ਦੇ ਵੱਸ ਆ, ਸਾਰਿਆਂ ਦੀ ਗਤੀ ਆਪ ਦੇ ਵੱਸ ਵਿੱਚ। ਜਨ ਨਾਨਕ ਤਰਨ ਆਗਤ ਆਏ ਹਰ ਰਾਖਾ ਪੈ ਜਨ ਤੇਰੀ। ਇਹ ਪਾਤਸ਼ਾਹ ਤੇਰੀ ਚਰਨ ਆਏ, ਕਿਰਪਾ ਕਰਕੇ ਦਾਸਾਂ ਦੀ ਇੱਜ਼ਤ ਆਪ ਰੱਖਣਾ ਕਰੋ। ਬੋੜੀ ਪੂਰੀ ਨਾਲ ਲਾ ਚੌਥਾ। ਇਹ ਮਨੁਆ ਕਿੰਨਾ ਟਿਕਿਆ ਬਹੁ ਰੰਗੀ ਲਹਿ, ਲਹਿਰ ਦੇ ਚੱਲ ਚੱਲ ਅੱਡੇ। ਇਹ ਬਹੁਤ ਰੰਗਾਂ ਵਾਲਾ ਮਨ ਇਹਨ ਮਾਤਰ ਵੀ ਨਹੀਂ ਟਿਕਦਾ। ਇਹ ਤ੍ਰਿਸ਼ਨਾ ਰੂਪੀ ਅੱਗ ਦਾ ਦਹਿ ਮੈਨੇ ਸਾੜਿਆ ਹੋਇਆ, ਚੱਲ ਮੈਨੇ ਭੰਭੀਰੀ ਮੰਗੂ ਚੰਚਲ ਹੋ ਕੇ ਦਹਿ ਦੇ ਸੀ ਦਸਾਂ ਦੇ ਸੰਚ ਅੱਡੇ, ਦਸਾਂ ਦੇ ਸਾਂਝ ਹਾਡੇ ਮੈਨੇ ਹੰਡਦਾ ਫਿਰਦਾ ਘੁੰਮਦਾ ਫਿਰਦਾ। ਗੁਰ ਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਠਾਠੇ। ਜਦੋਂ ਵੱਡਿਆਂ ਭਾਗਾਂ ਨੇ ਪੂਰੇ ਸਤਿਗੁਰ ਪ੍ਰਾਪਤ ਕਰ ਲਏ, ਉਹਨਾਂ ਨੇ ਫਿਰ ਪਰਮਾਤਮਾ ਦਾ ਨਾਮ ਦਿੱਤਾ ਅਤੇ ਚਾਂਚਲ ਮਨ ਠਾਠੇ
ਮੈਂ ਟਿਕ ਗਿਆ ਉਹਦੇ ਠੰਡ ਵਰਤਦੀ ਸਾਰੇ ਕਲੇਸ਼ ਮੁੱਕ ਗਏ ਇਸ ਤਦ ਹੋ ਗਿਆ ਰਾਮ ਹਮ ਸਤਗੁਰ ਲਾਲੇ ਕੰਢੇ ਰਾਮ ਰਮੇ ਰਾਮ ਹੇ ਗੁਰੂ ਪਿਆਰਿਓ ਅਸੀਂ ਸਤਗੁਰਾਂ ਦੇ ਲਾਲੇ ਸਾਡੇ ਦਾਸ ਕਹਾਉਂਦੇ ਅਮਰਾ ਮਸਤਕ ਦਾਗ ਦਗਾਨਾ ਹਮ ਕਾਰਜ ਗੁਰੂ ਬਹੁਤ ਸਾਡੇ ਕਹਿੰਦੇ ਸਾਡੇ ਮਸਤਕ ਦੇ ਪ੍ਰੇਮ ਰੂਪੀ ਦਾਗ ਨਿਸ਼ਾਨ ਦਗਾਨਾ ਮੈਂ ਲਾ ਦਿੱਤਾ ਕਿਉਂਕਿ ਅਸੀਂ ਸਤਗੁਰਾਂ ਦਾ ਕਰਜ਼ਾ ਬਹੁਤ ਸਾਡੇ ਮੈਨੇ ਭਰਨਾ ਸੀ ਦੇਣਾ ਸੀ ਉਹ ਮਹਾਰਾਜ ਨੇ ਕਿਰਪਾ ਹੀ ਕੀਤੀ ਹੈ ਰਿਣ ਚੁਕਾ ਕੇ ਪਰ ਪਕਾਰ ਪੁੰਨ ਬਹੁ ਕੀਆ ਪੌਦ ਉੱਤਰ ਤਾਰ ਪਰਾਠੇ ਸਾਧੂ ਨੇ ਸਾਡੇ ਤੋਂ ਬੜਾ ਪਰਪਕਾਰ ਕਰਕੇ ਪੁੰਨ ਕਰ ਦਿੱਤਾ ਜਿਹੜਾ ਭੈ ਦੇਣ ਵਾਲਾ ਦੁੱਤਰ ਕਠਿਨ ਸੰਸਾਰ ਸਾਗਰ ਤਾਰ ਕੇ ਪਰਾਡੇ ਮੈਂ ਤੋਂ ਪਾਰ ਕਰ ਦਿੱਤਾ ਜਿਨ ਕੋ ਪ੍ਰੀਤ ਰਹਿ ਹਰ ਨਾਹੀ ਤਿੰਨ ਕੂਰੇ ਗਾਂਢਨ ਗਾਠੇ ਜਿਨ੍ਹਾਂ ਦੇ ਮਨ ਪਰਮਾਤਮਾ ਦੀ ਪ੍ਰੀਤੀ ਨਹੀਂ ਪ੍ਰਾਪਤ ਹੋਈ ਉਹਨੇ ਝੂਠੇ ਗਾਂਢਣ ਗਾਢ ਝੂਠੇ ਜੋੜ ਜੋੜੇ ਹੈ ਝੂਠੀਆਂ ਗੱਲਾਂ ਕੱਢਦੇ ਰਹਿੰਦੇ ਹੈ ਹਰ ਦਿਨ ਇਹ ਹੀ ਉਤਰਾਅ ਚੜ੍ਹਾਅ 'ਚ ਲੱਗੇ ਰਹਿੰਦੇ ਜਿਉਂ ਪਾਣੀ ਕਾਗਦ ਬਿਨ ਜਾਤ ਹੈ ਕਿਉਂ ਮਨਮੁਖ ਗਰਭ ਗਲਾਢੇ ਜਿਸ ਤਰ੍ਹਾਂ ਪਾਣੀ ਪੈਣ ਕਾਗਜ਼ ਗਲ ਜਾਂਦਾ ਸੜ ਜਾਂਦਾ ਨਾਸ ਹੋ ਜਾਂਦਾ ਜਿਸ ਤਰ੍ਹਾਂ ਮਨਮੁਖ ਮਾਂ ਦੇ ਗਰਭ 'ਚ ਗਲਾਢੇ ਮੈਨੇ ਗਲ ਜਾਂਦੇ ਆ ਗਰਭ ਸਿਰੇ ਨਹੀਂ ਚੜ੍ਹਦੇ ਹਮ ਜਾਣਿਆ ਕਛੂ ਨੂੰ ਜਾਣਿਆ ਅੱਗ ਹੈ ਜਿਉਂ ਹਰ ਰਾਖਿਆ ਤਿਉਂ ਠਾਢੇ ਕਹਿੰਦੇ ਨਾ ਅਸੀਂ ਪਿੱਛੇ ਹੋ ਜਾਣਿਆ ਨਾ ਹੁਣ ਅੱਗੇ ਜਾਣ ਸਕਾਂਗੇ ਉਹ ਪਰਮਾਤਮਾ ਜਿਵੇਂ ਰੱਖਦਾ ਉਹਦੇ ਦਰਬਾਰ ਠਾਢੇ ਮੈਨੇ ਉਹਦੇ ਦਰਬਾਰ 'ਚ ਖੜ੍ਹੇ ਰਹਿੰਦੇ ਹਾਂ ਟਿਕੇ ਰਹਿੰਦੇ ਹਾਂ ਸੇਵਾ 'ਚ ਹਮ ਭੂਲ ਚੂਗਰ ਕਿਰਪਾ ਧਾਰ ਹੋ ਜਿਨ੍ਹਾਂ ਨੂੰ ਕੁਤਰੇ ਕਾਠੇ ਇਹ ਸੱਚੇ ਪਾਤਸ਼ਾਹ ਅਸੀਂ ਭੁੱਲਾਂ ਚੁੱਕਾਂ ਕਰਨ ਵਾਲੇ ਹਾਂ ਔਰ ਕਹਿੰਦੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ ਅਸੀਂ ਆਪ ਜੀ ਦੇ ਦਰ ਦੇ ਕੁਤਰੇ ਮੈਂ ਕੁਤੂਰੇ ਹਾਂ ਕੂਕਰ ਕਾਢੇ ਕੂਕਰ ਕਹਾਉਂਦੇ ਹਾਂ ਆਪ ਦੇ ਕਹਿੰਦੇ ਬੇਟੇ ਕੁਤਰੇ ਮੈਂ ਕੁਤਰਕਾਂ ਕਰਨ ਵਾਲੇ ਅਸਣ ਕੀਤੇ ਜਾਂਦੇ ਹਾਂ ਕੁਤਰੇ ਕਤਾਰੂ ਕਿਰਪਾ ਕਰਕੇ ਸਾਨੂੰ ਕੱਢ ਲਓ ਸੋ ਤਰੇ ਕਹਿੰਦੇ ਧਰਤੀ ਦੇ ਤਲੇ ਨਰਕਾਂ ਵਿੱਚ ਜਾਂਦੇ ਹਾਂ ਆਪ ਸਾਨੂੰ ਕੱਢ ਲਓ ਨਰਕਾਂ 'ਚੋਂ ਔਰ ਫਿਰ ਕਹਿੰਦੇ ਜਿਸ ਤਰ੍ਹਾਂ ਉਹ ਮੂਠਾਂ ਨੂੰ ਕੁਤਰਾ ਲੱਗ ਜਾਂਦਾ ਨਾ ਉਹ ਦਾਣਾ ਵੀ ਪੋਲਾ ਹੋ ਜਾਂਦਾ ਇਸ ਤਰ੍ਹਾਂ ਕੰਮ ਕੁੱਲੂ ਹੰਕਾਰ ਆ ਕਿ ਕੁਤਰੇ ਲੱਗ ਰਿਹਾ ਬੰਦੇ ਨੂੰ ਕਿ ਬੰਦੇ ਨੂੰ ਪੋਲਾ ਕਰ ਲੈਂਦੇ ਆ ਜਿਹਦਾ ਜੀਵਨ ਬਰਬਾਦ ਕਰ ਦਿੰਦੇ ਕਹਿੰਦੇ ਸਾਡੇ ਸਰੀਰ 'ਚੋਂ ਜਿਹੜੇ ਕਾਮ ਕ੍ਰੋਧ ਰੂਪੀ ਦੁਸ਼ਟ ਕੁਤਰੇ ਆ ਇਹਨਾਂ ਨੂੰ ਕੱਢ ਦਿਓ ਹਾਂਜੀ ਕਿ ਹੁਣ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਆ ਕੀਰਤਨ ਸੁਰੇ ਜਿਹੜਾ ਸ਼ਬਦ ਹੈ ਦੇ ਰਿਹਾ ਬੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁਤ ਭਰਿਆ ਮਿਲ ਸਾਧੂ ਖੰਡ ਲਖੰਡਾ ਦੇ ਇਹ ਜਿਹੜਾ ਸਰੀਰ ਹੈ ਰੂਪੀ ਨਗਰ ਹੈ ਇਹ ਕਾਮ ਕ੍ਰੋਧ ਲੰਬ ਹੰਕਾਰ ਇਹਨਾਂ ਹੋ ਗਣਾਂ ਨਾਲ ਭਰਿਆ ਹੈ ਇਹ ਗੁਰੂ ਪਿਆਰਿਓ ਅੰਤਾਂ ਨਾਲ ਮਿਲ ਕੇ ਇਹਨਾਂ ਕਾਮ ਕ੍ਰੋਧ ਆਦਿਕਾਂ ਨੂੰ ਖੰਡ ਲਖੰਡਾ ਟੁਕੜੇ ਟੁਕੜੇ ਕਰਕੇ ਦੂਰ ਕਰੋ ਗਿਆਨ ਰੂਪੀ ਖੰਡਾ ਲੈ ਕੇ ਇਹਨਾਂ ਨੂੰ ਖੰਡਲ ਮੈਂ ਇਹਨੂੰ ਨਾਸ ਕਰ ਦਿਓ ਖਤਮ ਕਰ ਦਿਓ ਖੰਡਲ ਮੈਨੇ ਜਿੰਨੇ ਵੀ ਹੈਗੇ ਹੈ ਵਪਾਰ ਇਹਨਾਂ ਨੂੰ ਖੰਡ ਮੈਨੇ ਨਾਸ ਕਰ ਦਿਓ ਪੂਰਵ ਲਿਖਤ ਲਿਖੇ ਗੁਰ ਪਾਇਆ ਮਨਹਾਰ ਲਿਵ ਮੰਡਲ ਮੰਡਾ ਕਹਿੰਦੇ ਜਿਹਨਾਂ ਵੀ ਸਤਿਗੁਰਾਂ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਪੂਰਵਲੇ ਕਰਮਾਂ ਦੀ ਜਿਹੜੀ ਲਿਖਤ ਦੇ ਵਿੱਚ ਲਿਖੇ ਦੇ ਮੁਤਾਬਕ ਪਾਇਆ ਭਾਗਾਂ ਨਾਲ ਮਿਲਦੇ ਮਹਾਰਾਜ ਉਹਨਾਂ ਗੁਰੂ ਪਿਆਰਿਆਂ ਨੇ ਆਪਣੇ ਮਨ ਰੂਪੀਏ ਜਿਹੜਾ ਵਸਤਰ ਕੱਪੜਾ ਸੀ ਪਰਮਾਤਮਾ ਦੀ ਲਿਵ ਰੂਪੀ ਮੰਡਲ ਹਾਂਜੀ ਅਤੇ ਮਿੱਟੀ ਦੇ ਵਿੱਚ ਮੰਡਾ ਮੈਨੇ ਇਹਨੂੰ ਰੰਗਿਆ ਆ ਸਤਸੰਗਤ ਰੂਪੀ ਮਿੱਟੀ ਵਿੱਚ ਇਹ ਜਿਹੜਾ ਨਾਮ ਰੂਪੀ ਜਲ ਪਾ ਕੇ ਭਗਤੀ ਰੂਪੀ ਰੰਗ ਪਾ ਕੇ ਕਾਮ ਗੁਰੂ ਆਦਿਕ ਲੱਕੜਾਂ ਨੂੰ ਜਪ ਤਪ ਰੂਪ ਅੱਗ ਨਾਲ ਸਾੜ ਕੇ ਭਾਵ ਕੀ ਹੈ ਜਪ ਤਪ ਰੂਪ ਅੱਗ ਦਾ ਸੇਕ ਦੇ ਕੇ ਗੁਰੂ ਰੂਪ ਲਲਾਰੀ ਦੁਆਰਾ ਮਨ ਰੂਪੀ ਜਿਹੜਾ ਕੱਪੜਾ ਸੀ ਇਹਨੂੰ ਰੰਗਣਾ ਕੀਤਾ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਾਓ ਸਾਧੂ ਕਹਿੰਦੇ ਮਹਾਤਮਾ ਜਿਹਨਾਂ ਕੀ ਅੰਜਲੀ ਹੱਥ ਜੋੜਨ ਕਰਕੇ ਬੜੇ ਪੁੰਨ ਦੀ ਪ੍ਰਾਪਤੀ ਹੁੰਦੀ ਔਰ ਡੰਡੋਤ ਡੰਡੇ ਨੂੰ ਸਿੱਧਾ ਲੰਬੇ ਪੈ ਕੇ ਨਮਸਕਾਰ ਕਰਨ ਉਸ ਤੋਂ ਵੀ ਵੱਡੇ ਪੁੰਨ ਦੀ ਪ੍ਰਾਪਤੀ ਹੋ ਜਾਂਦੀ ਹੈ
ਸਾਖਤ ਹਰਰਾ ਸਾਧਨਾ ਜਾਣੇ ਹਾਂ ਅਤੇ ਨਿਰੰਤਰ ਹਮੇ ਕੰਡਾ ਹੈ ਜਿਹੜੀ ਸ਼ਕਤੀ ਮਾਇਆ ਦੇ ਉਪਾਸ਼ਕ ਹੈ ਐਸੇ ਪਾਪੀ ਲੋਕ ਉਹਨਾਂ ਨੇ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਰਾਸਵਾਦੀ ਨੂੰ ਰਜਾਣਿਆ ਨੇ ਅਤੇ ਉਹਨਾਂ ਦੇ ਮਨ ਰੂਪੀ ਪੈਰ ਦੇ ਵਿੱਚ ਇਹ ਹੰਕਾਰ ਦਾ ਕੰਡਾ ਚੁਭਿਆ ਹੋਇਆ ਜਿਉਂ ਜਿਉਂ ਚਲ ਹੈ ਚੁਭ ਹੈ ਚੁਭ ਹੈ ਦੁੱਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਜਿਸ ਤਰ੍ਹਾਂ ਦੁਨੀਆਂ ਦੇ ਵਿਚਾਰਾਂ ਦੇ ਵਿੱਚ ਕਰਨ ਵੱਲ ਤੁਰਦੇ ਆ ਉਵੇਂ ਉਵੇਂ ਹੰਕਾਰ ਦਾ ਕੰਡਾ ਚੁਭ ਦਾ ਬਹੁਤ ਦੁੱਖ ਪ੍ਰਾਪਤ ਕਰਦੇ ਆ ਔਰ ਜਿਸ ਤਰ੍ਹਾਂ ਉਹ ਪਰਮ ਪਿਆਰਿਆਂ ਦਾ ਜਸ ਤੇਜ ਪ੍ਰਤਾਪ ਵੱਧਦਾ ਦੇਖ ਕੇ ਨਾ ਅਤੇ ਈਰਖਾ ਰੂਪੀ ਕੰਡਾ ਚੁਭਦਾ ਇਹਨਾਂ ਦੀ ਵਡਿਆਈ ਕਿਉਂ ਖਬਰੇ ਸਾਧਾਂ ਸੰਤਾਂ ਬੜਾ ਦੁੱਖ ਪਾਉਂਦੇ ਅੰਤ ਨੂੰ ਫਿਰ ਆਪਣੇ ਸਿਰ ਉੱਤੇ ਹਾਂਜੀ ਜਮਾਂ ਦਾ ਜਮ ਕਾਲ ਜਿਹੜਾ ਉਹਦੇ ਡੰਡੇ ਉਹਨਾਂ ਦੀ ਮਾਰ ਨੂੰ ਸਹਾਰਦੇ ਹਰ ਜਨ ਹਰ ਹਰ ਨਾਮ ਸਿਮਰਨੇ ਦੁੱਖ ਜਨਮ ਮਰਨ ਭਉ ਕੰਡਾ ਹੈ ਜਿਹੜੇ ਪਰਮਾਤਮਾ ਦੇ ਸੇਵਕ ਆ ਉਹ ਪਰਮਾਤਮਾ ਦਾ ਨਾਮ ਜੋ ਸਮਾਏ ਰਹਿੰਦੇ ਆ ਉਹਨੇ ਸੰਸਾਰ ਦੇ ਵਿੱਚ ਜੰਮਣ ਮਰਨ ਦਾ ਦੁੱਖ ਜਿਹੜਾ ਖੰਡਾ ਹੈ ਖੰਡਿਤ ਦਾ ਨਾਸ ਕਰ ਜਨਮ ਮਰਨ ਦੇ ਦੁੱਖ ਨੂੰ ਖੰਡ ਕੇ ਫਿਰ ਉਹਦਾ ਕਲਿਆਣ ਸਰੂਪ ਇਹ ਹੋਇਆ ਉਹਦੇ ਵਿੱਚ ਭੇਦ ਹੋ ਗਏ ਹਨ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭ ਖੰਡ ਬ੍ਰਹਮੰਡਾ ਹੈ ਉਹਨਾਂ ਨੇ ਅਵਨਾਸੀ ਨਾਸ ਤੋਂ ਰਹਿਤ ਪੁਰਖ ਪਰਮਾਤਮਾ ਨੂੰ ਪਾ ਲਿਆ ਇਸ ਕਰਕੇ ਖੰਡਾਂ ਬ੍ਰਹਮੰਡਾਂ 'ਚ ਉਹਨਾਂ ਗੁਰਮੁਖ ਪਿਆਰਿਆਂ ਦੀ ਬੜੀ ਸੋਭਾ ਵਡਿਆਈ ਹੁੰਦੀ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਅਸੀਂ ਕਹਿੰਦੇ ਭਾਵੇਂ ਗਰੀਬ ਮਸਕੀਨ ਕੰਗਾਲ ਹਾਂ ਪਰ ਤੇਰੇ ਹੀ ਹਾਂ ਤੇਰੇ ਦਾਸ ਇਹ ਵੱਡਿਆਂ ਤੋਂ ਵੱਡੇ ਪਰਮਾਤਮਾ ਸਾਡੀ ਲਾਜ ਰੱਖ ਜਿਨ੍ਹਾਂ ਦੀ ਲਾਜ ਤੂੰ ਰੱਖੀ ਹੈ ਉਹਨਾਂ ਦੇ ਸਦਕੇ ਸਾਨੂੰ ਵੀ ਰੱਖ ਲੈ ਉਹਨਾਂ ਮਹਾਂਪੁਰਸ਼ਾਂ ਪਿੱਛੇ ਸਾਡਾ ਵੀ ਵਿਹੜਾ ਉਤਾਰ ਦੇ ਔਰ ਪਰਮੇਸ਼ਰ ਦਾ ਨਾਮ ਦੇ ਕੇ ਸਾਡੀ ਰੱਖਿਆ ਕਰ ਰਾਖ ਰੂਪ ਕਰਨ ਵਾਲੇ ਜਿਹੜੇ ਵਕਾਰ ਇਹਨਾਂ ਵੱਲੋਂ ਰੱਖ ਲੈ ਬੰਦੇ ਵੀ ਵਕਾਰ ਜਿਹੜੇ ਬੰਦੇ ਨੂੰ ਰਾਖ ਮਿੱਟੀ ਬਣਾ ਦਿੰਦੇ ਚਰਨਾਂ ਦੀ ਰਾਖ ਇਹ ਧੂੜੀ ਦੇ ਕੇ ਸਾਨੂੰ ਰੱਖ ਲੈ ਰਾਖ ਆਦਿਕ ਪੰਜਾਂ ਤੱਤਾਂ ਕਰਕੇ ਜਿਹੜਾ ਰਚਿਆ ਸਰੀਰ ਆ ਇਹਦਾ ਜਿਹੜਾ ਭਰਮੇ ਤੋਂ ਰੱਖ ਲਓ ਵਿਅਕਤੀ ਆਤਮਾ ਕਰ ਬਣ ਜਾਏ ਅਨਾਤਮਾ ਘਰ ਨਾ ਹੋ ਜਾਏ ਜਾਂ ਨਾਨਕ ਨਾਮ ਆਧਾਰ ਤੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ ਪਾਤਸ਼ਾਹ ਕਹਿੰਦੇ ਇਹ ਆਧਾਰ ਸਾਰਿਆਂ ਦਾ ਆਸਰਾ ਦੇਣਾ ਪਰਮੇਸ਼ਰ ਕਹਿੰਦੇ ਮੈਨੂੰ ਸੇਵਕ ਨੂੰ ਤੇਰੇ ਨਾਮ ਦੀ ਟੇਕ ਓਟ ਆ ਆਪ ਸੁੱਖ ਸੁਰੂਪ ਆ ਨਾਮ ਸੁਣਨ 'ਚ ਕਹਿੰਦੇ ਅਸੀਂ ਆਪਣੇ ਮਨ ਨੂੰ ਮੰਡਾਵੇਂ ਨੇ ਸਦਾ ਕਰ ਕੀਤਾ ਮਿਲਾਇਆ ਹੋਇਆ ਇਹ ਕਿਰਪਾ ਕਰ ਦੇ ਇਹ ਸ਼ਬਦ ਦੀ ਜਿਹੜੀ ਸਥਾਨਕ ਆ ਉਹ ਆਪਣੇ ਕੀਰਤਨ ਖੁੱਲ੍ਹੇ ਬਾਣੀ 'ਚ ਦੱਸੀ ਗਈ ਹੈ ਕਿ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਬਖਸ਼ਿਸ਼ ਕੀਤੀ ਹੈ ਗੌੜੀ ਪੂਰੀ ਮਹੱਲਾ ਚੌਥਾ ਇਸ ਗੜ੍ਹ ਮੈਂ ਹਰ ਰਾਮ ਰਾਏ ਹੈ ਕਿ ਸਾਧਨ ਪਾਵੇ ਠੀਠਾ ਇਹ ਸ੍ਰੀ ਰੂਪੀ ਜਿਹੜਾ ਗੜ੍ਹ ਕਿਲ੍ਹਾ ਆ ਇਹਦੇ 'ਚ ਪਰਮਾਤਮਾ ਰਮਿਆ ਹੋਇਆ ਰਹਿ ਰਿਹਾ ਪਰ ਠੀਠਾ ਮੈਨੂੰ ਜਿਹੜੇ ਕਠੋਰ ਪੁਰਖ ਆ ਉਹਨਾਂ ਦਾ ਮੰਨੀ ਪਰਮਾਤਮਾ ਦਾ ਕੋਈ ਸਾਧ ਆਨੰਦ ਨਹੀਂ ਪਾ ਸਕਦੇ ਕਿਉਂਕਿ ਸਿਮਰਨ ਕਰਦੇ ਐਵੇਂ ਹੱਟ ਵਿੱਚ ਭੁੱਖਿਆਂ ਕੰਮਾਂ 'ਚ ਲੱਗੇ ਰਹਿੰਦੇ ਹਰ ਦੀਨ ਦਿਆਲ ਅਨੁਗ੍ਰਹ ਕੀਆ ਹਰ ਗੁਰਸਬ ਦੀ ਚਤਰੀ ਕਹਿੰਦੇ ਜਿਨ੍ਹਾਂ ਦੇ ਦਿਆਲ ਪਰਮਾਤਮਾ ਨੇ ਆਪਣੀ ਕਿਰਪਾ ਹੱਥ ਰੱਖਿਆ ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਸਵਾਦ ਚੱਖ ਕੇ ਦੇਖਿਆ ਆਰਾਮ ਹਰ ਕੀਰਤਨ ਗੁਰਲਿਵ ਮਿੱਠਾ ਰਹਾਉ ਰਾਮ ਹਰ ਕੀਰਤਨ ਗੁਰਲਿਵ ਮਿੱਠਾ ਰਮੇ ਹੋਏ ਰਾਮ ਦੇ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਜਦੋਂ ਲਿਵ ਲਾ ਲਓਗੇ ਤੁਹਾਨੂੰ ਤੇ ਪਰਮਾਤਮਾ ਦਾ ਜਿਹੜਾ ਕੀਰਤਨ ਜਸ ਮਿੱਠਾ ਲੱਗੇਗਾ ਹਰ ਆਗਮ ਗੋਚਰ ਪਾਰ ਬਣ ਮੇਰੇ ਸਤਿਗੁਰ ਲਾਗ ਵਸੀਠਾ ਵਸੀਠਾ ਮੈਨੇ ਹੁਣ ਵਕੀਲ ਵਿਚੋਲਾ ਕਹਿ ਦਿਓ ਜਦੋਂ ਗੁਰੂ ਵਿਚੋਲਾਪਣ ਕਰਨ ਵਾਲੇ ਸਤਿਗੁਰਾਂ ਚਰਨੀ ਲੱਗੇ ਹਨ ਉਹ ਆਗਮ ਗੋਚਰ ਪਾਰ ਨਿਰੰਕਾਰ ਪਰਮੇਸ਼ੁਰ ਸਾਨੂੰ ਮਿਲ ਗਿਆ ਜਿਹਨੂੰ ਗੁਰਬਚਨ ਸੁਹਾਨੇ ਹੀਰਾ ਸਿੰਘ ਆ ਗਏ ਆਣ ਪਰੀਠਾ ਔਰ ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਵਿੱਚ ਸੁਖਾਨੇ ਮੈਨੇ ਸੁਖਾਏ ਚੰਗੇ ਲੱਗੇ ਉਹਨਾਂ ਦੇ ਫਿਰ ਅੱਗੇ ਸਤਿਗੁਰਾਂ ਨੇ ਗਿਆਨ ਰੂਪੀ ਭੋਜਨ ਲਿਆ ਕੇ ਪਰੀਠਾ ਮੈਨੇ ਪਰੋਸ ਦਿੱਤਾ ਕਿਰਪਾ ਕਰਦੇ ਮਨ ਮੁਖੀ ਰਾਤ ਕਠੋਰ ਹੈ ਅਤੇ ਨਾਨ ਪ੍ਰਕਾਰ ਪਰੀਠਾ ਜਿਹੜੇ ਮਨ ਕੋ ਉਹਨਾਂ ਦਾ ਹਿਰਦਾ ਅਤ ਕਠੋਰ ਬਹੁਤ ਕਰੜਾ ਹੈ ਔਰ ਉਹਨਾਂ ਦੇ ਅੰਦਰ ਅੰਤ ਅਨਕਾਰ ਪਰੀਠਾ ਮੈਨੇ ਕਾਲਾ ਕੇਟਿਆ ਹਿਰਦੇ ਕਾਲੇ ਹੋਏ ਹੋਏ ਉਹ ਤਾਂ ਕਹਿੰਦੇ ਰੱਬ ਹੈ ਹੀ ਨਹੀਂ ਹਿਰਦਾ ਇੰਨਾ ਕਾਲਾ ਤੂੰ ਦੇਖਣਾ ਕਿੱਥੋਂ ਜੇ ਸਿਰ ਕੋ ਬਹੁਤ ਦੂਰ ਪੀ ਆਈ ਹੈ ਦੇਖ ਨਿਕਟਾ ਕੋਲ ਫੁਲੀਠਾ
ਕਹਿੰਦੇ ਬੀ ਸੀ ਐਸ ਜਿਹੜਾ ਸੱਪ ਆ ਸਾਨੂੰ ਬਹੁਤ ਦੁੱਧ ਵੀ ਫੜਾ ਦਿਓ, ਪਰ ਉਹਦੀ ਜਿਹੜੀ ਖੋਲ ਨੂੰ ਖੋਲ ਕੇ ਦੇਖੀਏ ਤੇ ਜ਼ਹਿਰ ਹੀ ਨਿਕਲਦੀ ਹੈ। ਇਸ ਤਰ੍ਹਾਂ ਮਨਮੁਖ ਰੂਪੀ ਜਿਹੜੇ ਸੱਪ ਆ ਇਹਨਾਂ ਨੂੰ ਨਿਸ਼ਕਾਮ ਕਰਮਾਂ ਰੂਪੀ ਦੁੱਧ ਜਿੰਨਾ ਮਰਜ਼ੀ ਫੜਾਈ ਜਾਓ, ਪਰ

0: ਦੂਰ ਹੋ ਜਾਂਦੀ ਹੈ। ਜਿਵੇਂ ਗਾਰੜੂ ਮੰਤਰ ਪੜ੍ਹੀਏ ਤਾਂ ਸੱਪ ਦੀ ਜ਼ਹਿਰ ਦੂਰ ਹੋ ਜਾਂਦੀ ਹੈ, ਇਹ ਪਰਮੇਸ਼ਰ ਦਾ ਨਾਮ ਜਿਹੜਾ ਵਿਕਾਰਾਂ ਦੀ ਜ਼ਹਿਰ ਦੂਰ ਕਰਦਾ ਹੈ। ਜਾਂ ਨਾਨਕ ਗੁਰ ਕੇ ਲਾਲੇ ਬੋਲੇ ਲਗ ਸੰਗਤ ਕਰੂਗਾ ਮਿੱਠਾ। ਪਾਤਸ਼ਾਹ ਕਹਿੰਦੇ ਅਸੀਂ ਦਾਸਾਂ ਦੇ ਦਾਸ, ਉਹਨਾਂ ਦੀ ਸੰਗਤ ਲਾ ਕੇ ਅਸੀਂ ਕੌੜੇ ਵੀ ਮਿੱਠੇ ਹੋਏ ਹਾਂ, ਕਰੂਗਾ ਮੈਨੂੰ ਕੌੜੇ ਵੀ ਮਿੱਠੇ ਹੋਏ ਹਾਂ। ਅਸੀਂ ਦਾਸਾਂ ਦੇ ਦਾਸ ਹਾਂ, ਸਤਸੰਗ ਨਾਲ ਲੱਗ ਕੇ ਸਤਸੰਗ ਤੋਂ ਦਇਆ ਧਰਮ ਧੀਰ ਗੁਰੇ ਸ਼ੁਭ ਗੁਣਾਂ, ਜਿਹੜੇ ਕੌੜੇ ਲੱਗਦੇ ਸੀ ਹੁਣ ਮਿੱਠੇ ਲੱਗਣ ਲੱਗ ਪਏ, ਜਿਹੜੇ ਕਾਮ ਗੁਰੂ ਮਿੱਠੇ ਲੱਗਦੇ ਸੀ ਉਹ ਕੌੜੇ ਜਾਣ ਕੇ ਅਸੀਂ ਤਿਆਗ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵਾਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ, ਸੱਚ ਅਤੇ ਅਣਖ ਦੀ ਹਿਫਾਜ਼ਤ ਵਾਸਤੇ, ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਨਾ ਕੇ ਸਜਦਾ ਕੀਤਾ, ਤਾਂ ਉਸ ਵਕਤ ਧਰਤੀ ਦੀ ਸੌਣੀ ਮਾਂ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਪਿਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਦਾ ਹੁਕਮ ਮੰਨ ਕੇ ਦੋਵੇਂ ਪਾਂਡਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੈ ਕਿਉਂ ਦੱਸਦਾ ਹੈ।

ਕਰਨ ਪਾਉਣ ਲੱਗਿਆ ਤਾਂ ਸੰਗਤ ਵਿੱਚੋਂ ਇੱਕ ਸਿੰਘ ਨੇ ਉੱਠ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਚਿੱਠੀ ਨੂੰ ਪੜਿਆ ਜਾਵੇ ਤੇ ਉਸ ਤੇ ਗੌਰ ਫਰਮਾਇਆ ਜਾਵੇ। ਗੁਰੂ ਮਹਾਰਾਜ ਨੇ ਪਾਂਧੇ ਨੂੰ ਸਗਨ ਪਾਉਣ ਤੋਂ ਰੋਕਿਆ, ਸੰਗਤਾਂ ਦੀ ਚਿੱਠੀ ਨੂੰ ਪੜਿਆ ਵਾਚਿਆ ਤੇ ਗੁਰੂ ਦੀਆਂ ਸੰਗਤਾਂ ਦਾ ਵਿਚਾਰ ਸਿਰ ਮੱਥੇ ਰੱਖਦਿਆਂ ਹੋਇਆਂ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪਾਂਧਾ ਤੇ ਨਾਈ ਦਿੱਲੀ ਵਾਪਸ ਰਵਾਨਾ ਹੋ ਗਏ। ਉਧਰੋਂ ਜਹਾਂਗੀਰ ਬਾਦਸ਼ਾਹ ਵੀ ਲਾਹੌਰ ਆਇਆ ਹੋਇਆ ਸੀ। ਚੰਦੂ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਦੇ ਵਿਰੁੱਧ ਜੋ ਕੁਝ ਜਹਾਂਗੀਰ ਨੂੰ ਕਿਹਾ ਉਹ ਬੋਲ ਸਾਡੀ ਜਥਾ ਆਪਦੀ ਸੇਵਾ ਵਿੱਚ ਹੀ ਕਿਉਂ ਰੱਖਦਾ ਹੈ।

ਤੁਹਾਡੇ ਵਿਰੁੱਧ ਜਿਹੜਾ ਜਿੰਨਾ ਵੀ ਹੱਥ ਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਉੱਚ ਆਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ। ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਚਿੱਟੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕੋ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸਾਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪਰਵਾਹ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪਰਵਾਹ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਟੁੱਗਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘੱਟ ਕੀਤੀ। ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਲ੍ਹ ਦੀਆਂ ਧੁੱਪਾਂ ਦੇ ਪਾਣੀ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ। ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਲੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸੇ ਬਿਠਾ ਕੇ ਸਿਰਫ ਉਸੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸਵੀਰ ਦੇ ਰਿਹਾ ਹੈ, ਉਸ ਦਰਨਾਕ ਦਿਲ ਨੂੰ ਆਪਣੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

那他妈的你还在那里跑呢，你在那里跑呢。

ਦੇ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਛੱਡਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੁਲ ਵਿਚਾਰ ਸੋਚ ਕੇ ਬਾਦਸ਼ਾਹ ਜੰਗੀ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 3 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਮ ਨਾਲ ਦਿੱਤਾ, ਜਿਸ ਉੱਤੇ ਅੱਜ ਤੱਕ ਸ਼ਹੀਦ ਚੱਲਦੇ ਆ ਰਹੇ ਹਨ। ਸਿੰਘਾਂ ਤੇ ਸਟੀਕੀ ਨਹੀਂ ਦਿੱਤੀ, ਸਿੰਘਾਂ ਨੂੰ ਤੱਤੀ ਤਰੀ ਕੇ ਬਿਠਾ ਦਿੱਤਾ ਗਿਆ। ਆਰੇ ਨਾਲ ਜੋ ਫਰ ਕਰਤਾ ਉੱਧਰ ਦੀਆਂ ਗੇਜਾਂ ਚ ਉਬਾਲ ਦਿੱਤੇ ਗਏ, ਰੋਈ ਵਿੱਚ ਲਪੇੜ ਕੇ ਸਾੜ ਦਿੱਤੇ, ਜੰਡਾ ਨਾਲ ਪੁੱਟੇ ਲਟਕਾ ਦਿੱਤੇ, ਭੱਠੀਆਂ ਨੂੰ ਚੂਹ ਦਿੱਤੇ ਗਏ, ਫਾਂਸੀ ਦੇ ਪੱਤੇ ਤੇ ਚੂਹ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਦੇ ਲੰਮੇ ਤਹਿ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਚ ਗਏ ਸਰਦਾਰੀਆਂ।

ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਖੁਸ਼ੀ ਮਨਾਉਣੀ ਹੈ ਕਿਉਂਕਿ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਹੈ ਤੇ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਮਿਲ ਕੇ ਐ ਸੱਚੇ ਪਾਤਸ਼ਾਹ ਇਹ ਖਾਲਸਾ ਦਿਨੋ ਦਿਨ ਚੜ੍ਹਦੀ ਕਲਾ ਵੱਲ ਜਾਵੇ ਮਹਾਰਾਜ ਇਹਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਓ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਹਦੇ ਵਾਸਤੇ ਮਾਛੀਗੜ੍ਹ ਦੇ ਜੰਗਲਾਂ 'ਚ ਪਏ ਸਾਨੂੰ ਸੁਖੀ ਰੱਖਣ ਵਾਸਤੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ ਤੇ ਮੇਰਾ ਭਾਵੇਂ
1: ਕੱਖ ਨਾ ਰਹੇ
0: ਮੇਰਾ ਭਾਵੇਂ ਕੱਖ ਰਵੇ ਤੇ ਭਾਵੇਂ ਨਾ ਰਵੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਵਿੱਚ ਸੌਣਾ ਚਾਹੀਦਾ ਮੇਰਾ ਖਾਲਸਾ ਸੁਖੀ ਹੋਣਾ ਚਾਹੀਦਾ ਮੈਂ ਭਾਵੇਂ ਦੁੱਖ ਕੱਟ ਲਵਾਂ ਕੌਣ ਬਣੇਗਾ ਗੁਰੂ ਗੋਬਿੰਦ ਸਿੰਘ ਕੌਣ ਬਣ ਜਾਏਗਾ ਬਾਜਾਂ ਵਾਲੇ ਸਤਿਗੁਰਾਂ ਵਰਗਾ ਹੁਣ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਲਾਬੇ ਤੇ ਪੰਜਾਬੇ ਦੇ ਘਰ 'ਚ ਬੈਠੇ ਨੇ ਤੇ ਵਿਉਂਤਾ ਬਣਾ ਰਹੇ ਨੇ ਕਿਵੇਂ ਨਾ ਕਿਵੇਂ ਯਤਨ ਕਰੀਏ ਚਲੇ ਜਾਣ ਹੁਣ ਸਲਾਹ ਬਣਾਈ ਸਾਰੇ ਪਰਿਵਾਰ ਨੇ ਸਾਰੇ ਟੱਬਰ ਨੇ ਸਲਾਹ ਬਣਾਈ ਗੁਲਾਬਾ ਲੈ ਕੇ ਚਲਿਆ ਗਿਆ ਸਿਰ ਪਾਓ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਕਹਿੰਦਾ ਲਓ ਮਹਾਰਾਜ ਜਦੋਂ ਭੇਟਾ ਦੇਤੀ ਤੇ ਮਤਲਬ ਇਹਦਾ ਇਹੀ ਹੈ ਵੀ ਚਲੇ ਜਾਓ ਇਹ ਮਤਲਬ ਹੈ ਕਿ ਚਲੇ ਜਾਓ ਸਤਸੰਗ ਜੀ ਜਦੋਂ ਵਕਤ ਇਨਸਾਨ ਧਿਆਨ ਪੈਂਦਾ ਸੱਤ ਰਸੀਆਂ ਦੇ ਬਣ ਬਣ ਕੱਟ ਜਦੋਂ ਵਕਤ ਪੈਂਦਾ ਤੇ ਉਸ ਸਮੇਂ ਜਿਹੜੀਆਂ ਰੱਸੀਆਂ ਉਹ ਵੀ ਸੱਪ ਬਣ ਜਾਂਦੀਆਂ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਰੇ ਭਲੇ ਦੀ ਕੋਈ ਨੀ ਫਰਕ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ
1: ਵੱਟ ਜਾਂਦੇ
0: ਵੱਟ ਜਾਂਦੇ ਸਤਸੰਗ ਜੀ ਚੱਕਰ ਭਾਵੀ ਦਾ ਜਿਨ੍ਹਾਂ ਤੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਛੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਹ ਜਹਾਨ ਚੋਂ ਹਟ ਜਾਂਦਾ ਕਿੱਥੇ ਤੇ ਖੁਸ਼ੀ ਹੋਣੀ ਚਾਹੀਦੀ ਸੀ ਸ਼ੁਕਰ ਮਹਾਰਾਜ ਆਏ ਸਤਿਗੁਰ ਆਇਆ ਪਰ ਨਹੀਂ ਸਤਸੰਗ ਜੀ ਹੱਥ ਜੋੜੇ ਜਾਨ ਪਿਆਰੀ ਸਮਝ ਲਈ ਗੁਰੂ ਨਾਲ ਪਿਆਰ ਨਹੀਂ ਜਾਨ ਨਾਲ ਪਿਆਰ ਹੈ ਕਿਤੇ ਮਾਰ ਨਾ ਦੇ ਸਾਡਾ ਟੱਬਰ ਕਿਤੇ ਖਤਮ ਨਾ ਹੋ ਜਾਏ ਸਾਰਾ ਟੱਬਰ ਕਿਤੇ ਮਾਰਿਆ ਨਾ ਜਾਏ ਪਰ ਗੁਰਸਿੱਖ ਦੇ ਤੇ ਸੁਪਨੇ ਵਿੱਚ ਵੀ ਗੁਰੂ ਆ ਜਾਏ ਤੇ ਤਾਂ ਵੀ ਚਾਹ ਚੜ ਜਾਂਦਾ ਸੁਪਨੇ ਵਿੱਚ ਵੀ ਮੈਂ ਵੇਖਿਆ ਸਾਧ ਸੰਗਤ ਮੈਂ ਇੱਥੋਂ ਗਿਆ ਹੋਇਆ ਸੀ ਤੇ ਮਾਤਾ ਇੱਥੇ ਸੀ ਮੈਨੂੰ ਆਉਣ ਸਾਰ ਦੱਸਿਆ ਕਹਿੰਦੇ ਬਾਬਾ ਜੀ ਮੈਂ ਗਈ ਤੁਸੀਂ ਚਲੇ ਗਏ ਤੇ ਇੰਜ ਲੱਗੇ ਬਾਬਾ ਜੀ ਕਲਕੱਤੇ ਚਲੇ ਗਏ ਡੇਰਾ ਤੇ ਸੁੰਨਾ ਹੋ ਗਿਆ ਸਾਰਾ ਤੇ ਕਹਿੰਦੇ ਰਾਤ ਨੂੰ ਸੁਪਨੇ 'ਚ ਮਹਾਂਪੁਰਖ ਸੰਤ ਮਹਾਰਾ ਬਾਬਾ ਕਰਮ ਸਿੰਘ ਜੀਆਂ ਦੇ ਦਰਸ਼ਨ ਹੋਏ ਮਨ ਖੁਸ਼ ਹੋ ਗਿਆ ਖਿੜਿਆ ਤੇ ਮਨ ਖਿੜ ਗਿਆ ਕਿ ਏਡੇ ਵੱਡੇ ਮਹਾਂਪੁਰਖਾਂ ਦਰਸ਼ਨ ਹੁੰਦੀ ਹੈ ਖੁਸ਼ੀ ਹੋਵੇ ਵੀ ਕਿਵੇਂ ਨਾ ਚਾਹ ਸਤ ਸੰਗਤ ਜੀ ਭਾਈ ਗੁਰਦਾਸ ਜੀ ਇੱਕ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ ਸੁਪਨ ਚਰਿਤ ਚਿੱਤਰ ਬਾਨਕ ਬਣੇ ਵਿਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਧਾਰਨਾ ਪੜੋ ਇੰਜ ਇੰਜ ਨੀ ਗੱਲ ਬਣ ਸਾਰੇ ਖੜੇ ਹੋ ਭਾਈ ਸੱਜ ਕੇ ਬੋਲਿਓ

ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਚਾਤਰਕ ਬੋਲਿਆ, ਅੱਖਾਂ ਖੁੱਲ ਗਈਆਂ। ਫਿਰ ਹੋਇਆ ਕਿ ਪਈ ਜਲ ਮੀਨ ਗੱਤ, ਕਹਿੰਦੇ ਉਹ ਹਾਲ ਬਣ ਗਿਆ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ, ਬਿਰਹੋਂ ਜਗਾਏ। ਇਹ ਹਾਲ ਬਣ ਗਿਆ ਸੁਪਨੇ ਦੇ ਦਰਸ਼ਨ ਤੇ ਹੋਏ। ਆਇਆ ਪਿਆਰਾ ਦਰਸ਼ਨ ਦੇ ਗਿਆ, ਪਰ ਜਦੋਂ ਅੱਖਾਂ ਖੁੱਲੀਆਂ ਫਿਰ ਨਜ਼ਰ ਨਾ ਆਇਆ, ਦਿਸਿਆ ਨਾ, ਬਿਰਹੋਂ ਦਾ ਰੋਗ ਜਾਗ ਪਿਆ। ਇੰਜ ਹਾਲਤ ਬਣ ਗਈ ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ। ਭਈ ਗੱਲ ਮੀਨ ਗੱਤ, ਉਹ ਹਾਲ ਬਣ ਗਿਆ, ਮੱਛੀ ਵਾਲੀ ਹਾਲਤ ਬਣ ਗਈ। ਫਿਰ ਹੋਇਆ ਕਿ ਫਿਰ ਹੈ ਜਗਾਏ, ਬਿਰਹੋਂ ਜਾਗ ਪਿਆ। ਕਿਹੋ ਜਿਹੇ ਭਾਗ ਨੇ ਜਿਹਨਾਂ ਨੂੰ ਦਰਸ਼ਨ ਹੁੰਦੇ। ਸਾਡੇ ਚੋਂ ਪਾਵਰ ਨਹੀਂ, ਸਾਡੇ ਚ ਉਹ ਅੱਖਾਂ ਨਹੀਂ

ਗੱਲਾਂ ਨਾਲ ਹੀ। ਸਾਧ ਸੰਗਤ ਜੀ, ਪੁੱਛਤ ਪਥਕ ਤੈ ਮਾਰਗ ਨਾ ਧਾਰੈ ਪਤ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ, ਗੱਲਾਂ ਨਾਲ ਪਹੁੰਚ ਜਾਂਗੇ। ਮਿਹਨਤ ਕਰਨੀ ਪੈਣੀ, ਸੁਪਨੇ ਦੇ ਵਿੱਚ ਵੀ ਬਸ ਇਹੀ ਕੁਝ ਨਜ਼ਰ ਆਉਂਦਾ ਜੋ ਦਿਨ ਚ ਦੇਖਦੇ, ਜੋ ਸੰਸਾਰ ਦਿਨੇ ਦਿਸਦਾ ਉਹੀ ਨਜ਼ਰ ਆਉਣਾ। ਪਰ ਜਿਹੜੇ ਸਮਾਧੀਆਂ ਲਾਉਂਦੇ ਨੇ, ਚੌਂਕੜੇ ਮਾਰਦੇ ਨੇ, ਅੰਮ੍ਰਿਤ ਵੇਲੇ ਵੀ ਪਾਠ। ਮੈਂ ਗੁਰਦੁਆਰਾ ਸਾਹਿਬ ਇੱਕ ਵਾਰੀ, ਚਲੋ ਪਹਿਲਾਂ ਰਹਿੰਦਿਆਂ ਸਥਾਨ ਤੇ ਵੇਖਿਆ ਇੱਕ ਪ੍ਰੇਮੀ ਰਾਤ ਨੂੰ, ਉਦੋਂ ਹੁਕਮ ਚਲੋ ਮਹਾਂਪੁਰਖਾਂ ਦਾ 2 ਵਜੇ ਉੱਠੋ ਭਾਈ, 2:30 ਵਜੇ, 3 ਵਜੇ, ਤੇ ਉਹ ਸਵੇਰੇ ਸਵੇਰੇ ਅੱਖਾਂ ਬੰਦ, ਚੌਪਈ ਸਾਹਿਬ ਦਾ ਪਾਠ ਚੱਲੇ ਮੰਜੇ ਤੇ, ਵੱਜੇ 11, ਰੌਲਾ ਪੈ ਗਿਆ, 2-3 ਸਿੰਘ ਪੈ ਇਕਦਮ ਉੱਥੇ, ਕਹਿੰਦੇ ਭਾਈ ਨਿਤਨੇਮ ਚੱਲ ਪਿਆ, ਚਲੋ ਚੱਲੀਏ ਫਿਰਤੀ, ਸਪੀਕਰ ਲੱਗ ਗਿਆ। ਜਦੋਂ ਵੇਖਿਆ ਉੱਠਦੇ ਪਏ, ਪਰ ਵੇਖਿਆ ਨਾਲ ਬੈਠਾ ਸੁੱਤਾ ਵੀ ਚੌਪਈ ਸਾਹਿਬ ਦਾ ਜਾਪ ਕਰ ਰਿਹਾ। ਸੁਰਤੀ ਕਿੱਥੇ, ਮਨ ਜੁੜਿਆ ਹੋਇਆ ਜਿਹਨਾਂ ਉਹ ਤੇ ਸੌਂਦਿਆਂ ਉੱਠਦਿਆਂ ਬਹਿੰਦਿਆਂ ਹਰ ਸਮੇਂ, ਐਵੇਂ ਤੇ ਨਹੀਂ ਕਹਿੰਦੇ।

ਅੱਜ ਉਹ ਮਾਤਾ ਗੁਰਦੇਈ ਉਹ ਕਹਿੰਦੀ ਆ ਮੈਨੂੰ ਦਰਸ਼ਨ ਹੋ ਜਾਣ ਗੁਲਾਬਾ ਤੇ ਪੰਜਾਬਾ ਉਹ ਕਹਿੰਦੇ ਨਿਕਲ ਜਾਣ ਵਾਲਾ ਸਾਡੇ ਘਰੋਂ

0: 100 ਤੋਂ ਵੀ ਵੱਧ।
1: ਵਾਹ।
0: ਬੇਨਤੀ ਹੈ ਭਾਈ ਕਿ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਨਾ, ਹੁਣ ਪੰਜ ਪਿਆਰੇ ਆਉਣ ਵਾਲੇ ਨੇ ਤੇ 5 ਕੁ ਮਿੰਟਾਂ ਦੇ ਵਿੱਚ 5 ਪਿਆਰਿਆਂ ਨੇ ਆ ਜਾਣਾ ਤੇ ਥੋੜਾ ਥੋੜਾ ਰਾਹ ਦੇਣਾ ਉਹਨਾਂ ਵਾਸਤੇ, ਬੈਠਣ ਵਾਸਤੇ ਜਗ੍ਹਾ ਕਰਨੀ ਹੈ, ਥੋੜਾ ਥੋੜਾ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਿਹੜੇ ਅੰਮ੍ਰਿਤ ਛਕਣ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਮਿਲੇ, ਕਿਉਂਕਿ ਇਹ ਨਾ ਹੋਵੇ ਵਿਚਾਰੇ ਪਿੱਛੇ ਖਲੋਤੇ ਰਹਿਣ ਜਿਹੜੇ ਸਾਧ ਸੰਗਤ ਜੀ 6 ਵਜੇ ਦੇ ਅੰਦਰ ਵੜੇ ਨੇ। ਆਖੋ
2: ਸਤਿਨਾਮ।
0: 6 ਵਜੇ ਦੇ ਅੰਦਰ ਵੜੇ ਨੇ, ਹੁਣ ਹਿਸਾਬ ਲਾ ਲਓ ਵੀ 1 ਵੱਜ ਗਿਆ, 7 ਘੰਟੇ ਹੋ ਗਏ ਨੇ ਖਲੋਤਿਆਂ ਨੂੰ, 7 ਘੰਟੇ ਤੇ ਉਹਨਾਂ ਨੂੰ ਬਹਿਣ ਨੂੰ ਥਾਂ ਦੇਣਾ ਆਪਾਂ। ਇਸ ਕਰਕੇ ਸੰਗਤ ਆਪ ਹੀ ਧਿਆਨ ਦਿਓ ਵੀ ਥੋੜਾ ਥੋੜਾ ਪਾਸੇ ਮਾਰ ਕੇ ਬੈਠੋ, ਉਹਨਾਂ ਦੇ ਬੈਠਣ ਨੂੰ ਜਗ੍ਹਾ ਬਣ ਜਾਏ। 5 ਪਿਆਰੇ ਆਉਣ ਸਟੇਜ ਤੇ, ਆਪਾਂ ਇੱਥੇ ਆਇਆਂ ਦੇ ਦਰਸ਼ਨ ਕਰਨੇ ਨੇ। ਅੰਮ੍ਰਿਤ ਵੇਲਾ ਤੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ ਔਰ 5 ਪਿਆਰਿਆਂ ਦੇ ਵੀ ਸਾਨੂੰ ਸਭ ਨੂੰ ਦਰਸ਼ਨ ਹੋਣੇ ਨੇ। ਕਿੱਡੇ ਉੱਚੇ ਭਾਗ ਨੇ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਕਾਗਰਤਾ ਬਣਾ ਕੇ ਰੱਖਣੀ ਹੈ। 5 ਪਿਆਰੇ ਆਉਣ ਤੇ ਉਹਨਾਂ ਦਾ ਸਤਿਕਾਰ ਬਾਹਾਂ ਖੜੀਆਂ ਕਰਕੇ, ਜਕਾਰੇ ਲਾ ਕੇ, ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਆਪਾਂ 5 ਪਿਆਰਿਆਂ ਦਾ ਸਤਿਕਾਰ ਕਰਨਾ ਹੈ। ਨਾਲ ਦੀ ਨਾਲ ਫਿਰ ਆਪਾਂ ਸਮਾਪਤੀ ਕਰ ਦੇਣੀ, ਫਿਰ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ ਕਿਉਂਕਿ ਸਮਾਂ ਬਹੁਤ ਹੋ ਗਿਆ। ਇਸ ਕਰਕੇ ਬਹੁਤ ਸਮੇਂ ਤੋਂ ਸੰਗਤਾਂ ਬੈਠੀਆਂ ਨੇ ਮਰਦ ਚਰਨਾਂ ਵਿੱਚ ਤੇ ਸਮਾਪਤੀ ਨਾਲ ਦੀ ਨਾਲ ਕਰ ਦੇਣੀ। ਸੋ ਇਸ ਕਰਕੇ ਭਾਈ ਇਕਾਗਰਤਾ ਬਣਾ ਕੇ ਰੱਖਣੀ ਹੈ, ਕਿਸੇ ਨੇ ਕਾਹਲ ਨਹੀਂ ਕਰਨੀ। ਇਹ ਨਹੀਂ ਕਿ ਥੋੜਾ ਰਾਹ ਬਣਾਉਣ ਲੱਗਿਆਂ ਬਹਾਨੇ ਮਾਰੇ ਖਿਸਕ ਜਾਓ, ਬੈਠੇ ਰਹਿਣਾ ਹੈ। ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਸੁਣੇ ਜਾਂਦੇ, ਮਹਾਰਾਜ ਜਾਂਦੇ ਨਹੀਂ, ਉਹਨਾਂ ਚਿਰ ਕਿਸੇ ਨੇ ਵੀ ਆਪੋ ਆਪਣੇ ਘਰਾਂ ਨੂੰ ਚਾਲੇ ਨਹੀਂ ਪਾਉਣੇ। ਸੋ ਮਨ ਜੋੜ ਕੇ ਬੈਠਣਾ ਹੈ, ਉਡੀਕਾਂ ਕਰਦੀ ਹੈ ਮਾਤਾ ਗੁਰਦੇਈ ਸੱਚੇ ਪਾਤਸ਼ਾਹ। ਕਦੋਂ ਦਰਸ਼ਨ ਹੋਣਗੇ, ਦੀਦਾਰ ਹੋਣਗੇ, ਧਿਆਨ ਦਿਓ। ਗੁਲਾਬਾਂ ਤੇ ਪੰਜਾਬਾਂ ਸਰੂਪਾਂ ਲਈ ਖੜੇ ਨੇ, ਕਹਿੰਦੇ ਮਹਾਰਾਜ ਜਾਓ। ਮਹਾਰਾਜ ਕਹਿੰਦੇ ਚਲੇ ਜਾਈਏ, ਕਹਿੰਦੇ ਮਹਾਰਾਜ ਸਾਡੀ ਜਾਨ ਬਚਾ ਦਿਓ। ਹੁਣ ਵੇਖੋ ਤੁਰਕ ਚੜੇ ਆਉਂਦੇ ਨੇ, ਜੇ ਸਾਡਾ ਕਿਸੇ ਨੇ ਨਾਂ ਲੈ ਦਿੱਤਾ, ਤੁਰਕਾਂ ਨੂੰ ਲੱਗ ਗਿਆ ਪਤਾ, ਸਾਡਾ ਸਾਰਾ ਪਰਿਵਾਰ ਕੋਲੂ ਪੀੜ ਦੇਣਗੇ, ਸਾਡੇ ਤੇ ਰਹਿਮ ਕਰੋ। ਸਤਿਗੁਰ ਕਹਿੰਦੇ ਗੁਲਾਬਿਆ, ਓਏ ਪੰਜਾਬਿਆ, ਤੇਰੇ ਕਰਕੇ ਤੇ ਮੈਂ ਆਇਆ ਹੀ ਨਹੀਂ ਸੀ, ਮੈਂ ਤੇਰੇ ਕਰਕੇ ਨਹੀਂ ਆਇਆ। ਆ ਨੇੜੇ ਘਰ ਵਿੱਚ ਮਾਤਾ ਗੁਰਦੇਈ, ਉਹ ਮੈਨੂੰ ਰੋਜ਼ ਯਾਦ ਕਰਦੀ ਹੈ, ਜਾਓ ਮਾਤਾ ਨੂੰ ਸੱਦ ਕੇ ਲਿਆ। ਮਾਤਾ ਨੂੰ ਲਿਆ ਬੁਲਾ ਕੇ, ਗੁਲਾਬੇ ਤੇ ਪੰਜਾਬੇ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਤੇ ਮਾਤਾ ਗੁਰਦੇਈ ਨੂੰ ਸੱਦਣ ਵਾਸਤੇ ਚਲੇ ਗਏ। ਮਾਤਾ ਜੀ ਆਓ ਚਲੀਏ, ਘਰ ਲੈ ਕੇ ਜਾਣਾ ਹੈ। ਕੌਣ ਆਇਆ? ਨਹੀਂ ਮਾਤਾ, ਉੱਥੇ ਚੱਲ ਕੇ ਦੱਸਾਂਗੇ, ਆਓ ਚਲੀਏ। ਮਾਤਾ ਨੂੰ ਲੈ ਆਉਂਦਾ ਨਾਲ। ਅੱਛਾ, ਮਾਤਾ ਨੂੰ ਇਹ ਵੀ ਕਹਿ ਦਿਓ, ਜਿਹੜਾ ਮੇਰੇ ਵਾਸਤੇ ਖੇਸ ਬਣਾਇਆ ਨਾ, ਖੇਸ ਨੀ ਮਹਾਰਾਜ ਤੇ ਦੁਸ਼ਾਲਾ ਕਹਿੰਦੇ, ਖੇਸ ਨੀ ਕਹਿੰਦੇ। ਜਿਹੜਾ ਮਾਤਾ ਨੇ ਮੇਰੇ ਵਾਸਤੇ ਦੁਸ਼ਾਲਾ ਬਣਾਇਆ ਉਹ ਵੀ ਲੈ ਆਵੇ ਨਾਲ ਹੀ। ਮਾਤਾ, ਜਿਹੜਾ ਸਤਿਗੁਰਾਂ ਵਾਸਤੇ, ਜਿਹੜਾ ਸਤਿਗੁਰਾਂ ਵਾਸਤੇ ਦੁਸ਼ਾਲਾ ਬਣਾਇਆ ਉਹ ਵੀ ਨਾਲ ਲੈ ਕੇ ਆਉਣਾ ਹੈ। ਅੱਛਾ, ਕੋਈ ਲੈ ਕੇ ਜਾਏਗਾ ਦੁਸ਼ਾਲਾ ਮਹਾਰਾਜ ਤੱਕ? ਕਹਿੰਦੇ ਹਾਂ, ਆਓ ਮਾਤਾ ਜੀ ਆਓ। ਮਾਤਾ ਜੀ ਨੂੰ ਨਾਲ ਲੈ ਆਉਂਦਾ, ਹੱਥ 'ਚ ਡੰਗੋਰੀ ਫੜੀ ਹੋਈ ਹੈ, ਹੌਲੀ ਹੌਲੀ ਤੁਰਦੀ ਹੋਈ ਮਾਤਾ ਆ ਗਈ। ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸਮਾਂ ਆਇਆ, ਉਧਰੋਂ ਮਾਤਾ ਦਾ ਵੀ ਦਰਸ਼ਨ ਦਾ ਸਮਾਂ ਹੈ, ਸਾਡਾ ਵੀ ਅੱਜ ਭਾਗ ਚੰਗੇ ਨੇ ਗੁਰੂ ਰੂਪ ਪੰਥ ਖਾਲਸੇ ਦੇ ਦਰਸ਼ਨ ਕਰਨ ਦਾ, ਹੁਣ ਸਾਡਾ ਵੀ ਸਮਾਂ ਹੈ। ਉਡੀਕਾਂ ਕਰਦੀ ਹੈ, ਆਪਾਂ ਵੀ ਉਡੀਕਾਂ ਕਰਨੀਆਂ। ਕਿਵੇਂ? ਮਾਤਾ ਉਡੀਕਦੀ ਹੈ ਨਾ, ਦਰਸ਼ਨ ਹੋ ਜਾਣ ਤੇ ਅਸੀਂ ਵੀ ਉਡੀਕ ਕਰਨੀ। ਮੈਂ ਖੜੀ ਉਡੀਕਾਂ ਦੀ, ਕਿਨੂੰ?

ਨੇ ਖੜੇ ਨੀ ਹੋਣਾ, ਬਹਿ ਜਾਓ ਸਾਰੇ ਸਾਰੇ ਬਹਿ ਜਾਓ। ਜਕਾਰੇ ਵਿੱਚ ਹੀ ਵਾਹ ਖੜੀ ਕਰਨੀ ਹੈ, ਐਵੇਂ ਨੀ ਜਕਾਰੇ ਧਾਰਨਾ ਵਿੱਚ ਵੀ ਨਹੀਂ, ਜਕਾਰੇ

ಬಸವಟ್ಟಿ ಕೃಪ. ವಾಹ್ ವಾಹ್. ਮੈਂ ਅੱਜ ਦਾ ਖੂਨ ਕਢਵਾਇਆ, ਮੈਂ ਕਿਹਾ ਬਾਬਾ ਕਢਾ ਲਓ, ਕੁਝ ਫਰਕ ਪੈ ਜੇ. ਸਾਧ ਸੰਗਤ ਆ ਜਿਹੜੇ ਟਿਕਾਰੇ ਬਹੁਤੇ ਲਾਉਂਦੇ ਨੇ ਉਹੀ ਨੇ ਖੂਨ ਕਢਾਇਆ. ਅੱਜ ਕਈਆਂ ਨੇ ਖੂਨਦਾਨ ਕੈਂਪ ਵੀ ਦੇਣੇ ਲੱਗੇ ਆ, ਤੇ ਕਈ ਦੇ ਵਿਚਾਰੇ ਆ. ਸਾਡਾ ਅੱਗੇ ਬੈਠਾ ਪ੍ਰੀਤਮ ਸਿੰਘ, ਚਿਮਟਾ ਵਜਾਉਂਦਾ, ਤਰਲੇ ਕਰ ਕਰ ਮਰ ਗਏ, ਲੱਭਿਆ ਹੀ ਨੀ ਕਿਤੇ ਵੀ ਗਿਆ ਕਿੱਥੇ. ਮੈਂ ਕਿਹਾ ਖੂਨ ਕਢਾਉਂਦਾ ਕਾਹਤੋਂ ਨੀ? ਕਹਿੰਦਾ ਜੀ ਸਰਿੰਜ ਬੜੀ ਲੰਮੀ. ਕਹਿੰਦਾ ਡਰ ਬੜਾ ਲੱਗਦਾ. ਮੈਂ ਕਿਹਾ ਤੂੰ ਵੀ ਤੇ ਬੜਾ ਲੰਮਾ ਹੈ, ਏਡਾ ਹੁਣ ਹੈ ਕੋਈ ਸਾਡੇ ਜਥੇ 'ਚ? ਕੋਈ ਨੀ ਨੇੜੇ ਤੇ. ਸਭ ਨਾਲੋਂ ਲੰਬਾ 7 ਫੁੱਟ ਦਾ ਕੱਦ ਹੈ, ਤੇ ਚੂਹੀਆਂ ਤੋਂ ਵੀ ਡਰਦਾ ਕਿਉਂ? ਸਤਨਾ ਸਰਿੰਜਾਂ ਤੋਂ ਡਰਦਾ ਫਿਰਦਾ. ਸਾਰਾ ਡੇਰਾ ਲੱਭ ਲਿਆ ਮੈਨੂੰ, ਸਾਰਾ ਸਥਾਨ ਸਾਰਾ ਲੱਭਿਆ, ਕਲਰਾਂ ਵਿੱਚ ਵੀ ਫਿਰ ਕੇ ਆਏ, ਕਿਤੇ ਨਜ਼ਰ ਨਾ ਆਇਆ. ਤੇ ਲੁਕਿਆ ਕਿੱਥੇ ਹੁਣ? ਕੀ ਦੱਸਾਂ, ਜਿੱਥੋਂ ਇਹਨੂੰ ਕੱਢ ਕੇ ਲਿਆਂਦਾ ਹੁਣ ਦੱਸਣ ਵਾਲੀ ਗੱਲ ਨਹੀਂ. ਚੋਪੀ ਠੀਕ ਹੈ, ਸੋ ਬਸ ਆਪੇ ਹੀ ਸਮਝ ਲਓ, ਸਿਆਣੇ ਹੀ ਹੋ ਤੁਸੀਂ ਸਾਧ ਸੰਗਤ. ਹੁਣ ਇਹ 4 ਵਜੇ ਜਦੋਂ ਡਾਕਟਰਾਂ ਦੀਆਂ ਗੱਡੀਆਂ ਚੱਲੀਆਂ ਗਈਆਂ ਨਾ, ਫਿਰ ਆ ਗਿਆ, ਕਹਿੰਦਾ ਜੀ ਕਢਾ ਲਓ ਖੂਨ. ਮੈਂ ਕਿਹਾ ਬਸ ਹੁਣ ਠੀਕ ਹੈ. ਸੋ ਅੱਜ ਖੂਨਦਾਨ ਕੈਂਪ ਵੀ ਲੱਗਿਆ, ਬਹੁਤ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਹੈ. ਉਹਦੇ ਵਿੱਚ ਸੰਗਤ ਇੰਨੀ ਆ ਗਈ, ਅੱਗੇ ਡਾਕਟਰ ਉਡੀਕਦੇ ਆ ਵੀ ਖੂਨ ਦੇਣ ਵਾਲਾ ਹੋਵੇ ਕੋਈ, ਤੇ ਅੱਜ ਉਹ ਵਿਚਾਰੇ ਹੱਥ ਖੜੇ ਕਰਕੇ ਗਏ ਜੀ, ਕਹਿੰਦੇ ਹੁਣ ਨੀ ਲਿਆ ਜਾਂਦਾ ਕੋਈ ਸਤਨਾ. ਥੱਕ ਗਏ ਅੱਜ ਡਾਕਟਰ ਵੀ ਥੱਕ ਗਏ ਸੀ, ਉਹ 4 ਵਜੇ ਤੱਕ ਕਹਿੰਦੇ ਬਾਜੀ ਹੁਣ ਹੋ ਗਿਆ ਪੂਰਾ, ਬਸ ਹੁਣ ਨੀ. ਕਈ ਵਿਚਾਰੇ ਰਹਿ ਗਏ, ਕਹਿੰਦੇ ਸਾਡਾ ਤੇ ਖੂਨਦਾਨ ਹੋਇਆ ਹੀ ਨੀ, ਮਨ ਦੀਆਂ ਮਨ ਕੀ ਰਹਿ ਗਈ. ਕਿੱਡੀ ਵੱਡੀ ਕਿਰਪਾ! ਆ ਸਭ ਤੋਂ ਵੱਡੀ ਸੇਵਾ ਹੈ, ਸਭ ਤੋਂ ਵੱਡਾ ਜਪ ਤਪ ਹੈ, ਸਭ ਤੋਂ ਵੱਡੀ ਬਖਸ਼ਿਸ਼ ਉਹਨਾਂ ਤੇ ਜਿਹੜੇ 1852 ਪ੍ਰਾਣੀ ਅੱਜ ਗੁਰੂ ਕੇ ਜਹਾਜ਼ੇ ਚੜ ਗਏ, ਉਹਨਾਂ ਨੂੰ ਦਾਸ ਵੱਲੋਂ, ਸਾਰੇ ਜਥੇ ਵੱਲੋਂ, ਸਾਰੀ ਸੰਗਤ ਵੱਲੋਂ, ਸਾਰੇ ਪੰਥ ਵੱਲੋਂ ਲੱਖ ਲੱਖ ਲੱਖ ਵਾਰ ਵਧਾਈਆਂ. ਜਿਨ੍ਹਾਂ ਦਾ ਨਵਾਂ ਜੀਵਨ ਬਣਿਆ ਪਿਆਰਿਓ, ਹੁਣ ਵਧਦੇ ਜਾਇਓ. ਐਡੀ ਵੱਡੀ ਕਿਰਪਾ ਹੋਈ, ਵਿਸਾਖੀ ਦੇ ਦਿਹਾੜੇ ਤੇ ਨਵਾਂ ਜੀਵਨ ਮਿਲਿਆ, ਅੱਜ ਗੁਰੂ ਘਰ 'ਚ ਜਨਮ ਹੋਇਆ. ਕਿੱਡੀ ਵੱਡੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਤੇ ਹੁਣ ਪਿੱਛੇ ਨੂੰ ਨਹੀਂ ਮੁੜਨਾ. ਬੜੇ ਆਉਣਗੇ ਜਿਹੜੇ ਰੁਕਾਵਟਾਂ ਪਾਉਣ ਵਾਲੇ, ਬੜੇ ਆਉਣਗੇ ਜਿਹੜੇ ਪਖੰਡ ਦੇ ਮਗਰ ਲਾਉਣ ਵਾਲੇ, ਬੜੇ ਆਉਣਗੇ ਧਾਗੇ ਤਵੀਤ ਕਰਾਉਣ ਵਾਲੇ, ਪਰ ਉਹਨਾਂ ਤੋਂ ਬਚ ਕੇ ਰਹਿਣਾ ਹੈ. ਇਹੀ ਕਹਿਣਾ, ਮੈਂ ਕਲਗੀਧਰ ਪਿਤਾ ਦਾ ਸਿੰਘ ਹਾਂ, ਮਰ ਜਾਵਾਂਗਾ, ਕਿਸੇ ਪਖੰਡੀ ਦੇ ਮਗਰ ਨਹੀਂ ਲੱਗਣਾ, ਧਾਗੇ ਤਵੀਤਾਂ ਵਾਲਿਆਂ ਦੇ ਮਗਰ ਨਹੀਂ ਲੱਗਣਾ. ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿਦਕ ਨਾ ਜਾਵੇ, ਐਸਾ ਭਰੋਸਾ ਹੋਣਾ ਚਾਹੀਦਾ. ਸੋ ਕਿੱਡੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਭਾਈ, ਇਹ ਸਿੱਖੀ ਦੀ ਦਾਤ ਸਤਿਗੁਰਾਂ ਨੇ ਝੋਲੀ ਚ ਪਾਈ ਹੈ, ਫੁੱਲਾਂ ਦੀ ਵਰਖਾ ਹੋਈ ਹੈ, ਕਿੰਨਾ ਸਤਿਕਾਰ ਹੋਇਆ, ਤੇ ਹੁਣ ਇਹਨੂੰ ਗਵਾਉਣਾ ਨਹੀਂ. ਅੱਜ ਜਿੰਨੀ ਸੰਗਤ ਆਈ ਹੈ ਮੈਂ ਵੇਖ ਰਿਹਾ, ਸਾਰੇ ਉਹ ਆਏ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ. ਵਾਢੀ ਦੇ ਵਿੱਚ ਮੈਨੂੰ ਨਹੀਂ ਸੀ ਉਮੀਦ ਅੱਜ ਇੰਨਾ ਇਕੱਠ ਹੋਏਗਾ. ਮੈਂ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਅੱਜ ਪੰਡਾਲ ਵੱਡਾ ਲਾ ਲਿਆ, ਛੋਟਾ ਲਾਉਣਾ ਸੀ ਕਿਉਂਕਿ ਸੰਗਤ ਇੰਨੀ ਨਹੀਂ ਆਉਣੀ, ਕੱਠ ਘੱਟ ਹੋਏਗਾ ਕਿਉਂਕਿ ਵਾਢੀ ਦਾ ਟਾਈਮ ਹੈ. ਟਰੈਕਟਰ ਕੋਈ ਵਿਹਲਾ ਨਹੀਂ, ਟਰਾਲੀ ਕੋਈ ਵਿਹਲੀ ਨਹੀਂ, ਸਾਰੇ ਕੰਮਾਂ ਕਾਰਾਂ 'ਚ ਲੱਗੇ ਨੇ, ਕਿਹੜਾ ਆਏਗਾ? ਸ਼ਹਿਰ ਦੀ ਸੰਗਤ ਆ ਜਾਏਗੀ, ਥੋੜੀ ਸੰਗਤ ਹੋਏਗੀ. ਪਰ ਆ ਵੇਖੋ, ਇੰਨਾ ਕੱਠ ਪਿਛਲੀ ਸੰਗਰਾਂਦ ਨਾਲੋਂ ਜ਼ਿਆਦਾ ਹੈ, ਤੇ ਮਾਰੇ ਕਿਰਪਾ ਕਰਨ. ਹੁਣ ਡਰ ਨਾ ਜਾਇਓ ਵੀ 1-2 ਵੱਜ ਜਾਂਦੇ ਨੇ, ਠੀਕ ਹੈ, ਲੇਟ ਹੋ ਜਾਂਦੇ. ਨਹੀਂ, ਅਗਲੀ ਸੰਗਰਾਂਦ ਨੂੰ ਫਿਰ ਇਸ ਤਰ੍ਹਾਂ ਵੱਧ ਚੜ ਕੇ ਸਭ ਨੇ ਹਾਜ਼ਰੀ ਭਰਨੀ ਹੈ. ਜਿਹੜੇ ਪੱਕੇ ਨੇ ਸਾਧ ਸੰਗਤ, ਉਹ ਆਈ ਸੰਗਰਾਂਦ ਹਾਜ਼ਰੀ ਭਰ ਦਿੰਦਾ ਜੀ. ਆਪਦੇ ਚਰਨਾਂ 'ਚ ਬੇਨਤੀ ਹੈ, ਆਈ ਸੰਗਰਾਂਦ ਤੇ ਇਹ ਪਰਨ ਕਰੋ, ਪੱਕਾ ਮਨ ਬਣਾਓ ਕਿ ਯਤਨ ਕਰਨਾ ਹੈ. ਕੋਈ ਬਹੁਤਾ ਰੁਝੇਵਾਂ ਹੋ ਜਾਏ ਤੇ ਗੱਲ ਵੱਖਰੀ ਹੈ, ਤੇ ਜ਼ਰੂਰ ਸੰਗਰਾਂਦ ਦੀ ਸੰਗਰਾਂਦ ਹਾਜ਼ਰੀ ਭਰਦੇ ਰਹਿਣਾ. ਪਾਣੀ ਮਿਲਦਾ ਰਹੇ ਨਾ, ਫਿਰ ਫਸਲ ਮਰਦੀ ਨਹੀਂ, ਪਾਣੀ ਮਿਲਦਾ ਰਹੇ. ਇਹ ਸੰਤ ਸੰਗਤ ਵਿੱਚ ਆਉਂਦੇ ਆ, ਇੱਥੋਂ ਸੰਗਤ ਮਿਲਦੀ ਰਹਿੰਦੀ ਹੈ. ਸੋ ਦੁਆਰਾ ਫਿਰ ਯਾਦ ਆ ਜਾਂਦਾ ਕੀ ਪੜ੍ਹਾਇਆ ਸੀ, ਕੀ ਸੁਣਾਇਆ ਸੀ, ਕੀ ਸਿਖਾਇਆ ਸੀ, ਫਿਰ ਪਤਾ ਲੱਗਦਾ. ਮਾਤਾ ਗੁਰਦੇਈ ਆ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਤਖ਼ਤ ਦੇ ਉੱਤੇ, ਮਾਤਾ ਨੂੰ ਵੇਖ ਲਿਆ ਦੂਰੋਂ ਆਉਂਦੀ ਨੂੰ, ਪੌੜੀਆਂ ਮਾਤਾ ਚੜ੍ਹੀ ਤੇ ਸਤਿਗੁਰੂ ਉੱਠ ਕੇ ਖੜੇ ਹੋ ਗਏ, ਖੁਦ ਆਪ ਖੜੇ ਹੋ ਗਏ ਮਹਾਰਾਜ. ਮਾਤਾ ਇੱਥੇ
ਕੋਲ ਬਿਠਾ ਲਿਆ। ਸਾਧ ਸੰਗਤ ਜੀ, ਮਾਤਾ ਕਹਿੰਦੀ ਨਹੀਂ ਮਹਾਰਾਜ ਮੈਂ ਚਰਨਾਂ ਚ ਨਹੀਂ, ਬਜ਼ੁਰਗ ਮਾਤਾ ਹੈ, ਮਾਤਾ ਤੋਂ ਤੇ ਮੇਰੀ ਮਾਤਾ ਗੁਜਰੀ ਵਰਗੀ। ਮਾਤਾ ਗੁਜਰ ਕੌਰ ਜਿੰਨਾ ਸਤਿਕਾਰ ਬਰਾਬਰ ਬਿਠਾ ਕੇ ਮਾਨ ਦਿੱਤਾ ਸਤਿਗੁਰਾਂ ਨੇ, ਤੇ ਸਾਧ ਸੰਗਤ ਸਤਿਗੁਰ ਕਹਿੰਦੇ ਮਾਤਾ ਲਿਆ ਦਸਾਲਾ ਜਿਹੜਾ ਭੇਟ ਕਰਨਾ। ਮਨ ਦੀ ਰੀਝ ਸੀ ਕਿ ਸਤਿਗੁਰਾਂ ਨੂੰ ਮੈਂ ਆਪ ਪਹਿਨਾਂਗਾ, ਖੁਦ ਜਾ ਨਹੀਂ ਸਕਦੀ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੰਗਾਂ ਯੁੱਧਾਂ ਦਾ ਸਮਾਂ, ਆਲੇ ਦੁਆਲੇ ਤੋਪਾਂ ਤਲਵਾਰਾਂ ਗੋਲੀਆਂ ਚੱਲਦੀਆਂ ਨੇ, ਘੇਰੇ ਪਏ ਨੇ, ਫੌਜਾਂ ਐਲੀ ਐਲੀ ਦੇ ਨਾਰੇ ਵੱਜਦੇ ਨੇ, ਪਰ ਧੰਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਆਰੇ ਦਾ ਪਿਆਰ ਪੂਰਾ ਕਰਨ ਵਾਸਤੇ, ਸਤਿਕਾਰ ਪੂਰਾ ਕਰਨ ਵਾਸਤੇ, ਉਹ ਭੇਟਾ ਲੈਣ ਵਾਸਤੇ ਮਾਤਾ ਤੇ ਭੇਟਾ ਦੇਣ ਜਾ ਨਹੀਂ ਸਕੀ। ਮਨ ਵਿੱਚ ਹੋਈ ਭਾਵਨਾ ਤੇ ਗੁਰੂ ਗੋਬਿੰਦ ਸਿੰਘ ਆਪ ਆ ਗਏ। ਸਾਡੇ ਅੰਦਰ ਪ੍ਰੇਮ ਹੋਵੇ, ਸਾਡੇ ਅੰਦਰ ਭਾਵਨਾ ਹੋਵੇ, ਸਾਨੂੰ ਸਾਧ ਸੰਗਤ ਕਹਿਣਾ ਨਹੀਂ ਪੈਣਾ, ਸਤਿਗੁਰਾਂ ਨੇ ਆਪਣੇ ਆਪ ਸਾਡੀ ਭੇਟਾ ਪ੍ਰਵਾਨ ਕਰ ਲੈਣੀ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਮਾਤਾ ਗੁਰਦੇਵੀ ਨੇ ਕੀਤੇ। ਇਤਿਹਾਸ ਲੰਬਾ ਪਰ ਨਹੀਂ, ਹੁਣ ਸਮਾਂ ਬਹੁਤ ਹੋ ਗਿਆ। ਅੰਮ੍ਰਿਤ ਛਕਣ ਵਾਲਿਆਂ ਨੂੰ ਵਧਾਈਆਂ। ਆਪਾਂ ਤੇ ਬੈਠੇ ਹਾਂ ਚਾਰ ਘੰਟਿਆਂ ਦੇ, ਪੰਜ ਘੰਟਿਆਂ ਦੇ, ਪਰ ਜਿਹੜੇ ਅੰਮ੍ਰਿਤ ਛਕ ਕੇ ਆਏ ਨੇ ਉਹ ਸੱਤ ਘੰਟਿਆਂ ਦੇ ਅੰਦਰ ਵੜੇ ਨੇ, ਸੱਤ ਘੰਟਿਆਂ ਬਾਅਦ ਹੁਣ ਬਾਹਰ ਆਏ ਨੇ, ਤੇ ਇਹ ਜ਼ਿਆਦਾ ਸਮਾਂ ਨਹੀਂ, ਬਸ ਪ੍ਰਵਾਨ ਕਰਿਓ। ਬਾਕੀ ਮੈਂ ਵੀ, ਮੇਰੇ ਮਨ ਵਿੱਚ ਅੱਜ ਇੱਛਾ ਸੀ ਕਿ 11 ਵਜੇ ਸਮਾਪਤੀ ਕਰ ਦਿਆਂਗੇ। ਸੰਗਤ ਦੂਰੋਂ ਆਉਂਦੀ ਹੈ, ਲੇਟ ਹੋ ਜਾਂਦੀ ਸੰਗਤ, ਪਰ ਭਾਈ ਕੋਈ ਗੱਲ ਨਹੀਂ, ਜੇ ਕੱਲ੍ਹ ਨੂੰ ਨੀਂਦਰ ਕੱਟ ਲਓਗੇ ਕੋਈ ਗੱਲ ਨਹੀਂ। ਸੋ ਮਹਾਰਾਜ ਕਿਰਪਾ ਕਰਨ, ਇਹ ਹਾਜ਼ਰੀ ਮਹਾਰਾਜ ਦੇ ਚਰਨਾਂ ਵਿੱਚ ਇਸ ਤਰ੍ਹਾਂ ਭਰਦੇ ਰਹਿਣਾ। ਮੈਂ ਵੀ ਕਪੂਰਥਲੇ ਜਾਣਾ, ਸਾਰਾ ਦਿਨ ਵੀ ਲੱਗਣਾ, ਦਿਨ ਦਾ ਵੀ ਦੀਵਾਨ ਹੈ, ਅੱਜ ਰਾਤ ਦਾ ਵੀ ਦੀਵਾਨ ਹੈ, ਪਰ ਫਿਰ ਵੀ ਤੁਹਾਡੇ ਪਿਆਰ ਵਿੱਚ ਹਾਜ਼ਰੀ ਭਰੀ ਹੈ। ਮੈਨੂੰ ਪਤਾ ਹੈ ਕਈ ਬੱਚਿਆਂ ਵਾਲੀਆਂ ਮਾਤਾਵਾਂ ਹੁੰਦੀਆਂ ਨੇ, ਉਹਨਾਂ ਨੂੰ ਔਖਾ ਹੋ ਜਾਂਦਾ, ਕਈ ਬਜ਼ੁਰਗ ਹੁੰਦੇ ਨੇ ਰਾਤ ਨੂੰ ਹਨੇਰੇ 'ਚ ਔਖਾ ਹੋ ਜਾਂਦਾ, ਪਰ ਇਹ ਵੀ ਦਾਸ ਦੀ ਮਜਬੂਰੀ ਸੀ, ਜਿੰਨਾ ਚਿਰ ਪੰਜ ਪਿਆਰੇ ਸਟੇਜ ਤੇ ਨਾ ਆਉਣ ਉਹਨਾਂ ਚਿਰ ਸਮਾਪਤੀ ਨਹੀਂ ਹੁੰਦੀ। ਤੇ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਆਮ ਦੀਵਾਨਾਂ ਤੇ ਕਈ ਵਾਰੀ 2-2 ਵਜੇ ਵੀ ਸਮਾਪਤੀ ਹੋਈ। ਅੱਜ ਜ਼ਿਆਦਾ ਸਮਾਂ ਨਹੀਂ ਹੋਇਆ, 1:15 ਹੈ, 1:30 ਵਜੇ ਤੋਂ ਪਹਿਲਾਂ ਅਰਦਾਸ ਹੋ ਜਾਣੀ ਹੈ ਹੁਕਮਨਾਮੇ, ਤੇ ਮਹਾਰਾਜ ਚਲੇ ਜਾਣਗੇ। ਫਿਰ ਉਸ ਤੋਂ ਬਾਅਦ ਟਰਾਲੀਆਂ 'ਚ ਬਹਿ ਕੇ ਆਉਂਦਿਆਂ ਜਾਂਦਿਆਂ ਸ਼ਬਦ ਪੜ੍ਹਦੇ ਆਉਣਾ ਹੈ, ਸ਼ਬਦ ਪੜ੍ਹਦੇ ਜਾਣਾ ਹੈ। ਕਈ ਮਿਲਣ ਵਾਲੇ ਸੰਗੀ ਹੁੰਦੇ ਨੇ, ਅਸੀਂ ਮਿਲ ਕੇ ਜਾਣਾ ਹੈ। ਭਾਈ ਹੁਣ ਇਹ ਬੇਨਤੀ ਹੈ ਕਿ ਜਿੰਨੇ ਵੀ ਮਿਲਣਾ ਹੈ, 20, 21, 22 ਦੇ ਦੀਵਾਨ ਨੇ ਦਿੱਲੀ, ਹੁਣ ਮੈਂ ਕਪੂਰਥਲੇ ਜਾਣਾ, ਉਸ ਤੋਂ ਬਾਅਦ ਫਿਰ ਦਿੱਲੀ ਸਮਾਗਮ ਹੈ, ਤੇ 20, 21, 22 ਨੂੰ ਉੱਥੋਂ ਵਾਪਸ ਆਉਣਾ, 23, 24, 25 ਮਹਿਮਦਪੁਰ, 22, 23, 24 19, 20, 21 ਦਿੱਲੀ, ਤੇ 22, 23, 24 ਦੇ 3 ਦੀਵਾਨ ਹਨ ਮਹਿਮਦਪੁਰ ਜੱਟਾਂ ਬਹਾਦਰਗੜ੍ਹ, 3 ਦੀਵਾਨ ਨੇ ਰਾਤ ਦੇ, ਸਾਰੀ ਸੰਗਤ ਨੇ ਉੱਥੇ 3 ਦਿਨ ਪਹੁੰਚ ਕੇ ਹਾਜ਼ਰੀ ਭਰਨੀ ਹੈ। ਆਪਣੇ ਇਲਾਕੇ ਵਿੱਚ ਬਹੁਤ ਦੀਵਾਨ ਨੇ, ਪਟਿਆਲੇ ਦੇ ਨੇੜੇ ਹੋਣੇ ਦੀਵਾਨ ਆ ਰਹੇ ਨੇ, ਸਾਰੀ ਸੰਗਤ ਨੂੰ ਬੇਨਤੀ ਪਹੁੰਚ ਕੇ ਲਾਹਾ ਲੈਣਾ। ਬਾਕੀ ਲਿਸਟ ਆਪ ਜੀ ਨੂੰ ਬਾਅਦ 'ਚ ਸੁਣਾਈ ਜਾਏਗੀ। ਜਿਹੜੇ ਇਲਾਕਿਆਂ 'ਚੋਂ ਸੰਗਤ ਆਈ ਹੋਵੇ, ਇੱਥੇ ਦਿੱਲੀ ਤੋਂ ਸੰਗਤ, ਕਪੂਰਥਲੇ ਜ਼ਿਲ੍ਹੇ 'ਚੋਂ, ਹੁਸ਼ਿਆਰਪੁਰ ਤੋਂ, ਅੰਮ੍ਰਿਤਸਰ ਤੋਂ, ਬਹੁਤ ਦੂਰੋਂ ਦੂਰੋਂ ਸੰਗਤਾਂ, ਪਿੰਡ ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਗਰ ਜਨਮ ਸਥਾਨ ਹੈ ਭਿੰਡਰਾਂ ਵਾਲਿਆਂ ਦਾ, ਜੋ ਪਿੰਡ ਰੋਡੇ, ਉੱਥੇ ਵੀ ਦਾਸ ਨੇ 3 ਦਿਨ ਹਾਜ਼ਰੀ ਭਰਨੀ, 3 ਦੀਵਾਨ ਦਿੱਤੇ ਨੇ ਉਸ ਪਿੰਡ ਵਿੱਚ। ਸੋ ਥਾਂ ਥਾਂ ਦੇ ਉੱਤੇ ਸੰਗਤਾਂ ਦੂਰੋਂ ਦੂਰੋਂ ਇੱਥੇ ਪਹੁੰਚੀਆਂ ਹੋਈਆਂ ਨੇ, ਕੋਈ 1 ਕਿਲੋਮੀਟਰ ਤੋਂ, ਕੋਈ 100 ਕਿਲੋਮੀਟਰ ਤੋਂ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ, ਮਹਾਰਾਜ ਹਾਜ਼ਰੀ ਲਾਉਣ, ਸਭ ਦੀ ਇੱਕ ਪਰਿਵਾਰ ਹੈ, ਖਾਲਸਾ ਇੱਕ ਪਰਿਵਾਰ ਹੈ, ਤੇ ਸੰਗਤਾਂ ਆਏ ਮਹੀਨੇ ਪਰਿਵਾਰ ਵਾਂਗੂ ਜੁੜਦੀਆਂ ਨੇ, ਲਾਹਾ ਲੈਂਦੀਆਂ ਨੇ, ਆਨੰਦ ਮਾਣਦੀਆਂ ਨੇ, ਮਸਾਂ ਇਹ ਸਮਾਂ ਆਉਂਦਾ। ਸੋ ਭੈਣਾਂ ਨੂੰ ਇੱਕ ਬੇਨਤੀ ਹੈ, ਬੜੀਆਂ ਭੈਣਾਂ ਜਿਨ੍ਹਾਂ ਨੇ ਕੇਸਤੀਆਂ ਬੰਨੀਆਂ, ਭਾਈ ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਬੰਨਣੀਆਂ ਨੇ ਕੇਸਤੀਆਂ ਸਿਰ ਤੇ, ਮੀਟਰ ਦੀ ਕੇਸਤੀ 1.25 ਮੀਟਰ ਦੀ ਬੰਨ ਕੇ ਰੱਖਣੀ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵੀ, ਨਹੀਂ ਵੀ ਛਕਿਆ ਤਾਂ ਵੀ ਸਿੱਖ ਬੀਬੀ ਦਾ ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ, ਸਿਰ ਹਰ ਸਮੇਂ ਢੱਕਿਆ ਰਹੇ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਧੰਨਵਾਦ ਹੈ ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਪੰਜ ਪਿਆਰਿਆਂ ਦਾ, ਅੰਮ੍ਰਿਤ ਛਕਣ ਵਾਲਿਆਂ ਦਾ, ਉਸ ਤੋਂ ਬਾਅਦ ਫਿਰ ਆਏ ਮਹਾਂਪੁਰਖਾਂ ਦਾ, ਬਾਬਾ ਦਰਸ਼ਨ ਸਿੰਘ ਜੀ ਆਏ ਨੇ, ਵੈਦ ਮੇਘਨਾਥ ਜੀ ਆਏ ਨੇ, ਬਾਬਾ ਬਲਜੀਤ ਸਿੰਘ ਜੀ ਫੱਕਰ ਰਾਮਪੁਰੇ ਵਾਲੇ ਆਏ ਨੇ, ਬਾਬਾ ਰਾਮਪਾਲ ਸਿੰਘ ਜੀ ਮਹਿਸਮਪੁਰ ਤੋਂ ਆਏ ਨੇ, ਔਰ ਗਿਆਨੀ ਗੁਰਦੇਵ ਸਿੰਘ ਜੀ ਬਡਰੁੱਖਾਂ ਵਾਲੇ ਆਏ ਨੇ, ਸਰੀਰ ਵੀ ਢਿੱਲਾ, ਫਿਰ ਵੀ ਵੇਖੋ ਉਹਨਾਂ ਨੇ ਆਨੰਦ ਮਾਣਿਆ ਬੈਠ ਕੇ ਸਾਰੇ ਦੀਵਾਨ ਵਿੱਚ। ਸੋ ਇਸੇ ਤਰ੍ਹਾਂ ਹੋਰ ਵੀ ਬੇਅੰਤ ਰੂਹਾਂ ਕਾਰਸੇ ਵਾਲੇ ਵੀ ਮਹਾਂਪੁਰਖ ਆਏ ਨੇ, ਸਭ ਦਾ
ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਵਾਲੇ ਆਏ ਨੇ, ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ ਨੂੰ ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਨਵਾਜਦੇ ਰਹਿਣਾ, ਦਰਸ਼ਨ ਸਾਧੂਆਂ ਦੇ ਹੁੰਦੇ ਰਹਿਣ, ਸਾਧੂ ਦਾ ਸੰਗ ਤੇ ਨਾਮ ਦਾ ਰੰਗ। ਹੁਣ ਉਹ ਜਿਵੇਂ ਬਾਬਾ ਬਲਵਿੰਦਰ ਸਿੰਘ ਜੀ ਕਹਿ ਰਹੇ ਸੀ ਕਿ ਇਹਨਾਂ ਨੇ ਸਾਧੂ ਸੰਤ ਸਮਾਜ ਦਾ ਨਾਂ ਉੱਚਾ ਕਰਤਾ, ਲੋਕ ਸੰਤਾਂ ਨਾਲ ਨਫ਼ਰਤ ਕਰਨ ਲੱਗ ਗਏ ਸੀ, ਹੁਣ ਫਿਰ ਪ੍ਰੇਮ ਬਣ ਗਿਆ। ਪਰ ਸਾਧ ਸਿੰਘ ਜੀ, ਮੇਰਾ ਤੇ ਇਹਨਾਂ ਤੋਂ ਸਾਰੇ ਸੰਤ ਮੰਡਲੀ ਇਕੱਠੀ ਹੁੰਦੀ ਹੈ, ਇਹਨਾਂ ਨੂੰ ਵੇਖ ਕੇ ਸਿਰ ਫਕਰ ਨਾਲ ਉੱਚਾ ਹੁੰਦਾ, ਮਨ ਚ ਖੁਸ਼ੀ ਹੁੰਦੀ ਹੈ, ਇੰਨੇ ਮਹਾਂਪੁਰਖ ਬੈਠੇ ਨੇ, ਇੰਨੀ ਸੰਗਤ ਬੈਠੀ ਹੈ, ਤੇ ਸਾਡਾ ਸਾਰਿਆਂ ਦਾ ਹੀ ਸਿਰ ਇਸੇ ਗੱਲ ਚ ਉੱਚਾ ਹੈ, ਅਸੀਂ ਮਿਲ ਕੇ ਬੈਠਾਂਗੇ। ਇਸੇ ਗੱਲ ਵਿੱਚ ਸਾਡਾ ਸਿਰ ਉੱਚਾ ਹੈ ਜਦੋਂ ਅਸੀਂ ਇੱਕ ਸਟੇਜ ਤੇ ਇਕੱਠੇ ਹੋ ਕੇ ਬੈਠਾਂਗੇ, ਇਕੱਠੇ ਹੋਵਾਂਗੇ ਤਾਂ ਹੀ ਸਾਡਾ ਸਿਰ ਉੱਚਾ। ਸਵਾਓ ਪਿਆਰ ਨਾਲ ਲਾਹਾ ਲਓ ਹੋਈਆਂ ਭੁੱਲਾਂ ਦੀ ਖਿਮਾ, ਆਨੰਦ ਸਾਹਿਬ ਦੇ ਸਾਰੇ ਬੋਲਿਓ, ਅਰਦਾਸ ਚ ਜੁੜਨਾ ਹੈ, ਹੁਕਮਨਾਮੇ ਸੁਣਨੇ ਨੇ, ਟੱਪਾ ਲੱਗਿਆ ਸੀ, ਇੱਥੇ ਲੰਗਰ ਹਾਲ ਬਣਨਾ, ਹੁਣ ਨੀਂਹ ਰੱਖੀ ਜਾਣੀ। ਮੈਂ ਕਿਹਾ ਸੀ 30-35 ਲੱਖ, ਤੇ ਉਹ ਆਏ ਮਿਸਤਰੀ ਸਾਰੇ, ਉਹਨਾਂ ਨੇ ਸਾਰਾ ਹਿਸਾਬ ਕਿਤਾਬ ਦੱਸਿਆ ਮੈਨੂੰ, ਉਹਨਾਂ ਨੇ ਦੱਸਿਆ ਕਹਿੰਦੇ ਜੀ 2.25 ਕਰੋੜ ਲੱਗਣਾ ਹੈ ਜਿਹੜਾ ਲੰਗਰ ਹਾਲ ਬਣਨਾ, ਤੇ ਮੈਂ ਤੇ 30-35 ਲੱਖ ਦੇ ਸੋਚਿਆ ਸੀ, ਪਰ ਚਲੋ ਮਾਰ ਦੀ ਕਿਰਪਾ ਨਾਲ ਬਣ ਜਾਣਾ। ਸਤਿਗੁਰਾਂ ਦੀ ਰਹਿਮਤ ਦੇ ਨਾਲ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਕੱਲ ਸਟਾਰਟ ਦਿੱਤਾ ਗਿਆ ਹੈ, ਤੇ ਗੁੰਮੇ ਦੀ ਕਾਰ ਸੇਵਾ ਚੱਲ ਰਹੀ ਹੈ, ਟੁਕੜੀ ਲੱਗ ਰਹੀ ਹੈ ਉੱਪਰ ਸਾਰੇ, 4 ਗੁੰਮੇ ਥੱਲੇ ਬਣਨੇ ਨੇ, 2 ਉੱਪਰ, 4 ਹੋਰ ਬਣਨੇ ਨੇ, 8 ਗੁੰਮੇ ਹੋਰ ਬਣਨੇ ਨੇ, 1 ਬਣ ਗਿਆ। ਸੋ ਟੁਕੜੀ ਵੀ ਨਾਲ ਨਾਲ ਲੱਗ ਰਹੀ ਹੈ, ਇਸਰਾਂ ਦੀ ਸੇਵਾ ਵੀ ਚੱਲ ਰਹੀ ਹੈ, ਲੰਗਰ ਹਾਲ ਦੀ ਸੇਵਾ। ਹੁਣ ਜਦੋਂ ਅਗਲਾ ਦੀਵਾਨ ਹੈ ਸੰਗਰਾਂਦ ਦਾ, ਉਹ ਆਪਾਂ ਨੂੰ ਕਿਤੇ ਹੋਰ ਲਾਉਣਾ ਪੈਣਾ, ਇਹ ਜਗ੍ਹਾ ਤੇ ਸੇਵਾ ਚੱਲ ਪੈਣੀ ਹੈ ਲੰਗਰ ਹਾਲ ਦੀ। ਸੋ ਮਹਾਰਾਜ ਕਿਰਪਾ ਕਰਨ, ਵੱਧ ਚੜ ਕੇ ਹਾਜ਼ਰੀ ਭਰਨ। ਬਾਪੂ ਕਾਹਨ ਸਿੰਘ ਜੀ ਆਏ ਨੇ ਕੈਨੇਡਾ ਤੋਂ, ਤੇ ਆਪ ਜੀ ਨੂੰ ਪਤਾ ਹੈ ਅੱਜ ਤੋਂ 2 ਸਾਲ ਪਹਿਲਾਂ ਇਹ ਆਏ ਸੀ, ਤੇ ਉਦੋਂ ਇਹਨਾਂ ਨੇ 5 ਕਮਰਿਆਂ ਦੀ ਸੇਵਾ ਲਈ ਸੀ, ਸਰਾਂ ਦੇ ਵਿੱਚ ਜਿਹੜੇ ਕਮਰੇ ਬਣੇ ਨੇ। ਸੋ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਗੁਰੂ ਪਿਆਰੇ ਗੁਰੂ ਸਵਾਰਿਆਂ ਦਾ, ਜਿਹੜੇ ਟਰੈਕਟਰ ਟਰਾਲੀਆਂ ਵੀਰ ਭਰਾ ਗੱਡੀਆਂ ਬੱਸਾਂ ਲੈ ਕੇ ਆਏ ਨੇ, ਆਪੋ ਆਪਣੇ ਸਾਧਨ ਲੈ ਕੇ ਆਏ ਨੇ, ਧੰਨਵਾਦ ਸਭ ਦਾ। ਸਭ ਨੂੰ ਵਧਾਈਆਂ ਭਾਈ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਦੇ, ਜੋ ਕਿ ਸੇਵਾ ਬਹੁਤ ਵੱਡੀ ਹੈ, ਕਿਸੇ ਨੂੰ ਲੈ ਕੇ ਆਉਣਾ ਨਾਲ ਜੋੜਨਾ, ਉਹਨਾਂ ਦਾ ਵੀ ਧੰਨਵਾਦ। ਬਾਬਾ ਸੁਰਜੀਤ ਸਿੰਘ ਜੀ ਘਨੌਰੀ ਕਲਾਂ ਤੋਂ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ ਜੀ ਆਇਆਂ ਨੂੰ। ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਜੀਵਨ ਲੰਘ ਜਾਵੇ। ਨਾਨਕ ਸਰ ਦੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ, ਤੇ ਇਹ ਬੜੀ ਕਿਰਪਾ, ਬਿਹੰਗਮ ਸਾਧੂ ਹੋਏ ਨੇ ਸਾਰੇ, ਨਾਨਕ ਸਰ ਸੰਪਰਦਾ ਵਿੱਚ ਵੀ ਤੇ ਰਾੜਾ ਸਾਹਿਬ ਸੰਪਰਦਾ ਵਿੱਚ ਵੀ, ਬੜੇ ਬੜੇ ਕਮਾਈ ਵਾਲੇ ਸਾਧੂ। ਮੈਂ ਕਈ ਵਾਰੀ ਦੀਵਾਨਾਂ 'ਚ ਬੇਨਤੀ ਕੀਤੀ ਹੈ ਕਿ ਗ੍ਰਿਸਤੀ ਬਣਨਾ, ਗ੍ਰਿਸਤੀ ਨੂੰ ਪ੍ਰਧਾਨਤਾ ਦਿੱਤੀ ਹੈ, ਪਰ ਤਿਆਗ ਦਾ ਮਾਰਗ ਜਿਹੜਾ ਹੈ, ਜੇ ਕੋਈ ਤਿਆਗੀ ਹੋ ਕੇ ਆਪਣਾ ਸਾਰਾ ਜੀਵਨ ਲੰਘਾ ਦੇ, ਉਹਦੇ ਵਰਗੀ ਰੀਸ ਨਹੀਂ। ਜੇ ਹੋਵੇ ਤਿਆਗੀ, ਉਹ ਤਿਆਗੀ ਰਹੇ, ਜੇ ਹੋਵੇ ਗ੍ਰਿਸਤੀ, ਉਹ ਫਿਰ ਗ੍ਰਿਸਤੀ ਰਹੇ, ਉਹ ਗ੍ਰਿਸਤੀਆਂ ਵਾਲੇ ਫਰਜ਼ ਨਿਭਾਵੇ। ਜੇ ਤਿਆਗੀ ਹੈ, ਇਹ ਨਹੀਂ ਕਿ 5-4 ਸਾਲ ਬੜਾ ਤਿਆਗੀ ਤੇ 5 ਸਾਲਾਂ ਪਿੱਛੋਂ ਕਹੇ ਹੁਣ ਵਿਆਹ ਕਰਾਉਣਾ, ਇਹ ਕੰਮ ਨਹੀਂ ਹੋਣਾ ਚਾਹੀਦਾ। ਜੇ ਤਿਆਗੀ ਹੈ ਫਿਰ ਤਿਆਗੀ, ਜੇ ਗ੍ਰਿਸਤੀ ਹੈ ਫਿਰ ਗ੍ਰਿਸਤੀ, ਇਹ ਪੱਕਾ ਗ੍ਰਿਸਤੀ ਹੋਣਾ ਚਾਹੀਦਾ, ਮਨ ਡੋਲੇ ਨਾ। ਇਹੀ ਅਰਦਾਸ।

0: ਕਰੋ ਮਨ ਨਾ ਡੋਲੇ, ਇਹੀ ਅਰਦਾਸ ਕਰਨੀ। ਕਾਇਮ ਰਹਿਣਾ, ਰਹਿਣਾ ਜੁੜੇ ਪਈਆਂ ਪੁੱਲਾਂ ਦੀ ਕਿਮਾ ਆਨੰਦ ਸਾਹਿਬ ਚ ਬੋਲੋ, ਅਰਦਾਸ ਹੁਕਮਨਾਮੇ ਸੁਣੋ, ਫਿਰ ਮਹਾਰਾਜ ਜਾਣਗੇ। ਫਿਰ ਜਾਣਾ, ਪਹਿਲਾਂ ਨੀ ਕਿਸੇ ਨੇ ਜਾਣਾ, ਸਤਿਗੁਰ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ। ਕਾਲ ਨਾ ਕਰਿਓ, ਚੱਲ ਰਹੀ ਸੇਵਾ ਵਿੱਚ ਇੱਕ ਬੇਨਤੀ ਹੋਰ ਹੈ, ਚੱਲ ਰਹੀ ਸੇਵਾ ਵਿੱਚ ਜਿਨ੍ਹਾਂ ਨੇ ਹਿੱਸਾ ਪਾਉਣਾ ਹੈ, ਇੱਕ ਤੇ ਭੈਣਾਂ ਨੂੰ ਬੇਨਤੀ ਹੈ, ਭਾਈ ਇੱਥੇ ਗਹਿਣੇ ਕੱਟਣ ਵਾਲੇ ਬੜੇ ਆਉਂਦੇ ਨੇ, ਕਈ ਬੀਬੀਆਂ ਪੁਲਿਸ ਵਾਲਿਆਂ ਨੂੰ ਫੜਾਈਆਂ ਵੀ ਨੇ, ਫਿਰ ਛੱਡ ਦਿੰਦੇ ਨੇ, ਪਤਾ ਨੀ ਕੀ ਕਰਦੇ ਨੇ, ਫਿਰ ਉਹ ਆ ਜਾਂਦੀਆਂ ਨੇ ਉਵੇਂ ਜਿਵੇਂ ਉਹਨਾਂ ਨੇ ਤੇ ਗੱਡੀ ਰੱਖੀ ਹੋਈ ਹੈ। ਕੋਈ ਸਤਨਾਮ
1: ਸ੍ਰੀ ਵਾਹ,
0: ਗੱਡੀ ਭਰ ਕੇ ਆਉਂਦੀ ਗੱਡੀ, ਤੇ ਆਪਣੇ ਦੀਵਾਨਾਂ ਚ ਖਾਸ ਕਰਕੇ ਆਉਂਦੇ ਨੇ, ਤੇ ਉਹ ਗੱਡੀ ਭਰ ਕੇ ਫਿਰ ਆ ਕੇ ਜੋ ਕੋਈ ਕੁਛ ਵੀ ਗਹਿਣਾ ਪਤਾ ਲੱਗ ਜੇ, ਕੋਈ ਕੜਾ ਪਾਇਆ, ਕੋਈ ਗੱਲ ਚ ਚੈਨ ਪਾਈ ਹੈ, ਕੱਟਦੇ ਨੇ। ਭੈਣਾਂ ਨੂੰ ਬੇਨਤੀ, ਭਾਈ ਜਦੋਂ ਕੀਰਤਨ ਭੇਟਾ ਦੇਣੀ ਹੈ ਤੇ ਉਦੋਂ ਧਿਆਨ ਰੱਖਣਾ,

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਸਤ ਸੰਗਤ ਸਿੱਖਿਆ ਤੇਰਾ ਕਵਨ ਗੁਰੂ ਜਿਸ ਦਾ ਤੂੰ ਚੇਲਾ ਕਵਨ ਗੁਰੂ ਸੁਰਤ ਤੋਂ ਚੇਲਾ ਧੁਨ ਧੁਨ ਚੇਲਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਸ਼ਬਦ ਸੁਣ ਸਤ ਸੰਗਤ ਸ਼ਬਦ ਸੁਣ ਸਤ ਸੰਗਤ ਇੱਕ ਮਨ

ਜੋ ਘਰ ਬਿਨ ਬੂਹੇ ਜਿੱਦਾਂ ਕਿਸੇ ਘਰ ਦਾ ਕੋਈ ਬੂਹਾ ਨਾ ਹੋਵੇ ਦਰਵਾਜ਼ਾ ਨਾ ਹੋਵੇ ਬਿਨ ਗੁਰੂ ਮੁਕਤ ਨਾ ਹੋਵੇ ਜਿਉਂ ਘਰ ਬਿਨ ਬੂਹੇ ਖਸਮ ਤੇ ਆਈ ਪਰ ਅਗਲੀ ਲਾਈਨ ਹੈ ਸਦਾ ਗੁਰੂ ਦੇ ਜ਼ਰੀਏ ਹੋ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜਾ ਲੱਗੇ ਜਾਏ ਐ

ਰਹਾਉ। ਗੁਰਮੁਖ ਵਡਭਾਗੀ ਵਡਭਾਗੇ, ਜਿਨ ਹਰ ਹਰ ਨਾਮ ਆਧਾਰੇ, ਹਰ ਹਰ ਅੰਮ੍ਰਿਤ ਹਰ ਰਸ ਪਾਵਹਿ। ਗੁਰਮਤ ਭਗਤ ਭੰਡਾਰੇ, ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ, ਤੇ ਭਾਗਹੀਣ ਜਮ ਮਾਰੇ। ਸੇ ਕੂਕਰ ਸੂਕਰ ਗਰਧਬ ਪਵਹਿ ਗਰਭ ਜੋਨੀ, ਦਈਏ ਮਾਰੇ ਮਹਾ ਹਤਿਆਰੇ। ਦੀਨ ਦਿਆਲ ਹੋ ਜਨ ਉਪਰ, ਕਰ ਕਿਰਪਾ ਲਿਓ ਉਬਾਰੇ। ਨਾਨਕ ਜਨ ਹਰ ਕੀ ਸਰਨਾਈ, ਹਰ ਭਾਵੈ ਹਰ ਨਿਸਤਾਰੇ। ਗੁਜਰੀ ਮਹੱਲਾ ਚੌਥਾ, ਹੋ ਦਿਆਲ ਮੇਰਾ ਮਨ ਲਾਵਹੁ। ਹਉ ਅਨ ਦਿਨ ਰਾਮ ਨਾਮ ਨਿਤ ਧਿਆਈ, ਸਭ ਸੁਖ ਸਭ ਗੁਣ ਸਭ ਨਿਧਾਨ ਹਰ। ਜਿਤ ਜਪਿਆ ਦੁਖ ਭੁੱਖ ਸਭ ਲਹਿ ਜਾਈ, ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ।

ਬਾਦ ਕਿਰਿਆ ਚਾਰ ਕਰਹਿ ਖੱਟ ਕਰਮਾ ਇਤ ਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹਉਮੈ ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਵੇਦ ਸਿਮਰਤ ਸਭ ਸੋਧੇ।

ਵਿਚਾਰੀ ਅੱਠਸਠ ਮੱਜਨ ਕਰ ਇਸ਼ਨਾਨਾ ਭਰਮ ਆਏ ਧਰ ਸਾਰੀ ਅਨਕ ਸੋਚ ਕਰਹਿ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਧਾਰੀ ਗੁਜਰੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾ ਤੇ ਆਇਓ ਘਰ ਪੂਤਾ ਹਰ ਧਨ ਚੱਲ ਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਰਹਾਉ ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪੁਰਾਨਾ ਹਰ ਧਨ ਮੇਰੀ ਚਿੰਤ ਵਸਾਰੀ ਹਰ ਧਨ ਲਾਹਿਆ ਧੂਖਾ ਹਰ ਧਨ ਤੇ ਮੈਂ ਨਵ ਨਿਧ ਪਾਈ ਹਾਥ ਚਰਿਓ ਹਰ ਥੂਕਾ ਖਾਵ ਹੋ ਖਰਚ ਹੋ ਤੋਟ ਨਾ ਆਵੈ ਹਲਤ ਪਲਤ ਕਹਿ ਸੰਗੇ ਲਾਦ ਖਜਾਨਾ ਗੁਰੂ ਨਾਨਕ ਕਹੁ ਦੀਆ ਇਹੋ ਮਨ ਹਰ ਰੰਗ ਰੰਗੇ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਦਾਰੂ ਸੋ ਹਰ ਹਰ ਤੁਮ ਸਦ ਹੀ ਜਾਪਹੋ ਜਾ ਕਾ ਅੰਤ ਨਾ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਸਤਿਗੁਰੂ ਤੁਮ ਕਹੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ ਪਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ।

ਧਾਈ ਚੱਲਹਿ ਨਾਹੀ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੈ ਨਾ ਆਵੈ ਜਾਈ ਗੁਜਰੀ ਮਹੱਲਾ ਪੰਜਵਾਂ ਤੇ ਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਧਾਨ ਸਤਿਗੁਰੂ ਦਿਰੜਾਇਆ ਬਿਨਸ ਨ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪੈਰ ਹਰ ਕੇ ਗੁਣ ਗਾਵੈ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੋਹ ਮਾਹੇ ਨਿਰਾਲਾ ਕਰਨੈ ਹਾਰ ਪਛਾਤਾ ਜਿਸ ਕਾ ਸਾਹ ਤਿਨਹੀਂ ਰੱਖ ਲਿਆ ਸਗਲ ਜੁਗਤ ਬਣ ਆਈ ਕਹੋ ਨਾਨਕ ਪ੍ਰਭ ਪੁਰਖ ਦਇਆਲਾ ਕੀਮਤ ਕਹਿਣ ਨਾ ਜਾਈ ਗੁਜਰੀ ਮਹੱਲਾ ਪੰਜਵਾਂ ਦੋ ਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਤਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੂ ਵਰਨ ਜਾਤ ਕੋ ਪੁੱਛੈ ਨਾਹੀ ਬਾਂਛੈ ਚਰਨ ਰਵਾਰੂ ਠਾਕੁਰ ਐਸੋ ਨਾਮ ਤੁਮਾਰੂ ਸਗਲ ਸ੍ਰਿਸ਼ਟ ਕੋ ਧਣੀ ਕੀ ਜੈ ਜਨ ਕੋ ਅੰਗ ਨਰਾਰੂ ਰਹਾਉ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੂ ਨਾਮ ਦੇਓ ਤ੍ਰਿਲੋਚਨ ਕਬੀਰ ਦਾਸਰੂ ਮੁਕਤ ਭਇਓ ਚਮਿਆਰੂ ਗੁਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੂ ਜਾਨੈ ਕਵਨ ਪਤਾ ਸਿਵ ਬਰੰਚ ਅਰ ਸਗਲ ਮੋਨ ਜਨ ਗਹਿ ਨਾ ਸਕਾਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਣੀਐ ਅਵਰ ਅਵਰ ਬਿਦ ਬੁਝੀਐ ਬਕਨ ਕਥਨ ਰਹਿਤਾ ਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਤਾ ਗੁਜਰੀ ਮਹੱਲਾ ਪੰਜਵਾਂ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨਾ ਆਇਓ ਜਹ ਜਹ ਅਵਸਰ ਆਏ ਬਣਿਓ ਹੈ ਤਹਾਂ ਤਹਾਂ ਹਰ ਧਿਆਇਓ ਪ੍ਰਭ ਕੋ ਭਗਤ ਵਛਲ ਬਿਰਦਾਇਓ ਕਰੇ ਪ੍ਰਿਤਪਾਲ ਬਾਰਕ ਕੀ ਨਿਆਈ ਜਨ ਕੋ ਲਾਡ ਲਡਾਇਓ ਰਹਾਉ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

आदि सच जुगादि सच

ਕਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਪ੍ਰਤੱਖ ਹਰ ਜਿਸ ਸਤਿਗੁਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵਡਿਆਈ ਹੈ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਧੁਰਤੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਸ ਪਵਿੱਤਰ ਬਾਣੀ ਦੁਆਰਾ ਸਾਨੂੰ

0: ਸਤਿਗੁਰ ਗੁਰੂ ਨਾਨਕ ਦੇ ਦਰਬਾਰ ਵਿੱਚ ਸਤਿਗੁਰਾਂ ਦੀ ਬਾਣੀ ਵਿੱਚ ਰਾਮਕਲੀ ਦੀ ਵਾਰ ਵਿੱਚ ਰਾਏ ਬਲਵੰਡ ਸੱਤਾ ਜੀ ਨੇ ਇੱਕ ਬਚਨ ਕੀਤਾ ਕਿ ਗੁਰੂ ਨਾਨਕ ਨੇ ਆ ਕੇ ਸੰਸਾਰ ਵਿੱਚ ਉਲਟੀ ਗੰਗ ਵਹਾਈ ਉਲਟੀ ਗੰਗ ਵਹਾਏ ਉਲਟੀ ਗੰਗਾ ਗੰਗਾ ਪੂਰਬ ਨੂੰ ਚੱਲਦੀ ਹੈ ਪਰ ਸਤਿਗੁਰਾਂ ਨੇ ਪੱਛਮ ਨੂੰ ਵਗਾ ਦਿੱਤੀ ਗੰਗਾ ਪਹਾੜਾਂ ਤੋਂ ਹੇਠ ਨੂੰ ਆਉਂਦੀ ਹੈ ਪਰ ਸਤਿਗੁਰਾਂ ਨੇ ਹੇਠੋਂ ਉੱਪਰ ਨੂੰ ਚਲਾ ਦਿੱਤੀ ਉਹ ਕਿਵੇਂ ਚਲਾਈ ਉਲਟੀ ਗੰਗ ਵਹਾਏ ਦੁਨਿਆਈ ਆਖੇ ਕੇ ਸਾਰੀ ਦੁਨੀਆਂ ਇਹ ਕਹਿਣ ਲੱਗ ਪਈ ਕਿ ਗੁਰਾਂ ਨੇ ਕੀ ਕੀਤਾ ਕਿਹੜੀ ਕਰਾਮਾਤ ਕਿਹੜੀ ਵਡਿਆਈ ਸਤਿਗੁਰਾਂ ਨੇ ਦਿੱਤੀ ਹੈ ਉਹ ਉਲਟੀ ਗੰਗਾ ਕੀ ਹੈ ਗੁਰਸਿੱਖ ਪਿਆਰਿਓ ਆਪਣੇ ਸੇਵਕ ਨੂੰ ਆਪਣਾ ਗੁਰੂ ਮੰਨਣਾ ਇਹ ਉਲਟੀ ਗੰਗਾ ਚਲਾਈ ਹੈ ਗੁਰੂ ਨਾਨਕ ਦੇਵ ਜੀ ਜਿਹੜਾ ਸਤਿਗੁਰਾਂ ਦੇ ਭਾਂਡੇ ਮਾਂਜਦਾ ਸੀ ਝਾੜੂ ਦਿੰਦਾ ਸੀ ਚੌਰ ਕਰਦਾ ਸੀ ਜੋੜੇ ਸਾਫ ਕਰਦਾ ਸੀ ਚੌਵੀ ਘੰਟੇ ਵਸਤਰ ਧੋਂਦਾ ਸੀ ਸੇਵਕ ਦਾਸ ਉਹਦੇ ਹੀ ਪੈਰਾਂ ਤੇ ਸਿਰ ਧਰ ਕੇ ਰੱਖ ਦਿੱਤਾ ਅੱਜ ਤੋਂ ਤੂੰ ਗੁਰੂ ਤੇ ਮੈਂ ਤੇਰਾ ਸੇਵਕ ਇਹ ਹੈ ਉਲਟੀ ਗੰਗਾ ਇਸੇ ਨੂੰ ਬਾਣੀ ਨੇ ਆਖਿਆ ਗੁਰ ਚੇਲੇ ਰਹਿ ਰਾਸ ਕੀ ਰਹਿ ਰਾਸ ਕੀਤੀ ਨਮਸਕਾਰ ਦੰਡੋਤ ਵੰਦਨ ਪੂਜਾ ਗੁਰੂ ਨੇ ਚੇਲੇ ਦੀ ਪੂਜਾ ਕੀਤੀ ਬਾਬਾ ਲਹਿਣਾ ਜੀ ਦੇ ਚਰਨਾਂ ਤੇ ਸੀਸ ਧਰਿਆ ਇੱਕ ਗੁਰੂ ਨਾਨਕ ਦੇ ਦਰ ਵਿੱਚ ਵਡਿਆਈ ਹੈ ਕਿ ਸੇਵਕ ਨੂੰ ਮਾਣਤਾ ਸੇਵਕ ਨੂੰ ਆਪਣੀ ਪਦਵੀ ਅਵਤਾਰ ਸਾਰੇ ਹੀ ਚੰਗੇ ਨੇ ਪ੍ਰੇਮੀਓ ਕਿਸੇ ਦੀ ਨਿੰਦਿਆ ਲੋਚਨਾ ਨਹੀਂ ਤ੍ਰੇਤੇ ਵਿੱਚ 14 ਕਲਾ ਅਵਤਾਰ ਸ੍ਰੀ ਰਾਮ ਮਹਾਰਾਜ ਆਏ ਬੜੇ ਉਹਨਾਂ ਦੇ ਸੇਵਕ ਪਰ ਇੱਕ ਵੀ ਸੇਵਕ ਨੂੰ ਰਾਮ ਨਹੀਂ ਬਣਾ ਸਕੇ ਦੂਜਾ ਰਾਮ ਨਹੀਂ ਪ੍ਰਗਟ ਹੋਇਆ ਦੁਆਪਰ ਵਿੱਚ ਕ੍ਰਿਸ਼ਨ ਮਹਾਰਾਜ 16 ਕਲਾ ਸੰਪੂਰਨ ਫਲਿਆ 16 ਕਲਾ ਸੰਪੂਰਨ ਅਵਤਾਰ ਆਏ ਕਿਤਨੇ ਸੇਵਕ ਉਹਨਾਂ ਦੇ ਗੁਰਸਿੱਖ ਪਿਆਰੇ ਪਰ ਕ੍ਰਿਸ਼ਨ ਮਹਾਰਾਜ ਕਿਸੇ ਸੇਵਕ ਨੂੰ ਕ੍ਰਿਸ਼ਨ ਦੀ ਪਦਵੀ ਨਹੀਂ ਦੇ ਸਕੇ ਦੂਜਾ ਕ੍ਰਿਸ਼ਨ ਨਹੀਂ ਹੋ ਸਕਿਆ ਮੁਹੰਮਦ ਸਾਹਿਬ ਸਤਿਕਾਰਯੋਗ ਪੈਗੰਬਰ ਆਏ ਮੁਸਲਮਾਨ ਵੀਰਾਂ ਦੇ ਪਰ ਦੂਜਾ ਮੁਹੰਮਦ ਪੈਦਾ ਨਹੀਂ ਕਰ ਸਕੇ ਇਸ ਇਲਾਕੇ ਵਿੱਚ ਤੁਹਾਡੇ ਜੈਸਸ ਈਸਾ ਮਸੀਹ ਕ੍ਰਾਈਸਟ ਉਹ ਦੂਜਾ ਈਸਾ ਨਹੀਂ ਪੈਦਾ ਕਰ ਸਕੇ ਗੁਰੂ ਗੁਰੂ ਹੀ ਰਿਹਾ ਸੇਵਕ ਸੇਵਕ ਹੀ ਰਿਹਾ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਚੇਲੇ ਦੀ ਸੰਧ ਜਿਹੜੀ ਬਹੁਤ ਵੱਡੀ ਪਾਰਸੀ ਵਿੱਚ ਬੜਾ ਉੱਚਾ ਨੀਵਾਂ ਗੁਰੂ ਵੱਡਾ ਚੇਲਾ ਛੋਟਾ ਹੁਣ ਵੀ ਵੇਖਦੇ ਹੋ ਤੁਸੀਂ ਮਹਾਂਪੁਰਸ਼ ਆਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਸੇਵਕ ਹੁੰਦੇ ਨੇ ਬਰਾਬਰ ਮੰਜੇ ਚ ਨਹੀਂ ਬੈਠ ਸਕਦੇ ਉਹ ਭੂੰਜੇ ਹੀ ਬੈਠਣਗੇ ਕਈ ਜਗ੍ਹਾ ਤਾਂ ਐਸੀ ਵੀ ਗੱਲ ਵੇਖੀ ਹੈ ਕਿ ਹੇਠ ਬੈਠੇ ਬਾਣੀ ਪੜ੍ਹਨਗੇ ਤੇ ਆਪ ਉੱਪਰ ਮੰਜੇ ਤੇ ਬੈਠੇ ਹੋਣਗੇ ਬਾਣੀ ਪੜ੍ਹਨ ਵਾਲਾ ਨੀਵਾਂ ਤੇ ਬੈਠਣ ਵਾਲਾ ਉੱਚਾ ਐਸੀ ਮਨਮਤ ਵੀ ਤੁਸੀਂ ਕਈ ਵਾਰ ਵੇਖੀ ਹੋਣੀ ਕਿ ਪੜ੍ਹਨ ਤੇ ਬੈਠੇ ਨੇ ਮਹਾਂਪੁਰਸ਼ ਤੇ ਸੇਵਕ ਹੇਠ ਬੈਠਾ ਬਾਣੀ ਪੜ੍ਹ ਰਿਹਾ ਨੀਵੀਂ ਜਗ੍ਹਾ ਕਿੱਥੇ ਉਹ ਜੀ ਗੱਲ ਸੀ ਕਿ ਸਤਿਗੁਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 3 ਫੁੱਟ ਡੂੰਘਾ ਟੋਆ ਪਟਾਇਆ ਸੀ ਆਪਣੇ ਬੈਠਣ ਨੂੰ ਕਿ ਸਤਿਗੁਰ ਨੀਵੇਂ ਬੈਠਦੇ ਸੀ ਪੋਥੀਆਂ ਦਾ ਪ੍ਰਕਾਸ਼ ਉੱਚਾ ਹੁੰਦਾ ਸੀ ਪਰ ਸਤਿਗੁਰ ਮਹਾਰਾਜ ਨੇ ਉਹ ਜਿਹੜਾ ਪਾੜਾ ਸੀ ਸੇਵਕ ਤੇ ਗੁਰੂ ਦਾ ਸਿੱਖ ਤੇ ਗੁਰੂ ਦਾ ਉਹ ਸਤਿਗੁਰਾਂ ਨੇ ਐਸਾ ਦੂਰ ਕਰ ਦਿੱਤਾ ਕਿ ਗੁਰਸਿੱਖ ਸਿੱਖ ਗੁਰੂ ਹੈ ਏਕੋ ਦੇਖੋ ਕੈਸਾ ਬਚਨ ਲਿਖਿਆ ਮਹਾਰਾਜ ਨੇ ਤੇ ਬਾਣੀ ਵਿੱਚ ਲਿਖਿਆ ਹੀ ਨਹੀਂ ਤੇ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਲੈਣਾ ਸਿੱਖ ਸੀ ਗੁਰੂ ਨਾਨਕ ਗੁਰੂ ਸਨ ਪਰ ਕਰਤਾਰਪੁਰ ਦੋਹਾਂ ਨੂੰ ਬਰਾਬਰ ਬਣਾ ਦਿੱਤਾ ਦਇਆ ਰਾਮ ਜੀ ਸਿੱਖ ਸਨ ਭਾਈ ਹਿੰਮਤ ਰਾਏ ਜੀ ਸਿੱਖ ਸਨ ਪਰ ਆਨੰਦਗੜ੍ਹ ਦੇ ਕਿਲੇ ਵਿਸਾਖੀ ਕੇਸਗੜ੍ਹ ਸਾਹਿਬ ਵਿੱਚ अपने बराबर बना दते गुरसिख प्यारे। सो सतगुर पातशाह जी अज ऐसा ही वचन करते ने जेड़े वाहगुरु के सेवक बन जाते ने, जेड़े चरणों नाल जुड़ जाते ने, जो वचन मनते ने, जेड़े झाड़ू दिंदे ने, भांडे मांजदे ने, गुरु घर विच जोड़े साफ करदे ने, उन्हां सेवकां नूं फिर पदवी की दिंदे ने महाराज।
1: जाकै दर्श पाप कूट उतारी,
0: जाकै दर्श उन्हां दी की पदवी है गुरसिख प्यारिओ। फिर गुरु दे दर्शन नहीं, गुरु दे दर्शन तां करोड़ां पाप उतारदे ही नहीं, पर जेड़े गुरु दे सेवक बन जांदे ने, वचन मनदे ने, उन्हां दे दर्शन करन तों ही करोड़ां पापां दा नाश हो जांदा। ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀਏ, ਭੇਟਣਾ ਨਾਮ ਆਉਂਦਾ ਮਿਲਣ ਦਾ, ਮਿਲਣਾ ਉਹੀ ਹੁੰਦਾ ਜੇ ਇੱਕ ਦੂਜੇ ਨੂੰ ਦਿਖੇ ਹੀ ਨਾ ਤੇ ਮਿਲਾਪ ਕਾਹਦਾ ਹੋਵੇ। ਸਭ ਤੋਂ ਪਹਿਲਾਂ ਮਿਲਾਪ ਇੱਕ ਦੂਜੇ ਦੇ ਕੋਲ ਜਾਵਾਂਗੇ, ਇੱਕ ਦੂਜੇ ਨੂੰ ਦੇਖਾਂਗੇ, ਦਰਸ਼ਨ ਹੋਣਗੇ। ਜੇ ਸਤਿਗੁਰ ਕੋਲ ਆਪਾਂ ਆਉਂਦੇ ਤਾਂ ਕੀ ਮਿਲਾਪ ਹੈ? ਸਤਿਗੁਰਾਂ ਦਾ ਦਰਸ਼ਨ ਮਿਲਾਪ ਹੈ ਪਹਿਲਾਂ, ਦੂਸਰਾ ਸ਼ਬਦ ਮਿਲਾਪ ਹੈ, ਤੀਸਰਾ ਵਿਚਾਰ ਮਿਲਾਪ ਹੈ। ਇਹ ਜੁਦੇ ਜੁਦੇ ਮਿਲਾਪ ਹਨ ਤੇ ਸਭ ਤੋਂ ਪਹਿਲਾਂ ਜਿਹੜਾ ਮਿਲਾਪ ਹੈ ਉਹ ਦਰਸ਼ਨ। ਇੱਕ ਪਾਰਟੀ ਮਿਲਾਪ ਹੈ, ਉਹਨੂੰ ਅੱਧਾ ਮਿਲਾਪ ਦੱਸੇ, ਚਿੱਠੀ ਕਿਸੇ ਦੀ ਆ ਜਾਵੇ ਉਹ ਅਰਧ ਮਿਲਾਪ ਮੰਨਿਆ ਵਿਦਵਾਨਾਂ ਨੇ, ਅੱਧਾ ਮਿਲਾਪ ਹੋ ਜਾਂਦਾ ਚਿੱਠੀ ਦੇ ਆਉਣ ਤੋਂ। ਪਰ ਇੱਥੇ ਮਹਾਰਾਜ ਕਹਿੰਦੇ ਜਾਣ ਕੇ ਦਰਸ਼ਨ, ਜਿਨ੍ਹਾਂ ਦੇ ਦਰਸ਼ਨ ਕਰਨ ਤੋਂ ਹੀ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਣਾ। ਕਰੋੜਾਂ ਹੀ ਪਾਪ ਪਿਛਲੇ ਜਨਮਾਂ ਦੇ ਕੀਤੇ ਹੋਏ, ਜਿਨ੍ਹਾਂ ਦੇ ਦਰਸ਼ਨ ਕਰਨ ਤੋਂ। ਫੁੱਲ ਦੀ ਸੁਗੰਧੀ ਬਾਗ ਵਿੱਚ ਆਉਂਦੀ ਹੈ, ਫੁੱਲਾਂ ਦੀ ਵਾੜੀ ਨੂੰ ਦੇਖਣ ਤੋਂ ਹੀ ਮਨ ਵਿੱਚ ਖੇੜਾ ਆ ਜਾਂਦਾ। ਬਰਫ਼ ਕੋਲ ਜਾਓ, ਉਹਨੂੰ ਸਪਰਸ਼ ਬਾਗ ਵਿੱਚ ਕਰੋ, ਪਰ ਬਰਫ਼ ਲਓ, ਬਰਫ਼ ਅੱਖਾਂ ਵਿੱਚ ਆਉਣ ਤੋਂ ਹੀ ਸ਼ੀਤਲਤਾ ਦਾ ਪ੍ਰਭਾਵ ਸਾਡੇ ਅੰਦਰ ਆਵੇਗਾ। ਬਹੁਤ ਤੇਜ਼ ਅੱਗ ਮਚਦੀ ਹੋਵੇ, ਸਪਰਸ਼ ਕਰਨ ਦੀ ਲੋੜ ਨਹੀਂ, ਉਸ ਅੱਗ ਨੂੰ ਦੇਖਦੇ ਸਾਰ ਅੱਗ ਦਾ ਪ੍ਰਭਾਵ ਇਹ ਸਾੜ ਦਿੰਦੀ ਹੈ, ਇਹ ਤੱਤੀ ਹੁੰਦੀ ਹੈ। ਉਹ ਸਾਡੇ ਅੰਦਰ ਆਉਣਾ ਸੁਭਾਵਿਕ ਹੈ। ਉਹ ਰੱਬ ਦੇ ਪਿਆਰੇ ਜਿਹੜੇ ਹਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੰਤ ਕਾ ਦਰਸ਼ ਪੂਰਨ ਇਸ਼ਨਾਨ। ਦੇਖੋ, ਹੋਰ ਪੂਰਨ ਇਸ਼ਨਾਨ ਨਹੀਂ ਲਿਖਿਆ, ਤੀਰਥ ਬਹੁਤ ਵੱਡੇ ਨੇ। ਜਿਹੜੇ ਰੱਬ ਦੇ ਪਿਆਰੇ ਨੇ, ਪਰਮੇਸ਼ਰ ਦੇ ਭੈ ਵਿੱਚ ਰਹਿਣ ਵਾਲੇ ਹਨ, ਕੌਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੇਈ ਸੰਤ। ਉਹ ਜਿਹੜੇ ਮਹਾਂਪੁਰਖਾਂ ਨੇ, ਉਹਨਾਂ ਦੇ ਦਰਸ਼ਨਾਂ ਤੋਂ ਹੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
1: ਪੇਟਤ ਪਾਵ ਜਲ ਤਾਰੇ,
0: ਦਰਸ਼ਨਾਂ ਤੋਂ ਹੁੰਦਾ ਕਰੋੜਾਂ ਪਾਪਾਂ ਦਾ ਨਾਸ਼। ਭੇਟਣਾ ਉਹਨਾਂ ਦਾ ਮਿਲਾਪ, ਸੰਗਤ ਕਰਨੀ, ਜੇ ਉਹਨਾਂ ਦੀ ਸੰਗਤ ਕਰ ਲਈਏ ਫਿਰ 84 ਲੱਖ ਦਾ ਗੇੜਾ ਹੀ ਮੁੱਕ ਜਾਂਦਾ। ਪਾਵ ਜਲ ਤਾਰੇ, ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਲਿਖਿਆ ਕਿ ਖੋਜਤ ਖੋਜਤ ਸੁਣੀ ਕੇ ਸੋਏ। ਸਤਿਗੁਰ ਕਹਿੰਦੇ ਖੋਜ ਖੋਜ ਕੇ ਵੇਦਾਂ ਪੁਰਾਣਾ ਸ਼ਾਸਤਰਾਂ ਨੂੰ, ਜਿੱਥੇ ਸੋਏ ਪਾਠ ਆਵੇ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ। ਸੋਏ ਦਾ ਅਰਥ ਹੈ ਚਰਚਾ, ਵਿਚਾਰ, ਕਿਸੇ ਦੀ ਚਰਚਾ ਕਰਨੀ। ਸੋਏ ਸੁਲੰਦੜੀ ਮੇਰਾ ਤਨ ਮਨ ਮੌਨਾ, ਮੈਂ ਆਪਣੇ ਵਾਹਿਗੁਰੂ ਦੀ ਚਰਚਾ ਗੱਲਬਾਤ ਸੁਣ ਕੇ ਤਨ ਮਨ ਹਰਾ ਹੋ ਜਾਂਦਾ। ਮਾਲਕ ਕਹਿੰਦੇ ਅਸੀਂ ਚਾਰੇ ਯੁੱਗਾਂ ਦੇ ਵੇਦ ਪੁਰਾਣ ਸ਼ਾਸਤਰ ਖੋਜ ਖੋਜ ਕੇ ਇੱਕ ਵਿਚਾਰ ਸੁਣੀਏ। ਖੋਜਤ ਖੋਜਤ ਸੁਣੀ ਕੇ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਸੰਗਤ ਤੋਂ ਬਿਨਾਂ, ਸਾਧੂ ਦੀ ਸੰਗਤ ਤੋਂ ਬਿਨਾਂ ਪਾਰ ਉਤਾਰਾ ਹੀ ਨਹੀਂ ਉਤਾਰਾ ਹੁਣ। ਜਾਂ ਕੇ ਦਰਸ ਪਾਪ ਕੋਟ ਉਤਾਰ, ਕਰੋੜਾਂ ਪਾਪਾਂ ਦਾ ਨਾਸ਼ ਸੁਖਮਨੀ ਸਾਹਿਬ ਦਾ ਹੁਣੇ ਪਾਰ ਸੁਣੇ ਨੇ। ਐਡਾ ਵੱਡਾ ਦਰਜਾ ਦਿੱਤਾ ਹੈ ਰੱਬ ਦੇ ਪਿਆਰਿਆਂ ਨੂੰ ਕਿ ਸਾਧ ਕੇ ਸੰਗ ਨਹੀਂ ਕਿਸ ਕਾ। ਹੈਰਾਨ ਕਰਨ ਵਾਲੀ ਤੁਕ ਲਿਖੀ ਹੈ। ਹੁਣ ਤਾਂ ਸਾਨੂੰ ਹਰ ਰੋਜ਼ ਹੁਕਮ ਹੈ, ਮਤ ਵੇਲੇ ਉੱਠੋ, ਇਸ਼ਨਾਨ ਕਰੋ, ਪੰਜ ਬਾਣੀਆਂ ਪੜ੍ਹੋ, ਭਾਂਡੇ ਮਾਂਜੋ, ਦਾਨ ਕਰੋ, तीर्थां दी यात्रा करो, सेवा करो, सच बोलो, दसां नवां दी किरत करो, वंड के छको। किन्ने प्रिंसीपल, किन्ना कंस्टीट्यूशन बनाया सिख दे जीवन दा, पर ऐसे महाराज ने साफ जवाब देता, कहिंदे जे किसे रब दे प्यारे दी तैनू संगत हो जावे, होर कुछ करन दी लोड़े नहीं। साधक संग नहीं किसका, होर कोई घाल कमाई करन दी लोड़े नहीं। क्यों नहीं लोड़? जाके दर्श पाप कोट, दर्शन भेटत होत निहाल। जिस चीज नू देख के ही गुरसिख प्यारे भुख हट जावे, ओनू खाण दी की लोड़ है? जिस चीज नू देख के ही पा लगन तो हट जावे, ओनू उड़न दी की लोड़ है? जेड़े रब दे प्यारे पूर्ण पुरख हन, उन्हां नू नित अवतार कहा, कलयुग विच नित अवतार। उन्हां दे नाल संगत करन तो श्री गुरु अर्जन देव जी कहंदे, नहीं किस काल, तैनू होर कोई कर्म धर्म दी कमाई करन दी लोड़ नहीं, क्योंकि दर्शन भेटत होत निहाल। अगदे तो जाके कोई तैनू करना पैंदा? कुछ भी नहीं करना पैंदा, उन्हें गर्म करे देने, पानी ना संग करके तुहानू कुछ करना पैंदा? अखड़ जो उत्थे तिनिया नू कहना नहीं पैना, मैनू गल्ला कर दे, उन्हां ने तैनू गल्ला करे देना। तू संगत करता सी, बर्फ दी संगत कर, तैनू कहना पैना कि मैनू ठंडा कर, उन्हें ठंडा करे देना। इसे तरह जिहड़े रब दे प्यारे वाहगुरु दे नाम विच रते होए ने, उन्हां दी संगत करो, उन्हां ने तारे देने, कहना नहीं पैना। और अपना भी सुभाव है, जिहो जिहा अपना सुभाव हुंदा है ना, कोई भी तुहानू मिलन आऊगा, ओनू कहना नहीं पैना। जे तुहाडा खिड़े मत्थे हसण दा सुभाव है ना, तां उन वाले नू हथ बन्ने पैने, भी हस के दिखा, तुसीं ओहदे आए तो हसे पैने। जे सुभाव किसे मेरे वर्गे दा चूड़ियां पाउण दा ही है, तां जिन्ना मर्जी सज्जन मित्र आ जावे, उन्हें फिक्का बचन बोले देना, उन्हें अपना सुभाव प्रगट करे देना। इसे तरह रब दे प्यारियां दा की सुभाव है, जब उन्हां दे दर्शन करांगे, उन्हां दर्शनां दा गुरसिख प्यारे कितनी कथावां पईआं ने। कोई गणका नूं उपदेश छोड़ दित्ता सी मैं पुरशां ने, रब दे प्यारे उह तां हरिद्वार नूं जा रहे सी, ते बाजार विच जांदे जांदे बारिश पैण लग पई, कोठा आ गया, जिवें शैल्टर आपां लैंदे आ मीह पैण लग जावे, उदों कहिहड़ा इहो जिहे साधन हुंदे सी, उहदे कोठे विच जा खड़े, ਉਹ ਸੀ ਪਾਪਣ, ਪਾਪਣ ਵੀ ਐਸੀ ਪਾਪਾਂ ਦਾ ਗਲਹਾਰ ਪਰੋਤਾ, ਸਵਾਸ ਸਵਾਸ ਪਾਪ ਕਰਨ ਵਾਲੀ ਗਲ ਭਰਿਆ ਭਾਵ, ਜਿਹੜਾ ਸਵਾਸ ਅੰਦਰ ਜਾਂਦਾ ਸੀ ਉਹ ਵੀ ਪਾਪ ਚਿਤਵਦਾ ਸੀ, ਜਿਹੜਾ ਸਵਾਸ ਬਾਹਰ ਆਉਂਦਾ ਸੀ ਉਹ ਵੀ ਪਾਪ ਚਿਤਵਦਾ ਸੀ। ਵਿਕਾਰ ਏਸੀ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਲਕਾ ਵਾੜੇ ਜਾਏ ਖਲੋਤ। ਤਾਂ ਗੁਰਸਿੱਖ ਪਿਆਰੇ ਬਸ ਉਹਦੇ ਵਿਕਾਰ ਕਿਤਦੇ ਕਿ ਕੋਈ ਮੰਦ ਕਰਮ ਕਰਨ ਵਾਲਾ ਮੇਰੇ ਘਰ ਆਏ, ਜਦੋਂ ਆਈ ਉਤਰ ਕੇ ਗਏ ਤੇ ਤਾਂ ਦਰਸ਼ਨ ਕੀਤੇ, ਤੇ ਦਰਸ਼ਨ ਕੀ ਕੀਤੇ? ਕੋਈ ਭਿਖਾਰੀ ਆਇਆ ਸਾਧੂ, ਕੋਈ ਫਕੀਰ ਆਇਆ ਤੇ ਚੱਕੀਆਂ ਦੋ ਰੋਟੀਆਂ ਦੇਣ ਲੱਗੀ। ਜਦੋਂ ਉਹਨਾਂ ਮਹਾਂਪੁਰਸ਼ਾਂ ਨੂੰ ਜਿਵੇਂ ਦਰ ਤੇ ਆਏ ਆਪਾਂ ਭਿਖਸ਼ਾ ਪਾਉਂਦੇ ਸਾਧੂਆਂ ਨੂੰ, ਪਰ ਜਦ ਦਰਸ਼ਨ ਕੀਤੇ ਨਾ ਗੁਰਮੁਖੋ, ਆ ਜਿਹੜੀ ਅੱਜ ਤੋਂ ਪਾਈ ਹੈ, ਜਾ ਕੇ ਦਰਸ ਪਾਪ ਕੋਟ, ਜਦ ਉਹ ਤੈਸੀ ਪਾਪਣ ਨੇ ਦਰਸ਼ਨ ਕੀਤੇ ਨਾ ਮਹਾਂਪੁਰਸ਼ਾਂ ਦੇ, ਇਤਿਹਾਸ ਵਿੱਚ ਏਦਾਂ ਲਿਖਿਆ ਕਿ ਰੋਟੀਆਂ ਪਿੱਛੇ ਲੁਕਾਉਣੀਆਂ। ਉਹ ਜਿਹੜੇ ਦੋ ਫੁਲਕੇ ਦੇਣ ਲੱਗੀ ਸੀ ਨਾ, ਉਹ ਪਿੱਛੇ ਕਰ ਲਈ। ਮਹਾਂਪੁਰਸ਼ ਕਹਿੰਦੇ, ਭੈਣ ਬੀਬੀ ਇਹ ਪ੍ਰਸ਼ਾਦੇ ਤੋਂ ਲੁਕਾਉਂਦੀ ਕਿਉਂ? ਅਸੀਂ ਤਾਂ ਮੁਸਾਫਰ ਹੈ ਸਗਲਾਂ ਦੇ। ਦੇਖੋ ਦਰਸ਼ਨਾਂ ਦਾ ਅਸਰ, ਸਵਾਸ ਸਵਾਸ ਪਾਪ ਕਰਨ ਵਾਲੀ ਗਣਕਾ ਕਹਿੰਦੀ, ਮਹਾਂਪੁਰਸ਼ੋ ਮੇਰੀ ਕਮਾਈ ਦਾ ਅੰਨ ਤੁਹਾਡੇ ਖਾਣ ਜੋਗਾ ਨਹੀਂ ਹੈ। ਆਖੋ ਦੇਖੋ ਦਰਸ਼ਨ ਦਾ ਅਸਰ, ਇਹ ਰੋਟੀ ਜਿਵੇਂ ਮੈਂ ਬਣਾਈ ਹੈ, ਜਿਹੜੀ ਮੇਰੀ ਕਮਾਈ ਹੈ, ਉਹ ਤੁਹਾਡੇ ਵਰਗੇ ਸਤਿ ਪੁਰਸ਼ਾਂ ਦੇ ਖਾਣ ਜੋਗਾ। क्योंकि जैसा अन्न वैसा मन। हम अरदासा तो कर दे बाबा जी, साडा मन नहीं टिकदा, बाणी पढ़ दे दिल नहीं टिकदा। वो मन कितने टिकूगा, तो 2.5 किलो तो मछलियां पकौड़े पे उठे, तो बिस्की दी बोतलों में ठेका लगे ना, तो उसे बाणी ने मन कितने टिकू। अग दे को जाके कहने मैं ठंडा हो जाऊ, बर्फ दे को जाके कहने मैं पत्ता हो। जैसा अन्न खाओगे ओदा खून बनना है, ते खून ने नाड़ी नाड़ी विच घूमना। जिन्नी टोटल बीमारियां ने संसार दियां, वो खून विच पैदा होनी है पहला। वो खून विच पाजे जरा सिम पैदा होने, ते जेड़ा असी वो मत दा अन्न खावांगे, वो साडे अंदर किते अमृत पैदा करूंगा। ऐसा दर्शन ओदा असर होया, जाके दर्श पाप कोट उतारे। वो दर्शने कीते सी गनका पापण ने, के मेरे हाथ का भोजन तुहाडे छकण जोगा नहीं, ये बहुत खोटी कमाई है। इसे करके गुरसिखो आपां नूं हुक्म है दसम पातशाह दा रतनामा पढ़ो, कि जहां तहां का करे प्रसाद मेरा सिख न आद जोगा। जिथे मर्जी देखिया खान लग गया, जड़ी मर्जी चीज चाके खान लग गया, वो महाराज कहते 3 काल मेरा सिख नहीं हो सकूंगा। जहां तहां का करे प्रसाद मेरा सिख न आद जुगाद, 3 काल न पिछली सिखी ना हो ते गन्ना गहां नूं सिख बन सकूंगा। जिन्हू खान पीन का परहेज नहीं है, शुद्धता ही नहीं है। गुरसिख प्यारियो, जद महापुरशा ने बचन सुने के दर्शना दा इतना लाभ इन होया, बुद्धि निर्मल हो गई। हुण अगली तो भेटत संग, हुण मिलाप दा की असर होया। कहिंदे इहनूं फिर हुण तारीए संसार विचों। जिहो जिहा किसे सुभाअ हुंदा है, तुसीं वेखिओ पंजाब विच अमली इत्थे वी हैगे, इत्थे जिहड़े गुप्त रहिंदे ने, जिहड़े भीम खान आए हुंदे ने, वो पहला अपने को भीम दंदे होने, चाहो जिनी भी खा लै कोई नहीं। 5-7 दिन अपनी डब्बी विचों देंगे, जा 7 दिन अपनी डब्बी विचों देंगे, 8वें दिन अगला आपे टोलता फिर सतना फिर कहने की लोड़ नहीं। इसे तरह गुरसिख प्यारे जे वाहगुरु के नाम के अमली हैं, वाहगुरु के प्यारे वो जेड़े संगी होंगे ने, पहला अपने को नाम का अमल दे के लाउंदे ने, पहला अपनी कमाई विचों उन्हें बख्शिश करते ने। बस जब अमल से लग गया फिर आपे तोड़ना शुरू, फिर किमें जपजी नहीं पढ़ूंगा। तो गुरसिख प्यारे महापुरुष कहते उन्हों का सुभा ही है, क्योंकि ब्रह्म ज्ञानी से किस बुरा ना पे, उन्हें तो भला ही भला सोचने, उन्हें नहीं वेख्या गनका पापड़ ने। कह लगे भैन ऐसा कर, मीह पैंदा बहुत, मेरा सफर है बहुत लम्मा, मैं हरिद्वार चले तो भीड़ बहुत होनी है, कुंभ से भीड़ होनी है। आ मेरे को एक मेरा प्यारा पालतू तोता रखिया हुआ है, ये तो सांभ ले, मैं आंदा हुआ ले। बड़ा सुंदर तोता, बड़ी खुश हुई गनका, ऐसा जानवर मुक्त मिले। कहने महापुरुषों बहुत धन्यवाद थोड़ा, मैं इन्हू जिम्मे कहूंगी उदा ही रखूंगी। वो महापुरुष कहने भैन इन होर तो कुछ नहीं चाहिए, इनू 4 बजे तड़के एक खुराक देनी पैंदी है। देखो समझाउण दा तरीका, मेरे वर्गा संत हुंदा जे पता लग जांदा वी पापण कवरे जुत्ती भी ना पाउंदा, इत्थे अकुल सतनाम नखे जांदा। देखो समझाउण दा तरीका, उन्हूं नहीं कहा नाम जप अपना कर्म छड़ दे तू पापण है, अस तां सिद्धियां डांग मार दिंदे, ये नहीं कहा तू पापड़। समझाओ किसे तरीके ना, गुरसिख प्यारे कहने जी की चकदा है। वो महापुरुष कहने चूरी भावे ना मिले, दाने ना मिलन, पर 4 बजे तड़के ये राम का नाम छकदा है। देखो समझाने का तरीका, ओनू नहीं कहा नाम जप, क्योंकि महापुरुष नु पता थे गनका मेरे कहे तो किसे नाम से पकड़ी, ये तो पापा ना भरी हुई है। तू बीबी ऐसा करी, तड़के नु ठाल के पिंजरे के मूहे बैठ के ए कहा करी कि गंगा राम को राम, ਉਹਨੇ ਤੜਕੇ ਉੱਠਣਾ ਤੋਤੇ ਦੇ ਮੂਹਰੇ ਬੈਠ ਕੇ ਗੰਗਾ ਰਾਮ ਉੱਠੇ ਕੌ ਰਾਮ ਤੇ ਉਹ ਰਾਮ ਕਹਿਣ ਲਾਇਆ ਹੋਇਆ ਸੀ ਸੰਤਨ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਰ ਜਾਏ ਸਾਧੂ ਦੇ ਕੋਲ ਰਹਿਣ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੁੱਤਾ ਵੀ ਚੰਗਾ ਕੂਕਰ ਭਰੀ ਦੇਖੋ ਸਤ ਸੰਗਤ ਦਾ ਜਿਨ੍ਹਾਂ ਦਾ ਅੱਜ ਜਿਕਰ ਹੈ ਜਾ ਕੇ ਦਰਸ ਪਾਪ ਕੋਟ ਉਤਾਰੇ ਉਹ ਤੜਕੇ ਉੱਠ ਕੇ ਕਹਿਣ ਲੱਗ ਪਈ ਤਾਂ ਗੁਰਮੁਖ ਪਿਆਰੇ ਕਹਾ ਹੀ ਗਈ ਰਾਮ ਰਾਮ ਕੈਸਾ ਦੁਰਮਤ ਪਾਪ ਕਲੇਵਰ ਧੋਤਾ ਇਹ ਰਾਮ ਦੇ ਨਾਮ ਵਿੱਚ ਵਡਿਆਈ ਹੈ ਜਿਹੜੀ ਖੋਟੀ ਮਤ ਨਾਲ ਪਾਪ ਕਮਾਏ ਹੋਏ ਸੀ ਜਾਲ ਬਣੇ ਪਏ ਸੀ ਉਹ ਸਾਰੇ ਵਾਹਿਗੁਰੂ ਦੇ ਨਾਮ ਨੇ ਕੱਟੇ ਤੇ ਇੱਕ ਦਿਨ ਐਸਾ ਚਾਂਸ ਹੋਇਆ ਉਹਦੇ ਪਿੰਜਰੇ ਵਿੱਚ ਸੱਪ ਵੜ ਗਿਆ ਰਾਤ ਨੂੰ ਤੁਹਾਨੂੰ ਪਿੰਜਰਿਆਂ ਦਾ ਪਤਾ ਹੀ ਹੈ ਪਿੰਜਰਾ ਉਹ ਹੁੰਦਾ ਜਿਹਦੇ ਵਿੱਚ ਬਾਹਰੋਂ ਚੀਜ਼ ਵੜ ਸਕਦੀ ਹੈ ਅੰਦਰੋਂ ਨਹੀਂ ਨਿਕਲ ਸਕਦੀ ਉਹਦਾ ਬੈਲੈਂਸ ਗੇਟ ਦਾ ਇਸ ਤਰ੍ਹਾਂ ਰੱਖਿਆ ਹੁੰਦਾ ਆਪਾਂ ਚੂਹੇ ਫੜ ਨੂੰ ਲਾਉਂਦੇ ਨਹੀਂ ਸੀ ਹੁੰਦੇ ਪਿੰਜਰੇ ਬਾਹਰੋਂ ਤਾਂ ਉਹਦੇ ਵਿੱਚ ਚੀਜ਼ ਵੜ ਸਕਦੀ ਹੈ ਤੇ ਅੰਦਰੋਂ ਨਹੀਂ ਨਿਕਲ ਸਕਦੀ ਹੁੰਦੀ ਉਹਦਾ ਗੇਟ ਐਸਾ ਬੈਲੈਂਸ ਨਾਲ ਬਣਾਇਆ ਹੁੰਦਾ ਉਹ ਸੱਪ ਅੰਦਰ ਵੜ ਗਿਆ ਤੇ ਤੋਤੇ ਨੂੰ ਮਾਰ ਕੇ ਖਾ ਗਿਆ ਸੱਪਨੇ ਖਾਣੇ ਹੀ ਸੀ ਤੇ ਬਾਹਰ ਨਿਕਲਣਾ ਹੋਇਆ ਗਨਕਾ ਉੱਠੀ ਤੜਕੇ 4 ਵਜੇ ਨਿਤ ਨੇਮ ਅਨੁਸਾਰ ਉਹ ਆਟਾ ਮਾਰੇ ਗੰਗਾ ਰਾਮ ਕਹੋ ਰਾਮ ਕਹੋ ਰਾਮ ਪਰ ਹੋਵੇ ਤਾਂ ਗੰਗਾ ਰਾਮ ਰਾਮ ਕਵੇ ਜਦ ਨਾਮ ਬੁਲਾਇਆ ਹਾਕ ਮਾਰੇ ਤੋਂ ਕੋਈ ਨਾ ਉੱਠੇ ਫਿਰ ਆਪਾਂ ਹਿਲਾ ਕੇ ਛਾਲੀਦਾ ਹੁੰਦਾ ਤੇ ਗਨਕਾ ਨੇ ਆਪਣਾ ਹੱਥ ਅੰਦਰ ਪਾ ਲਿਆ ਕਿ ਸੁੱਤਾ ਪਿਆ ਤੋਤਾ ਉੱਠਦਾ ਨਹੀਂ ਜਦ ਅੰਦਰ ਪਾਇਆ ਤੇ ਸੱਪ ਨੇ ਆਪਣਾ ਕੰਮ ਕਰ ਲਈ ਸੀ ਫਾੜੀ ਉਂਗਲੀ ਤੇ ਉਹ ਹਨੇਰੇ ਦਾ ਟਾਈਮ 4 ਵਜੇ ਦਾ ਤੇ ਗਨਕਾ ਸਮਝੀ ਗਈ ਤੋਤੇ ਨੇ ਮੇਰੀ ਉਂਗਲੀ ਫੜੀ ਤੋਤੇ ਨੇ ਉਂਗਲੀ ਫੜੀ ਕੀ ਸੱਪ ਉਹ ਸੱਪ ਫੜ ਰੱਖੀ ਉਂਗਲੀ ਗੈਰ ਚੜਦੀ ਗਈ ਤੇ ਸੀ ਪਿਆਰ ਮੂੰਹ ਤੋਂ ਬੋਲੀ ਗਈ ਕਹੋ ਰਾਮ ਬਾ ਰਾਮ ਰਾਮ ਕਹਿੰਦੀ ਦੇ ਸਵਾਸ ਪੂਰੇ ਹੋ ਗਏ ਫਿਰ ਗਈ ਬੈਕੁੰਠ ਭਗਵਾਨ ਚੜ ਕਿੱਥੇ ਸਵਾਸ ਸਵਾਸ ਪਾਪ ਕਰਨ ਵਾਲੀ ਪਾਪਾਂ ਦਾ ਗੱਲ ਹਾਰ ਪਰੋਤਾ ਕਿੱਥੇ ਗਈ ਬੈਕੁੰਠ ਭਗਵਾਨ ਚੜ ਨਰਕਾਂ ਮਿਟਣਾ ਖਾਦੇ ਸਗੋਤਾ ਉਹ ਰਾਮ ਦਾ ਨਾਮ ਕੈਸੀ ਸਾਧੂ ਦੀ ਸੰਗਤ ਕੈਸੀ ਰੱਬ ਦੇ ਪਿਆਰਿਆਂ ਦੀ ਸੰਗਤ ਭੇਟ ਸੰਗ ਤੇ ਭਵ ਜਲ ਤਾਰੇ ਪਹਿਲਾਂ ਤਾਂ ਦਰਸ਼ਨ ਕਰਨ ਤੋਂ ਹੀ ਐਡੀ ਵੱਡੀ ਪਾਪਣ ਦਾ ਮਤ ਬੁੱਧੀ ਨਿਰਮਲ ਹੋਣੀ ਫਿਰ ਸੰਗਤ ਕਰਕੇ ਗੁਰਸਿੱਖ ਪਿਆਰੇ ਤੋਤੇ ਦੀਓ ਮਹਾਰਾਜ ਨੇ ਬਾਣੀ ਵਿੱਚ ਆ ਕੇ ਪੜ ਸੂਆ ਗਣਕ ਉਦਾਰ ਸੰਗਤ ਕਾ ਗੁਣ ਬਹੁਤ ਅਧਕਾਰੀ ਪੜ ਸੂਆ ਸੂਆ ਨਾਮ ਹੈ ਤੋਤੇ ਦਾ ਪੜ ਸੂਆ ਗਣਕ ਉਧਾਰੇ ਪਰ ਸੰਨ ਪਰਸ ਭੈ ਕੁਬਜਾ ਕੋ ਲੈ ਬੈਕੁੰਠ ਸੁਧਾਰੇ ਇਹ ਦੋ ਪਾਠ ਨੇ ਇੱਕ ਪ੍ਰਸੰਨ ਇੱਕ ਪਾਰਸ ਨਪਾਰਸ ਨੰਨਾ ਦੂਜੇ ਪਾਸ ਵੀ ਉਹ ਵੀ ਪਾਠ ਸੁਧ ਹੈ ਪਾਰਸ ਨਪਰਸ ਭੈ ਕੁਬਜਾ ਕੋ ਲੈ ਬੈਕੁੰਠ ਸੁਧਾਰੇ ਅੱਜ ਮਹਾਰਾਜ ਸਾਨੂੰ ਬਚਨ ਕਰਦੇ ਨੇ ਉਹ ਜਿਹੜੇ ਰੱਬ ਦੇ ਪਿਆਰੇ ਹਨ ਸਿਮਰਨ ਕਰਨ ਵਾਲੇ ਉਹਨਾਂ ਦੇ ਦਰਸ਼ਨਾਂ ਤੋਂ ਹੀ ਕਰੋੜਾਂ ਪਾਪਾਂ ਦਾ ਨਾਸ਼ ਉਹਨਾਂ ਦੀ ਸੰਗਤ ਹੋ ਜਾਵੇ ਤੇ 84 ਲੱਖ ਦਾ ਆਉਣਾ ਜਾਣਾ ਵੀ ਮੁੱਕ ਜਾਵੇ
1: ਓਏ ਸਾਜਨ ਓਏ ਨੀਤ ਪਿਆਰੇ
0: ਫਿਰ ਬਚਨ ਕਰਦੇ ਨੇ ਗੁਰੂ ਅਰਜਨ ਦੇ ਇੱਥੇ ਬੜੀ ਨੱਚ ਭੱਜ ਹੈ ਆਪਣੀ ਕਿਸੇ MLA ਨਾਲ ਸਾਡੀ ਮਿੱਤਰਤਾ ਹੋ ਜਾਵੇ ਸ਼ਹਿਰ ਦੇ ਮੇਅਰ ਨਾਲ ਸਾਡੀ ਮਿੱਤਰਤਾ ਹੋ ਜਾਵੇ ਹੈ ਕੋਈ DC ਸਾਡੇ ਚਾਹ ਪੀਣ ਆ ਜਾਵੇ ਕੋਈ ਵਜ਼ੀਰ ਸਾਡੇ ਆਵੇ ਮਿੱਤਰ ਬਣੇ ਵੱਡਿਆਂ ਵੱਡਿਆਂ ਨੂੰ ਮਿੱਤਰ ਬਣਾਉਂਦੇ ਫਿਰਦੇ ਪਰ ਜਿੰਨਿਆਂ ਵੱਡਿਆਂ ਨਾਲ ਮਿੱਤਰਤਾ ਪਾਉਂਗੇ ਉਹ ਵੱਡਿਆਂ ਨੇ ਆਪਣਾ ਹਿੱਸਾ ਤੁਹਾਨੂੰ ਦੇਣਾ ਹੀ ਪਤਾ ਕੀ ਚੀਜ਼ ਹੈ ਵੱਡਿਆਂ ਕੋਲ ਬੜੇ ਬੜੇ ਜਗਦੀਸ਼ ਲੋਕ ਤਿਨਕਾ ਵਿਆਪੇ ਚਿੰਤਾ ਰੋਗ ਕਰੋ ਦੋਸਤੀ ਵੱਡੇ ਨਾਲ ਜਿਤਨੇ ਵੱਡੇ ਨਾਲ ਦੋਸਤੀ ਪਾਓਗੇ ਜਿੰਨੇ ਵੱਡੇ ਹਨ ਉਹ ਚਿੰਤਾ ਦੇ ਰੋਗ ਵਿੱਚ ਡੁੱਬੇ ਚਿੰਤਾ ਨੂੰ ਪੰਜਾਬੀ ਵਿੱਚ ਚਿਤਾ ਲਿਖਿਆ चिंता चिता बराबर चिखा पर पिया को सुखी उधर चिखा चिंता चिखा है ते ओ जड़ी चिखा होती है फ्यूनल दी वो तो मरे हुए नु फूक दी है ये जड़ी चिंता है जीवदिया नु फूक दी है जिथे चिंता का रोग है वो जीवदे जीव नु फूक दी है 24 घंटे अंदरों अंदर सड़ी जाएगा ते जितने भी बड़े बड़े लोग हैं बड़े बड़े जो दिशा लोग जिनको व्यापक है चिंता उन्होंने सौन की भी चिंता है अपन ते छकिया गुरु का लंगर चार प्रसादे आलू मटर सेमिया ते पैना बाद विच नींद पहला आ जानी है ये जेड़े बड़े बड़े होंगे ने इन्हों नींद भी ताई आती है जे कंपोज की गोली खान गए जे गाड़ी नल का टीका लगूगा ता नींद आऊगी असी वड्डिया नू मित्र बनाने कोई वड्डा साडा संबंधी होवे मित्र होवे पर इत्थे अज महाराज की कह रहे ने बड़े बड़े जो दिशा लोग तिनको व्यापक चिंता रोग सिखो कौन वड्डा संसार विच किनू वड्डा कहने तुसी जिदे को चार पैसे आ जाण कौन वड्डा माया वड्डियाई इत्थे होर तो वड्डा छोटा कोई है नहीं परसू परसा परशुराम जब पैसा नहीं सी परसू जब थोड़े जे पैसे हो गए फिर परसा कह लग पे जब बैंक में काफी बन गई कहने तो परशुराम सतनाम कौन वड्डा इत्थे किनू वड्डा मानदे तुसी बाजी दे कोई चार पैसे आ गए तुहाडी निगाह विच ओही वड्डा पर जिथे हुण तुसी बैठे हो ते सरकार दी निगाह विच कौन वड्डा है कौन वड्डा माया वड्याई सोई वड्डा जिन राम निबलाई रब दी निगाह विच ओ वड्डा जिन स्वास स्वास वाहिगुरु नाल मन जोड़िया होया जो सिमरन करदे जिहदे कोल नाम दा धन है से धनवंत दिसै जग माही उस संसार विच धनी हन भाग छड़े हर संत तुम्हारे जिन घर धन हर नाम जिन्हां दे हिरदे रूपी घर विच वाहिगुरु दा नाम धन कट्ठा होए ओने अमीर रब दी निगाह विच नहीं बाकी तां राजे महाराजे इत्थों रोंदे ही गए ने गुरसिख प्यारे जिन्हां नूं वाहिगुरु याद है हुण उन्हां दा ही वचन अज करदे ने जाके दर्श पाप कोट उतारे जाके भेट मिलन करके भवजल तारे अज दा वचन की ओए साजन ओए मीत पिया उन्हां नूं सज्जन बनाओ उन्हां नूं मित्र बनाओ जिन्हां कोल वाहिगुरु दा नाम धन है पर ओ मिलदे कद ने भाग छड़े बहुत तेरे वड्डे भाग हो किसे साधु का संग होवे ता सेवा सिमरन का समा मिले भाग छड़े हर संत तुम्हारे बहुत वड्डे कर्म हो गुरसिख प्यारे हो बनाओ किन्हां नूं मित्र गुरु अर्जन कहंदे ओ मित्र ने ओही मेरे सज्जन ने ओही मेरे प्यारे ने कौन है जेड़े वाहिगुरु दे नाम ना ताई ता सिख अरदास करदे ना दो वक्त ए वाहिगुरु उन्हां प्यारियां नूं मिली जिन्हां मिलिया तेरा नाम चित आवे अज दे हुकम विच महाराज सानू मित्र बनाउण नूं कहंदे ने बारह ते वधीक पढ़ो जरा उत्थे भी कहे मित्र बनाउण सतगुर कहंदे भाई किन्हां नाल मित्रता कर गुरमुख सिउ कर दोस्ती गुरमुखा नाल मित्रता कर गुरमुखा नाल प्यार कर गुरुमुखा नाल संबंध पैदा कर गुरमुख सिउ कर दोस्ती जिन्हां ने गुरु दे मुख द्वारा दिता होया उपदेश ग्रहण कीता जिन्हां ने माया वलों पदार्थ विशे विकारा वलों मुख मोड़ के गुरु नाल जोड़िया होया जो गुरु दे दसे रस्ते ते चलदे हन जो गुरमुख जिन्हां ने गुरु नूं ए मुख रखिया होया सामने ये संसार पदार्थ जिन्हां दे सामने नहीं है उन्हां नाल दोस्ती कर मेरे वर्गे सिख कहंदे सच्चे पातशाह गुरमुखा नाल दोस्ती लैके की मिलूगा ओ तां बेचारे आप रोटी किसे दे खाने सतनाम ओ तां कचहरा चक्की फिरदे कदे गलास को कदे ग्रेब जेंट करे बर्मिंघम चले गए कदे कनेडा तू दोस्ती उन्हां नाल करा एमएलए कोई वजीर होवे गैस पंप का पेट्रोल पंप का कोटा दवे ਬੱਸਾਂ ਦਾ ਰੂਟ ਦੇਵੇ ਮੋਹਾਲੀ ਤੋਂ ਮੋਗੇ ਤੱਕ ਦਾ, ਤੇ ਗੁਰਮੁਖ ਤਾਂ ਆਪ ਕਿਸੇ ਦੇ ਰੋਟੀ ਖਾਂਦੇ ਨੂੰ ਉਹਨਾਂ ਦੋਸਤੀ ਕਰਨ ਦਾ ਫਾਇਦਾ ਕੀ ਹੋਊ? ਲੈ ਫਾਇਦਾ ਦੱਸਦਾ ਫਿਰ, ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਗੁਰਮੁਖਾਂ ਦੀ ਸੰਗਤ ਦੀ ਇੱਕ ਦੋਸਤੀ ਹੋਊਗੀ, ਉਹ ਤੇਰੀ ਕੂੜ ਵਿੱਚੋਂ ਬਿਰਤੀ ਕੱਢ ਕੇ ਤੈਨੂੰ ਸੱਚ ਨਾਲ ਜੋੜ ਦੇ। ਇਹ ਹੈ ਸੰਗਤ ਗੁਰਮੁਖਾਂ ਦੀ। ਉਹ ਸਾਜਨ ਉਹ ਮੀਤ ਪਿਆਰੇ, ਗੁਰਮੁਖ ਸਿਉ ਕਰ ਦੋਸਤੀ, ਗੁਰਮੁਖਾਂ ਦੀ ਦੋਸਤੀ ਨੇ ਤੈਨੂੰ ਸੱਚੇ ਨਾਲ ਜੋੜ ਦੇਣੇ। ਸਤਿਗੁਰ ਸਿਉ ਲਾਏ, ਕੱਚਿਆਂ ਤੋਂ ਨੀ ਭੇਜਣਗੇ ਉਹ, ਸੱਚੇ ਸਤਿਗੁਰ ਸਿਉ ਲਾਏ ਚਿੱਤ। ਫਿਰ ਜੇ ਸੱਚੇ ਸਤਿਗੁਰ ਨਾਲ ਚਿੱਤ ਲਾਗੇ, ਇਹ ਪੌੜੀ ਹੈ ਗੁਰਮੁਖਾਂ ਦੀ ਦੋਸਤੀ ਸੱਚੇ ਤੱਕ ਪੁੱਜਣ ਦੀ। ਤੇ ਗੁਰਮੁਖ ਪਿਆਰੇ, ਜੇ ਸੱਚੇ ਨਾਲ ਚਿੱਤ ਲਾਗੇ, ਫਿਰ ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਰ ਵੀ ਮਿਲਤ। ਜਿੱਦਣ ਤੂੰ ਸੱਚ ਨਾਲ ਜੁੜ ਗਿਆ, ਇੱਥੇ ਸਮਝੋ ਮੂਲ ਸ਼ਬਦ ਕੀ ਹੈ। ਜੰਮਣ ਮਰਨ ਕਾ ਮੂਲ ਉਹ ਹੈ ਤੇਰੀ ਖੌਮ। ਇਹ ਬੀਜ ਹੈ ਦੁਨੀਆਂ ਦਾ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਜਦ ਤੱਕ ਸਾਧੂ ਦੀ ਸੰਗਤ ਨਹੀਂ ਹੋਵੇਗੀ ਤੈਨੂੰ ਸੱਚ ਨਹੀਂ ਮਿਲਣਾ, ਸੱਚ ਮਿਲਣੇ ਤੋਂ ਬਿਨਾਂ ਤੇਰਾ ਹਉਮੈ ਨਹੀਂ ਟੁੱਟਣਾ। ਜਦ ਤੱਕ ਹਉਮੈ ਨਹੀਂ ਟੁੱਟਣਾ ਤੇ 84 ਲੱਖ ਦਾ ਜੇੜ ਨਹੀਂ ਮੁੱਕਣਾ। ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਸੋ ਮਹਾਰਾਜ ਕਹਿੰਦੇ ਭਾਈ ਸੱਜਣ ਮਿੱਤਰ ਕੌਣ ਨੇ? ਉਹ ਸਾਜਣ ਉਹ ਮੀਤ ਪਿਆਰੇ, ਦੋ ਸਾਜਣ ਮੀਤ। ਇੱਥੇ ਵੀ ਸੱਜਣ ਹਨ ਤੇ ਮੀਤ ਸਭ ਦੇ ਉਹ ਜਿਹੜੇ ਹਨ, ਅਗਲੇ ਜਹਾਨ ਵਿੱਚ ਵੀ ਤੇਰੇ ਨਾਲ ਖੜੇ ਹੋਣਗੇ, ਅਗਲੇ ਪ੍ਰਲੋਕ ਵਿੱਚ ਵੀ ਤੇਰੇ ਨਾਲ ਮਿੱਤਰਤਾ ਨਿਭਾਉਣਗੇ। ਮੀਤ ਜਿਹੜਾ ਮਿੱਤਰਤਾ ਨਿਭਾ ਦੇਵੇ, ਇਸ ਸੰਸਾਰ ਵਿੱਚ ਤੇਰੇ ਸੱਜਣ ਬਣ ਕੇ ਰਹਿਣਗੇ ਪਿਆਰੇ, ਅਗਲੇ ਜਹਾਨ ਵਿੱਚ ਨਾਨਕ ਕੱਚੜ ਰਾਸ਼ੀ ਤੋੜ ਧੂੜ ਸੱਜਣ ਸੰਤ ਪੱਕੇ ਆ। ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ, ਉਹ ਤਾਂ ਗਾਹ ਵੀ ਤੇਰੇ ਨਾਲ ਕੌਣ? ਉਹ ਸਾਜਣ ਉਹ ਮੀਤ ਪਿਆਰੇ,
1: ਜੋ ਹਮਕੋ ਹਰ ਨਾਮ ਸਤਾਰੇ।
0: ਮੈਂ ਭਾਈ ਅਰਦਾਸ ਥੋੜੀ ਮਿੱਤ ਦੀ, ਉਹਨਾਂ ਸੱਜਣਾ ਮਿੱਤਰਾਂ ਨੂੰ ਮੇਲ ਜਿਨ੍ਹਾਂ ਮੇਰਿਆ ਤੇਰਾ ਨਾਮ ਚੇਤਾ ਹੋਵੇ, ਕਿਨ੍ਹਾਂ ਨੂੰ ਸੱਜਣ ਬਣਾਉਣੇ, ਕਿਨ੍ਹਾਂ ਨੂੰ ਮਿੱਤਰ ਬਣਾਓ, ਕਿਨ੍ਹਾਂ ਨਾਲ ਸੰਬੰਧ ਜੋੜੋ। ਤੈਨੂੰ ਗੁਰੂ ਅਮਰਦਾਸ ਮਹਾਰਾਜ, ਗੋਇੰਦਵਾਲ ਸਾਹਿਬ ਜਦੋਂ ਪੁੱਤਰੀ ਦਾ ਵਿਆਹ ਸ਼ਗਨ ਕਰਨ ਲੱਗੇ, ਪੁੱਤਰੀ ਬੀਬੀ ਭਾਨੀ ਹੋ ਗਈ ਜਵਾਨ, ਤੇ ਮਾਤਾ ਜੀ ਕਹਿੰਦੇ ਕੋਈ ਵਰਤੋ ਸ਼ਹਿਰ ਸ਼ਾਹ ਤੀਸਰੇ ਪਾਤਸ਼ਾਹ, ਗੁਰੂ ਨਾਨਕ ਦਾ ਸਰੂਪ, ਰੱਬ ਦਾ ਸਰੂਪ, ਐਡਾ ਵੱਡਾ ਉੱਚਾ ਦਰਜਾ, ਤੇ ਸਰਬੰਧ ਕਿਹਦੇ ਨਾਲ ਜੋੜਿਆ? ਅਮੀਰ ਤੋੜਿਆ, ਪੜ੍ਹਿਆ ਲਿਖਿਆ ਤੋੜਿਆ, ਤੇ ਫੈਕਟਰੀ ਦਾ ਮਾਲਕ ਤੋੜਿਆ, ਆਪਣੀ ਧੀ ਖਾਤਰ ਗੁਰੂ ਅਮਰਦਾਸ ਜੀ ਕੌਣ ਤੋੜਿਆ? ਮਾਤਾ ਜੀ ਕਹਿੰਦੇ ਕੋਈ ਬੱਚਾ ਟੋ, ਬੀਬੀ ਇਹ ਗੱਲ ਕਰਦੀਆਂ ਹੁੰਦੀਆਂ ਪਤੀ ਨਾਲ ਜਦੋਂ ਪ੍ਰਸ਼ਾਦਾ ਛਕਦੇ ਹੋਣ, ਜਦੋਂ ਘਰ ਆ ਕੇ ਪਤੀ ਦੇਵ ਆਉਂਦੇ ਨੇ ਉਦੋਂ ਗੱਲਬਾਤ ਕਰਦੀ ਹੁੰਦੀ ਹੈ ਭੈਣ ਬੀਬੀ, ਜਿਹੜੀ ਘਰ ਦੀ ਲੋੜ ਹੁੰਦੀ ਹੈ ਪ੍ਰਸ਼ਾਦਾ ਛਕ ਰਿਹਾ ਗੁਰੂ ਅਮਰਦਾਸ। ਬੀਬੀ ਭਾਨੀ ਜੀ ਦੇ ਮਾਤਾ ਜੀ ਕਹਿੰਦੇ ਪੁੱਤਰੀ ਜਵਾਨ ਹੋ ਗਈ ਜੀ, ਕੋਈ ਵਰ ਟੋਲੋ, ਮਾਮਾ ਨੂੰ ਫਿਕਰ ਹੁੰਦਾ ਧੀਆਂ ਦਾ। ਤੇ ਇਹ ਗੱਲ ਕਰਦੇ ਕਰਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ, ਉਹ ਮਿੱਟੀ ਦਾ ਟੋਕਰਾ ਚੁੱਕੀ ਆਉਂਦੇ ਸੀ, ਬੋਡੀ ਦੀ ਸੇਵਾ ਕਰਦੇ ਸੀ। ਉਹ ਮਿੱਟੀ ਦਾ ਟੋਕਰਾ ਚੱਕੀ ਜਦ ਕੋਲ ਨੂੰ ਲੰਘੇ, ਮਾਤਾ ਜੀ ਤੋਂ ਸਹਿਜ ਸੁਭਾਅ ਤੈਅ ਹੋ ਗਿਆ ਕਿ ਸਤਿਗੁਰ, ਇਸ ਸਿੱਖ ਬੱਚੇ ਵਰਗਾ ਕੋਈ ਬੱਚਾ ਚਾਹੀਦਾ ਆਪਣੀ ਬੀਬੀ ਘਰ। ਆਪਾਂ ਅਨੁਮਾਨ ਲਾ ਲੈਂਦੇ ਤੇ ਧੰਨ ਗੁਰੂ ਅਮਰਦਾਸ ਜੀ ਰੋਟੀ ਖਾਂਦੇ ਖਾਂਦੇ ਕਹਿੰਦੇ ਤੁਹਾਡਾ ਫੁਰਨਾ ਹੋ ਗਿਆ, ਇਹਦੇ ਵਰਗਾ ਚਾਹੀਦਾ, ਇਹਦੇ ਵਰਗਾ ਤਾਂ ਦੁਨੀਆਂ ਚ ਇਹੀ ਹੈ। ਆਖੋ ਸਤਨਾਮ ਦੂਆ ਨਹੀਂ ਲੱਭਣਾ, ਮੇਰੇ ਸਾਥਿਆ ਇੱਕ ਖੇਤ ਰਚਾਇਆ, ਕੋਈ ਨਾ ਕਿਸੇ ਜਿਹਾ ਹੋ ਪਾਇਆ। ਮਿੱਟੀ ਦਾ ਟੋਕਰਾ, ਪਾਟੇ ਕੱਪੜੇ, ਮਾਂ ਬਾਪ ਛੋਟੀ ਉਮਰ ਚ ਚੜਾਈ ਕਰਕੇ ਘੁੰਗਣੀਆਂ ਵੇਚਣ ਵਾਲੇ ਯਤੀਮ ਚੌਥੇ ਪਾਤਸ਼ਾਹ, ਮਿੱਟੀ ਦੇ ਵਿੱਚ ਲਿਬੜੇ ਹੋਏ ਪਰ ਸਵਾ ਸਵਾ ਸਿਮਰਨ, ਬੁਲਾ ਲਿਆ ਕੋਲ, ਬਾਣੀ ਕਿੰਨੀ ਯਾਦ ਹੈ, ਬਾਣੀ ਸੁਣੀ। 6 ਸਾਲ ਚੌਥੇ ਪਾਤਸ਼ਾਹ ਨੇ ਸਿਰ ਦਾ ਮੰਡਾਸਾ ਨਹੀਂ ਖੋਲਿਆ ਗੋਇੰਦਵਾਲ ਸਾਹਿਬ, 6 ਸਾਲ लगे सी बॉडी साहब का कल टूटन नु प्रेमियो ता बॉडी बनी सी अजकल दिया ट्रेना नहीं सी भी पट पट के मिट्टी बना सकू करता बोर गुरसिख प्यारे छह साल टोकरा ढोया तो चौथे पातशाह जी ने बॉडी की कार से किनू सज्जन मित्र बनाया ओ साजन ओ मीत प्यारे जो मोको हर नाम उचारे जिदे कोल बाणी होवे जिदे कोल नाम होवे जिदे कोल सिमरन दा धन होवे ओनू किते सज्जन मित्र बनाओ हां ऐसे तां कुछ औखा लगूगा क्योंकि उन्हें को कुछ नहीं ने देना धन दौलत सगो तुहानू देना पऊ सेवा करनी पऊ पर ओ धन दे देने जेड़ा अगले जन्म विच मुकना है असी तां काचा धन संचै मूर्ख गावार मनमुख भूले अंध गवार ते साचा धन गुरमती पाए काचा धन फुल आवे जाए ओ साजन ओ मीत प्यारे केड़े नु मित्र बनाओ ओ मित्र हने जिन्हां दे मिले सानू रब याद आ जाए जेड़े सानू वाहिगुरु दे नाल जोड़ देण जिन्हां दी बाणी जिन्हां दे बचन सुन तो सारे श्रेष्ठ सारे कहिए सारे टोटल सार कहिए समुद्र जिन्हां दे बचन सुन तो ऐसा सुख मिले जी तो उपर होर कोई सुख है ही नहीं जिसे समुद्र वर्गा सुख जिसे सुख मुड़के मुकने न जिदे मिलन तो सारे ही सुख भाव दोहा जहाना दे जिन्हां दे बचन उपदेश सुन तो दोहा जहाना दे श्रेष्ठ सुख मिल जान
1: जाकी तैल जम दूत विदारे
0: ऐसे बचन मारा सन उपदेश उन्हां महापुरखां दी पहल जेड़ी सेवा है सेवा करनी सत्संगत दी महापुरखां दी तो सेवा की होवेगी जमदूत बिदारे जमदूत नेड़े नहीं आउणगे जमदूतां नूं डांडा मार के परे कर देणगे महाराज दी बाणी सुखमनी साहिब विच पढ़दे ने साध कै संग धर्म राय करे सेवा साध कै संग सोभा सुर देव ओ धर्म राय ते दुनिया डरदी फिरदी है जमा तो कौन नहीं डरदा भाई महाकाल काल दा अंत दे समय दा डर सब नू है जमादा पर वेखो महापुरखा दी संगत नाम जपण वाला दी संगत दा जिक्र जी अपने सेवका नू माण बख्शदे ने गुरु महाराज उन्हां दी सेवा करन तो जम दूत बिदारे लोग डरदे फिरदे संतन के हम उल्टे सेवक भगतन ते डर पावो पढ़ो महाराज दी बाणी धर्मराज कहना लोग मेरी सेवा करते ने डरते फिरते ने दान पुन करते फिरते धर्मराज को बचाई सानू पर कहना मैं साधुआ की सेवा करता फिरदा संतन के हम उल्टे सेवक जब मेरी सेवा कर दे देखी बाधा बचाई ते होर की गल सारा संसार जमा तो डरदे धर्मराज तो ते धर्मराज कहना मैं रब दे प्यारिया तो डर संतन के हम उल्टे सेवक भगतन से डर पाव हो जे मैनु डर लगद तो रब दे प्यारिया तो लगद साध के संग धर्म राय करे सेवा उन्हां दी सेवा कोई कर ले रब दे प्यारिया दी संगत रूप सेवा बैठे तुसी जेड़ी संगत दी सेवा है रब दे प्यारिया दी सेवा है ओ की है जमदूत बिदारे जेड़ा अंत समय दा जमा दा पास है जिन्हें लजाना है आपां नूं उन्हां नूं सेवा ताई तां पंजवें पातशाह ने भी लिखे बड़ा भाग भेटे गुरदेवा कोट पराध मिटे हर सेवा बड़े संत महाराज बचन करदे हुंदे सी सिखां भांडे निष्का दे लंगर दे मांझ मांझ के संगतां दे जोड़े साफ कर करके पारस कर करके लिस्का दे झाड़ू दे दे के धो धो के गुरदरबारे दा गुरु घर दा फर्श चमका दे इन्हें कई भांडिया दी मैल उतरी है इन्हें कई फर्श साफ कीते इन्हें कई संगत दे जोड़े साफ कीते जिन्ना तू संगत दी सेवा नाल जोड़िया नू भांडिया नू लिस्कावेगा ਉਹਨਾਂ ਤੇਰਾ ਮਨ ਲਿਸ਼ਕ ਪਵੇਗਾ। ਉਹ ਭਾਂਡਿਆਂ ਦੀ ਮੈਲ ਨਹੀਂ ਤਾਰ ਰਿਹਾ, ਤੂੰ ਆਪਣੇ ਮੈਲ ਪਾਪਾਂ ਦੀ ਜਿਹੜੀ ਮਨ ਨੂੰ ਲੱਗੀ ਹੈ ਉਹ ਧੋ ਰਿਹਾ ਤੂੰ। ਉਹ ਸੇਵਾ ਹੀ ਹੈ ਜਿਹੜੀ ਕੋਲ ਪੈਸੇ ਮਹਾਂਪੁਰਸ਼ ਉਹਨਾਂ ਦੀ ਜਿਹੜੀ ਸੇਵਾ ਹੈ, ਜਮ ਦੂਤ ਬਦਾਰੇ ਜਮ ਨੇੜੇ ਆਏ ਨਹੀਂ ਸਕਦੇ, ਜਮਾਂ ਦਾ ਭੈ ਦੂਰ ਕਰ ਦਿੰਦੀ ਹੈ। ਬੜੀਆਂ ਓਟ ਆਸਰਾ ਨੇ ਸੰਸਾਰ ਵਿੱਚ ਆਪਾਂ ਲੈਂਦੇ ਪੈਂਦੇ, ਪਰ ਮਨ ਨਹੀਂ ਖੜੂਗਾ। ਮਨ ਨੂੰ ਟਿਕਾਉਣ ਵਾਸਤੇ ਦੱਸੋ ਕਿਸੇ ਪ੍ਰਾਈਮ ਮਿਨਿਸਟਰ ਦਾ ਆਸਰਾ ਲੈ ਸਕਦੇ, ਕਿਸੇ MD ਡਾਕਟਰ ਨੂੰ ਕਹੋ ਮੇਰਾ ਮਨ ਖੜਾ ਦੇ, ਕਿਸੇ ਮੇਅਰ ਨੂੰ ਕਹੋ, ਕਿਸੇ ਅਰਬਾਪਤੀ ਬਿਰਲਾ ਟਾਟਾ ਨੂੰ ਕਹੋ। ਐਲਿਜ਼ਬੈਥ ਕਹਿੰਦੇ ਸੰਸਾਰ ਵਿੱਚ ਤੁਹਾਡੀ ਬਹੁਤ ਅਮੀਰ ਹੈ, ਉਹਨੂੰ ਹੱਥ ਬੰਨੋ, ਤੇਰੇ ਕੋਲ ਧਨ ਬਹੁਤ ਹੈ, ਮੇਰਾ ਮਨ ਟਿਕਾ ਦੇ। ਕਿਤੇ ਨੀ ਟਿਕਣਾ ਇਹਨਾਂ ਨੇ। ਉਹ ਜਿਹੜੇ ਮਹਾਂਪੁਰਸ਼ ਰੱਬ ਦੇ ਪਿਆਰੇ ਸਿਮਰ, ਜਿਹਨਾਂ ਦਾ ਖੁਦ ਮਨ ਟਿਕ ਗਿਆ, ਜਾਂ ਕਿ ਧੀਰਕ ਉਹਨਾਂ ਦਾ ਦਿੱਤਾ ਹੋਇਆ ਦਿਲਾਸਾ, ਉਹਨਾਂ ਦੇ ਦਿੱਤੇ ਹੋਏ ਬਚਨ, ਉਹਨਾਂ ਦਾ ਭਰੋਸਾ ਜਿਹੜਾ ਹੈ, ਇਸ ਮਨੈ ਸਧਾਰੇ। ਇਸ ਮਨ ਨੂੰ ਸੁਧਾਰਨ ਵਾਸਤੇ, ਮਨ ਨੂੰ ਟਿਕਾਉਣ ਵਾਸਤੇ, ਮਨ ਨੂੰ ਨਿਰਮਲ ਕਰਨ ਵਾਸਤੇ ਉਹਨਾਂ ਦੇ ਬਚਨ ਹਨ, ਉਹਨਾਂ ਦਾ ਦਿੱਤਾ ਹੋਇਆ ਧੀਰਜ, ਉਹਨਾਂ ਦੇ ਬਚਨਾਂ ਤੇ ਕੀਤਾ ਭਰੋਸਾ। ਇਹ ਮਨ ਟਿਕ ਜਾਂਦਾ ਜਿਹੜਾ 24 ਘੰਟੇ ਇਤਨਾ ਤੇਜ ਨੱਠਿਆ ਫਿਰਦਾ। ਕਬਹੂ ਜੀ ਦਾ ਉਬ ਚੜਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜੀ ਦਾ ਸਿਰ ਰਹਿਤਾ ਹੈ ਚਾਰੇ ਕੁੰਟਾ ਭਾਲੇ। ਉਹ ਰੋਕਟ ਦੀ ਤਾਂ ਕੋਈ ਰਫਤਾਰ ਹੀ ਨਹੀਂ ਹੈ, ਸਾਰੇ ਤੋਂ ਵੱਧ ਕਹਿੰਦੇ ਸਾਊਂਡ ਲਾਈਟ ਦੀ ਰਫਤਾਰ ਹੈ 1,86,000 ਕਿਲੋਮੀਟਰ ਪਰ ਸੈਕਿੰਡ ਸਾਇੰਸ ਨੇ ਮਿਣੀ ਹੈ, ਪਰ ਤੁਹਾਡੇ ਮਨ ਦੀ ਮਿਣ ਕੇ ਦਿਖਾਉਣ ਬੈਠੇ ਹੋ ਐਸੇ ਹੋ ਤੁਸੀਂ। ਸੈਕਮੈਂਟਰੀ ਇੱਕ ਸਕਿੰਟ ਵਿੱਚ ਜਲੰਧਰ ਆਪਣਾ ਘਰ ਦੇਖ ਆਉਂਗੇ, ਸਤਿਹਰਮ ਕਰੋ ਦੀ ਸਪੀਡ ਮਿੰਟ ਵਿੱਚ, ਸਕਿੰਟ ਵਿੱਚ ਪਤਾ, ਸਕਿੰਟ ਵਿੱਚ ਚੰਦਰਮਾ ਦੇਖਦੇ ਹੋ। ਇਹਦੀ ਤਾਂ ਸਪੀਡ ਕੋਈ ਮੇਰੇ ਕਾਬੂ ਜੀਰਾ ਉਹ ਚੜਤ ਹੈ ਉਹ ਕਈ ਉੱਪਰ ਕਾਬੂ ਜਾਏ ਪਿਆਲੇ ਇੱਕ ਮਿੰਟ ਵਿੱਚ, ਮਿੰਟ ਵਿੱਚ ਬੈਠਾ ਜਲੰਧਰ, ਮਿੰਟ ਵਿੱਚ ਬੈਠਾ ਅਮਰੀਕਾ ਕੈਲੀਫੋਰਨੀਆ, ਸਕਿੰਟ ਵੀ ਨਹੀਂ ਲੱਗਦੀ। ਇਹਦੀ ਜਿਹੜੀ ਰਫਤਾਰ ਹੈ ਇਹਨੂੰ ਭਾਈ ਸਾਧਨ ਵਾਸਤੇ, ਇਹਨੂੰ ਰੋਕਣ ਖਾਤਰ ਸੰਕਲਪਾਂ ਵਿਕਲਪਾਂ ਤੋਂ ਰਹਿਤ ਕਰਨ ਵਾਸਤੇ, ਉਹ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਧੀਰਕ ਹੈ, ਉਹਨਾਂ ਦਾ ਜਿਹੜਾ ਧੀਰਜ ਹੈ, ਉਹਨਾਂ ਦਾ ਜਿੱਤਾ ਜਿਹੜਾ ਭਰੋਸਾ ਹੈ ਉਹ ਟਿਕਾ ਦਿੰਦਾ ਹੈ। ਬਸ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਤੈਨੂੰ ਸਿਮਰਨ ਦੇਣਗੇ। ਕੀ ਉਹਨਾਂ ਦਾ ਕੰਮ ਕੀ ਹੈ ਰੱਬ ਦੇ ਪਿਆਰਿਆਂ ਦਾ? ਜਨ ਆਵਣਤਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਰੱਬ ਦੇ ਪਿਆਰਿਆਂ ਦਾ ਸੁਆਉ ਪ੍ਰਯੋਜਨ, ਪ੍ਰਯੋਜਨ ਮਤਲਬ ਸੰਸਾਰ ਵਿੱਚ ਆਉਣ ਦਾ ਇੱਕੋ ਹੈ ਕਿ ਜਿਹੜਾ ਰੱਬ ਦੇ ਪਿਆਰੇ ਨੂੰ ਮਿਲੇ ਉਹ ਰੱਬ ਦਾ ਨੌ ਜਪਣ ਲੱਗ ਜਾਵੇ। ਜਨ ਕੈ ਸੰਗ ਚਿਤ ਆਵੈ ਨਾਉ, ਜਿਹਨੂੰ ਰੱਬ ਦਾ ਪਿਆਰਾ ਮਿਲੇ, ਸੰਤ ਜਪਾਵੇ ਨਾਮ, ਉਹਨੂੰ ਵਾਹਿਗੁਰੂ ਦਾ ਨਾਮ ਦੇਵੇ। ਹੁਣ ਤਾਂ ਆਪਣੀਆਂ ਫੋਟੋਆਂ ਹੀ ਦੇਈ ਜਾਂਦੇ ਸਤਨਾਮ, ਹੁਣ ਕਹਿੰਦੇ ਨਾਮ ਬਚਕ ਲੈ ਜਪੀ, ਫੋਟੋ ਰੱਖ ਕੇ ਮੱਥਾ ਟੇਕੀ ਧੂਪ ਦੇਈ ਫੋਟੋ ਨੂੰ। ਪਰ ਸਾਧੂ ਦਾ ਕੀ ਕੰਮ ਹੈ? ਆਪਣੇ ਸਰੀਰ ਨਾਲ ਨਾ ਜੋੜੇ। ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾ। ਉਹ ਆਪ ਸਿਮਰਨ ਕਰਦੇ। ਇੰਗਲਿਸ਼ ਪੜ੍ਹਿਆ ਤੁਹਾਨੂੰ ਇੰਗਲਿਸ਼ ਪੜ੍ਹਾ ਦੂੰਗਾ, ਮੈਥ ਪੜ੍ਹਿਆ ਮੈਥ ਪੜ੍ਹਾ ਦੂੰਗਾ, ਡਰਾਈਵਰੀ ਸਿੱਖਿਆ ਤੁਹਾਨੂੰ ਡਰਾਈਵਰ ਬਣਾ ਦੂੰਗਾ, ਰੈਸਲਰ ਤੁਹਾਨੂੰ ਭਲਵਾਨ ਬਣਾ ਦੂੰਗਾ, ਇੰਜੀਨੀਅਰ ਤੁਹਾਨੂੰ ਇੰਜੀਨੀਅਰ ਬਣਾ ਦੂੰਗਾ। ਰੱਬ ਦਾ ਪਿਆਰਾ ਮਿਲ ਗਿਆ ਤੇ ਤੁਹਾਨੂੰ ਰੱਬ ਦਾ ਹੀ ਪਿਆਰਾ ਬਣਾ ਦੂੰਗਾ। ਜੋ ਕਿਸੇ ਵਿੱਚ ਗੁਣ ਹੁੰਦੇ ਉਹੀ ਦੂਜੇ ਨੂੰ ਸਿਖਾ ਸਕਦਾ। ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜੇ ਸਿਮਰਨ ਕਰਕੇ ਦੋਹਾਂ ਜਹਾਨਾਂ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ।
1: ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ।
0: ਮੈਂ ਹੋਰ ਗੱਲ ਭਾਈ ਸਮਝਣ ਵਾਲੀ ਹੈ, ਇਹ ਜਿਹਨਾਂ ਦੀ ਇੰਨੀ ਉਪਮਾ ਕੀਤੀ ਹੈ ਨਾ, ਤਾਰ ਦੇਣਗੇ ਦੋਹਾਂ ਜਹਾਨਾਂ ਨੂੰ, ਸੁਰਖਰੂ ਕਰ ਦੇਣਗੇ, ਜਿਹਨਾਂ ਦੇ ਦਰਸ਼ਨ ਹੀ ਤੈਨੂੰ ਤਾਰ ਦੇਣਗੇ। ਉਹ ਕੌਣ? ਆਪ ਨਹੀਂ ਬਣ ਹੁੰਦਾ, ਇਸ ਅਵਸਥਾ ਵਿੱਚ ਉਹੀ ਪੁੱਜਦੇ ਨੇ ਜਿਹਨੂੰ ਸਤਿਗੁਰ ਆਪ ਪਹੁੰਚਾਉਂਦੇ। وہ سیوک کتے آپ مالک بن جائے جی مالک چاہتا سیوک نو مالک بنا دے گرو نانک چاہتا سی بابا لہنا سیوک سی میں کرپا ہوئی پھر سیوک نو مالک بناتا تے پوت پاسے رہ گئے گرو انگد دیو چاہتے سی گرو امرداس مہاراج جی نو بھائی داتو تے داسو دو پوت پاسے رہ گئے پانڈے مانجن والا جاگر ٹھوڑ والا نمانے دا مان بن گیا نتانے دا تان بن گیا اس اوستھا تو رب نے پیارے کون پجدے نے آپ نہیں کپڑے پا کے کتھا کیرتن مارا پھیر کے نہیں پجدا ایسے وہی پجدے نے جنہاں نوں آپ باہ پڑ کے توڑ دے نہیں تو تسی ویکھدے ہو میرے ورگے ٹردے بتھیرے کوئی دو میل تے رہ گیا کوئی چار میل تے رہ گیا مڑ مڑ کے اتنے مایا کے بندر پرب کے سیوک پرب آپ سوارے اینی سواری ہوئی چیز سندر لگتی ہوتی ہے نا اینی سندرتا اینی شوبھا رب دے پیارے نے کتوں پائی انہوں نے آپ سوار د آپ شنگار دے آپ شبھ گنا دے گہنے پاؤں آپ سیوا سمر دے مولک تن انہوں بخش دے کرنا میتری مدتا اپیکشا یہ چار امولک دھرم دے جڑے گن ہیں وہ واحگرو آپ جنہوں بخش دے اوہی اس پدوی نو پوجدے ہیں
1: سرن نانک تن سد بلارے
0: امرتا کہ دکھا رہے ہیں گرو ارجن ہے ستگر نانک دیو میں آپ جی نو ساکھی حاضر ناظر سمجھ کے یہ بینتی کر دے ایسے مہاپرشا دی شرن مینو بھی بخش ستگر ارجن دیو انہوں نے در سے میں سدا ہی سنانک بن کے سیوا دار بن کے سیوا کرا شرن نانک ہر پورکھ دوہارے انہوں نے ہری دے پورکھا دے ہری دے پیارے نے در سے مینو سیوا بخشو انہوں نے چرنا دی دھوڑ ہم سنتن کی ریل پیارے ہم سنتن کی شرن سنت ہماری اوستانی سنت ہمارا گہنا ہم سنتن سمن آئی پورب لکھیا پائی او من تیرا پائی میں انہوں نے در سے رواں سنتن سمن لیوا دیوی سنتن سم ویوہارا سنتن سم ہم لاہا کھا کے کہا ہر بھگت پڑے پنڈا واحگرو کی بھگتی کا نام کا بھنڈارا انہوں نے ہو کی دینا اج کل والا کم نہیں بھی کنا چ منتر دیتا ہاتھ سے رب دکھاتا جوتا بالتی فوٹو دیتی نہیں نہیں سنت نمو کو پونجی سونپی تو اتریا من کا دھوکا ہر نام کی پونجی واحگرو کے سمرن کا دھن وہ پھر دو جہان کا دھوکا بہن پسے ہوئے آپ دھوکا کی ہو رہا سڈے نال یہ جگ میرا ہے یہ پت میرے نے یہ کوٹھی میری ہے یہ شریر میرا ہے یہ تیرے نال دھوکا ہو رہا ہے جی چیز نو اپنی کہہ دیے اپنی ہوگی نا پھر دھوکا ہی ہوتا نا یہ دھوکا ہوتا پر کدو اتروں گا جب نام دے دھن کا خزانہ مل گیا ادو تینوں پتا لگ جانا بھائی نہ کسی کا پوت نہ کسی کا باپ نہ بھائی اتنے تو نام تریق جھوٹے سب ساک یہ تو جھوٹے ساک نے چار دن دے نہ کو لے آئے اے تن نہ کو لے جات یہ کد دھوکھا دور ہونے جب سنتن موکو پونجی سونپی اتریا من کا دھوکھا جب دھوکھا اتر گیا سچ کا پتا لگ گیا پھر سادھو کی سنگت تو کی ملنے ترم لائے اب کہاں کرے گو جو پاٹے ہو سگلو لکھا مو آنند پہ سو پایا سنتن کے پرسادے کو نانک ہر شیو من مانے رنگ رتے بسم اج اپنے سیوک نو وڈیائی دے رہے نے جو رب دے سیوک ہو جاندے نے ہر کا سیوک ہر ہی جیہا بھید نہ جانو مانس دیہا ستگر پاشتہ کہنے انہوں دی سنگت انہوں دے بچن انہوں دی سیوا جے مل جاوے دوہے جہانا بچ پار اتارا ہو جائے یہ اج سانو مہاراج حکم نامہ بخش کے پورن پورکھا دی سچے پورکھا دی گرمکھا دی جڑے جڑ گئے نے رب دے نال ਉਹਨਾਂ ਦੀ ਸੰਗਤ ਤੇ ਸੇਵਾ ਕਰਨ ਦਾ ਅੱਜ ਬਚਨ ਸਾਨੂੰ ਬਖਸ਼ਿਆ। ਮਹਾਰਾਜ ਕਿਰਪਾ ਕਰਨ, ਪ੍ਰੇਰਨਾ ਬਖਸ਼ ਸਾਨੂੰ ਸੰਗਤ ਦੇ ਭਾਂਡੇ, ਗੁਰੂ ਕੇ ਲੰਗਰਾਂ ਦੀ ਸੇਵਾ, ਸਾਧ ਸੰਗਤ ਦੇ ਜੋੜੇ ਸਾਫ ਕਰਨੇ, ਗੁਰੂ ਘਰ ਆ ਕੇ ਸੇਵਾ ਸੰਗਤ ਦੀ ਕਰਨੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੋ ਬੋਲਦਿਆਂ ਤੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰਾਂ ਦੀ ਬਾਣੀ ਅਗਮ ਅਗਾਧ ਬੋਧ ਹੈ, ਇਹ ਤਾਂ ਆਪ ਹੀ ਜਾਣਦੇ ਨੇ ਸਤਿਗੁਰ ਜਿਸ ਤਰ੍ਹਾਂ ਦੀ ਸੇਵਾ ਕਰਾਉਂਦੇ ਨੇ। ਸੇਵਕ ਬਣ ਕੇ, ਦਾਸ ਬਣ ਕੇ ਸੇਵਾ ਆਪਾਂ ਕਰਦੇ, ਉਹਨਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਸਤਿਗੁਰ ਇਸੇ ਤਰ੍ਹਾਂ ਸਾਨੂੰ ਉਦਮ ਬਖਸ਼ਣ, ਅਸੀਂ ਸਮੇਂ ਨੂੰ ਸਾਂਭ ਸਕੀਏ। ਭਈ ਪ੍ਰਾਪਤ ਮਾਨਕ ਬਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਮਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਾਜ ਕੇਵਲ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਆਠ ਪਹਿਰ ਸਿਮਰੋ ਤਿਸ ਰਸਨਾ

0: आठ पहर सिमरो तिसरस ना,
1: आठ पहर सिमरो तिसरस ना,
0: आठ पहर सिमरो।

Bye.

ਰੱਖ ਮਨ ਮਾਹੇ ਰੱਖ ਮਨ ਮਾਹੇ ਰੱਖ ਮਨ ਮਾਹੇ ਰੱਖ ਮਨ ਮਾਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੱਲ ਆਉਂਦੀ ਗੁਰੂ ਦਾ ਹੁਕਮ ਹੈ ਤਿਸ ਠਾਕੁਰ ਕੋ ਰੱਖ ਮਨ ਮਾਹੀ। ਜਿਹੜੇ ਮਾਲਕ ਨੇ 36 ਪ੍ਰਕਾਰ ਦੇ ਭੋਜਨ ਤੈਨੂੰ ਖਾਣ ਲਈ ਦਿੱਤੇ ਨੇ ਨਾ, ਉਹਨੂੰ ਸਦਾ ਆਪਣੇ ਮਨ ਅੰਦਰ ਉਹਦੇ ਨਾਮ ਦੀ ਸੰਭਾਲ ਕਰ। ਹੁਣ ਮਨ ਅੰਦਰ ਕਿਵੇਂ ਰੱਖਣਾ, ਮਨ ਅੰਦਰ ਉਸ ਮਾਲਕ ਨੂੰ ਕਿਵੇਂ ਰੱਖਣਾ, ਗੁਰੂ ਪਾਤਸ਼ਾਹ ਗੁਰਬਾਣੀ ਅੰਦਰ ਸਮਝਾਉਂਦੇ ਨੇ।

0: ਬੜੇ ਵੱਡੇ ਭਾਗ ਨੇ ਸਾਡੇ। ਨਹੀਂ ਤਾਂ ਪਤਾ ਹੀ ਨਹੀਂ ਹੁੰਦਾ ਕਿ ਭਗਤੀ ਕਰਨੀ ਕਿਵੇਂ। ਕੋਈ ਜੰਗਲਾਂ 'ਚ ਭਟਕਦਾ ਫਿਰਦਾ, ਕੋਈ ਪਰਬਤਾਂ 'ਤੇ ਜਾਂਦਾ, ਕੋਈ ਘਰ ਬਾਰ ਛੱਡਦਾ ਫਿਰਦਾ। ਆਪਣੇ ਮਾਲਕ ਨੂੰ ਆਪਣੇ ਮਨ ਅੰਦਰ ਰੱਖਣਾ ਕਿਵੇਂ ਰੱਖਣਾ? ਕਿੰਨੇ ਵਡੇਰੇ ਭਾਗ ਨੇ ਸਾਡੇ। ਗੁਰੂ ਪਾਤਸ਼ਾਹ ਨੇ ਸਾਨੂੰ ਗੁਰਮੰਤਰ ਬਖਸ਼ਿਆ, ਇਸ ਗੁਰਮੰਤਰ ਦੇ ਰਾਹੀਂ ਉਸ ਮਾਲਕ ਨੂੰ ਆਪਣੇ ਮਨ ਅੰਦਰ ਸੰਭਾਲਣਾ।
1: ਗੁਰਮੰਤਰ ਹਿਰਦੈ ਚਿਤਾਰੇ, ਗੁਰਮੰਤਰ

0: Gurdino Mantani, Gurdino Mantani,
1: Gurdino Mantani,
0: Gurdino Mantani, Gurdino Mantani,
1: Gurdino Mantani, Gurdino Mantani,
0: Amrit Roopi eh naam nirmolak heera hai jehda saade guru ne sanu eh mantar ditta hai. ਇਸ ਮੰਤਰ ਦੇ ਜਾਪ ਨਾਲ ਕੀ ਪ੍ਰਾਪਤ ਹੁੰਦਾ ਹੈ?

Bye.

सिमरत परम गत पावे तिस को सिमरत परम गत पावे तिस को सिमरत।

0: ਇਸ ਵਿੱਚ ਕੋਈ ਦੋ ਰਾਏ ਨਹੀਂ। ਪਰਮ ਗਤੀ ਦੀ ਪ੍ਰਾਪਤੀ ਜੇਕਰ ਹੋ ਸਕਦੀ ਹੈ ਤਾਂ ਕੇਵਲ ਔਰ ਕੇਵਲ ਸਿਮਰਨ ਦੇ ਨਾਲ, ਕੋਈ ਦੂਜਾ ਰਸਤਾ ਨਹੀਂ। ਕਿਉਂਕਿ ਨਾ ਤਾਂ ਧਰਮ ਰਾਜ ਅੱਗੇ ਕਿਸੇ ਦੀ ਪੇਸ਼ ਚੱਲਦੀ ਹੈ, ਨਾ ਜਮਾਂ ਦੇ ਅੱਗੇ ਕਿਸੇ ਦਾ ਵਸ ਚੱਲਦਾ ਹੈ, ਨਾ ਹੀ ਭਵਜਲ ਤੋਂ ਕੋਈ ਹੋਰ ਪਾਰ ਲੈ ਕੇ ਜਾ ਸਕਦਾ ਹੈ। ਕਿਸੇ ਤਰ੍ਹਾਂ ਦਾ ਧਨੀ ਉੱਥੇ ਪ੍ਰਵਾਨ ਨਹੀਂ, ਨਾਮ ਦੇ ਧਨੀ ਪ੍ਰਵਾਨ ਨੇ। ਉਹੀ ਪਾਰ ਲੰਘਦੇ ਨੇ ਜਿਹੜੇ ਜਪਦੇ ਨੇ, ਐਸਾ ਗੁਰਬਾਣੀ ਕਹਿੰਦੀ ਹੈ। ਨਾਨਕ ਭਵਜਲ ਪਾਰ ਪਰੇ ਜੋਗਾ ਵਹਿ ਪ੍ਰਭ ਕੇ ਗੀਤ,
1: ਨਾਨਕ ਭਵਜਲ ਪਾਰ ਪਰੇ ਜੋਗਾ ਵਹਿ ਪ੍ਰਭ ਕੇ ਗੀਤ,
0: ਨਾਨਕ ਭਵਜਲ ਪਾਰ ਪਰੇ ਜੋਗਾ ਵਹਿ ਪ੍ਰਭ

ਇਹ ਮੇਰੇ ਮਨ ਹੁਣ ਤਾਂ ਸਮਝ ਜਾ ਹੁਣ ਕੀ ਰਹਿ ਗਿਆ। ਸਾਰੇ ਸੁੱਖ ਨਾਮ ਜਪਿਆਂ ਪ੍ਰਾਪਤ ਹੋਣੇ ਨੇ, ਸਾਰੇ ਦੁੱਖ ਨਾਮ ਜਪਿਆਂ ਕੱਟੇ ਜਾਣੇ ਨੇ, ਸਾਰੇ ਰੋਗ ਨਾਮ ਜਪਿਆਂ ਕੱਟੇ ਜਾਣੇ ਨੇ। ਜਮਾ ਦੀ ਮਾਰ ਤੋਂ ਬਚ ਜਾਣਾ, ਧਰਮਰਾਜ ਨੇ ਲੇਖਾ ਨਹੀਂ ਪੁੱਛਣਾ। ਭਵਜਲ ਤੋਂ ਪਾਰ ਲੰਘ ਜਾਏਗਾ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ। ਕੀ ਰਹਿ ਗਿਆ? ਪਰ ਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕਿ ਮਨ ਮੂਰਖ ਅਜ ਹੂੰ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਰੋਜ਼ ਇਸ ਮਨ ਨੂੰ ਇਹ ਸਿੱਖਿਆ ਦੇ ਦੇ ਕੇ ਮੈਂ ਹਾਰ ਗਿਆ, ਪਰ ਇਹ ਮੂਰਖ ਮਨ ਹਲੇ ਵੀ ਨਹੀਂ ਸਮਝਦਾ। ਪਰ ਆਪਾਂ ਤਾਂ ਗੁਰੂ ਪਿਆਰਿਓ ਯਤਨ ਕਰੀ ਜਾਣਾ। ਅੱਜ ਗੁਰੂ ਨੇ ਕਿਰਪਾ ਕੀਤੀ ਹੈ ਨਾ, ਸਾਨੂੰ ਆਪਣੀ ਗੋਦੀ ਬਖਸ਼ੀਏ, ਗੁਰੂ ਦੀ ਗੋਦ 'ਚ ਬੈਠ ਕੇ ਆਪਾਂ ਯਤਨ ਕਰੀ ਜਾਣਾ। ਇਸ ਮਨ ਨੂੰ ਬਾਣੀ ਦੇ ਰਾਹੀਂ ਸਮਝਾਉਣ ਦਾ ਆਪਾਂ ਯਤਨ ਕਰੀ ਜਾਣਾ। ਗੁਰੂ ਸਾਹਿਬ ਕਿਰਪਾ ਕਰਨ, ਜਿਤਨਾ ਕੁ ਸਮਾਂ ਆਪਣੇ ਕੋਲ ਹੈ ਨਾ, ਆਪਾਂ ਯਤਨ ਕਰੀ ਜਾਣਾ। ਆਓ ਸਾਰੇ ਰਲ ਕੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਸਮਝਾ ਰਹੇ ਨੇ, ਆਪਾਂ ਵੀ ਗੁਰਬਾਣੀ ਦੇ ਰਾਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਰਾਹੀਂ ਇਸ ਮਨ ਨੂੰ ਸਮਝਾਉਣ ਦਾ ਯਤਨ ਕਰੀਏ।

0: ਕਿਹੜੀ ਮਤ ਭਗਤ ਬਿਨਾ ਬਹੁਤ ਡੂਬੇ ਸਿਆਣੇ
1: ਭਗਤ ਬਿਨਾ ਬਹੁਤ ਡੂਬੇ ਸਿਆਣੇ
0: ਭਗਤ ਬਿਨਾ ਭਗਤ ਬਿਨਾ ਭਗਤ ਬਿਨਾ ਬਹੁਤ ਡੂਬੇ ਸਿਆਣੇ
1: ਭਗਤ ਬਿਨਾ ਬਹੁਤ ਡੂਬੇ

0: सदा मन अंदर, सदा मन अंदर,
1: सदा मन अंदर,
0: सदा मन अंदर,
1: सदा मन अंदर।

मेरे मन नाम हृदय कर प्रीत मन तन लाए हर्ष्यों

आठ पहर सिमरो तितरस ना आ

है बसत है दिल बिन सुरैन मन माहे बसत है

Три.

मेरा मन लगा तो है, मेरा मन लगा तो है, मेरा मन लगा तो है।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿੱਤਾ ਦਿਖਾਈ ਮਾਇਆ ਮੋਹ ਭਰਮ ਪੈ ਫੁੱਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇਕੁਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਤਾਈ ਸਿੱਖ ਅਰਦਾਸ ਪਾਠ ਕੀਰਤ ਕੀ।

ਕੋਟ ਗਦ ਗਦ ਗਤੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਸਾਹੀ ਕਾਹ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਗਸੈ ਵਿਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਸਿਆ ਪਾਉ ਅਪਾਰ ਆਖਹੇ ਮੰਗਹੇ ਦੇ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਗਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਪਾਵਾ ਬਿਣ ਭਾਣੇ ਤੇ ਨਾਏ ਕਰੀ ਜੇਤੀ ਸਿਰਖ ਉਹ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਵੇ ਹੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ

ਬਾਦਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਰਸਾਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਕੀਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਦਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾਥਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਦਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਹਿਬ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਤੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੈ ਕੌਣ ਭੂਤ ਕੀਤਾ ਪਸਾਓ ਇਹ ਕੋ ਕਵਾਓ ਦਿਸਤੇ ਹੋਏ ਲੱਕ ਦਰਿਆਓ ਕੁਦਰਤ ਗਵਣ ਕਹਾਂ ਵਿਚਾਰ ਵਾਰਿਆ ਨਾ ਜਾ ਵਾਹੀ ਕਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਸਿਮਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਸਤਿਦਾਉ ਅਸੰਖ ਗ੍ਰੰਥ ਮੁਖ ਵੀਰ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਸੁਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਸਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਸ ਖਾਹੇ ਅਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇ ਨਹੀਂ ਲਿਖੇ ਤੇ ਸਿਰ ਨਾਹੀਂ ਜੇ ਫਰਮਾਏ ਤਿਵ ਤਿਵ

ਅਹੰਕਾਰ, ਤੂੰ ਸਦਾ ਸਲਾਮਤ ਮੇਰਾ ਅਹੰਕਾਰ, ਭਰੀਐ ਹੱਥ ਪੈਰ ਧਨ ਦੇ, ਪਾਣੀ ਧੋਤੈ ਉਤਰ ਸੁਖੇ, ਅਸੰਖ ਨਾਭ ਸੰਖ ਥਾਭ, ਗਮ ਗਮ ਅਸੰਖ ਲੋਭ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨਹ ਲਿਖੇ ਤੈਸ ਸਿਰ ਨਾਹੀ, ਜੇ ਫੁਰਮਾਏ ਦਿਵ ਦੁ ਪਾਏ, ਜੇਤਾ ਕੀਤਾ ਦੇਤਾ ਨਾਉ, ਬਣਨਾਵੇ ਨਾਹੀ ਕੋ ਥਾਉ, ਕੁਦਰਤ ਕਵਣ ਕਹਾ।

ਪਾਣੀ ਧੋਤਾ ਉਤਰ ਸੋ ਕੇ ਮੌਤ ਬਲੀਕੀ ਕੱਪੜ ਹੋਏ ਦੇ ਸਾਬੂਣ ਲਈ ਆਵਤ ਹੋਏ ਭਰੀਐ ਮਤ ਬਾਪਾ ਕੈ ਸੰਗ ਉਹ ਧੋਪੈ ਨਾ ਵਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਪਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨ ਆਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਸਿਰਤ ਕਵਣ ਵਾਰ ਕਵਣ ਸਿਰਤੀ ਮਹਾ ਕਵਣ ਜਿਥੁ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਚਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ ਜਾ ਕਰਤਾ ਅਸਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਂ ਜਾਣੈ ਅੱਗੇ ਗਇਆ ਨਾ ਸੋਵੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਕੋੜ ਕੋੜ ਕਪਾਲ ਸਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਿਤੇਬਾਂ ਸਲੂ ਇਕਤਾਸ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਕੀ ਸੁਰਤ ਨਾ ਪਾਈਆ ਨਦੀਆਂ ਅਤੈ ਵਹਾ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਪੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਦਾ ਅੰਤ ਨਾ ਕਰਨਾ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਵਾਰ ਅੰਤ ਕਾਰਨ ਕਿਤੇ ਬਿਲ ਰਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਕੇਵੜ ਉੱਚਾ ਹੋਵੇ ਕੋਏ ਦਸ ਉੱਚੇ ਕੋ ਜਾਣਾ ਸੋਏ ਜੇਵੜ ਆਪ ਜਾਣੈ ਆਪ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਸਮਾਏ ਕੇਤੇ ਮੰਗਹਿ ਜੂਦ ਅਪਾਰੂ ਕਿਤਿਆਂ ਗਣਤ ਨਹੀਂ ਵਿਚਾਰ ਕੇਤੇ ਖਪਤ ਟਹਿਣ ਦੇ ਕਾਰੂ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਸਾਹੀ ਪਾਏ ਕੇਤਿਆਂ ਦੁਖ ਭੋਗ ਸਦ ਮਾਰ ਇਹ ਪੇ ਦਾਤ ਗਿਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਇਸੇ ਪੇ ਕਹੀ ਕਹੇ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਏ ਅਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲਾ ਕਹਿ ਨਾ ਜਾਏ ਆਖ ਆਖ ਰਹੇ ਲਵਲਾਈ ਆਖੇ ਵਿਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਦੈ ਗੋਵਿੰਦ ਆਖੇ ਈਸ਼ਰ ਆਖੇ ਸਦ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਾਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉਹ ਸੁਖ ਜਾਏ ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਗਈ ਕਹੇ ਜੇਵੜ ਪਾਵੇ ਦੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾ ਰੰਗ ਵਾਰ ਸੋ ਉਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸੋਂ ਕਹੀ ਅੰਨ ਕੇਤੇ ਗਾਵਣ ਹਾਰੇ ਗਾਵਹਿ ਤੋਨ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੈ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰਪੰਡਾ ਗਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਨ ਜੋ ਤੁਧ ਪਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਤਨ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਜਾਈ ਰੰਗੀ ਰੰਗੇ ਭਾਤੀ ਕਰ ਕਰੋ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਆਪਣਾ ਜਬ ਤਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਬਤ ਜੋੜੀ ਧਿਆਨ ਕੀ ਕਰੇ ਮਭੂਤ ਕਿੰਥਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਥ ਜੁਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀਰਤ ਸਦਿਆ ਬੜਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋਏ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀਆਂ ਚੜੀਆਂ ਹੋਈ ਅਖੀਸ ਸੁਣ ਗੱਲਾਂ ਕਾਸ਼ ਦੀ ਗੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁੱਟਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਟੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੇਤੇ ਪਵਨ ਪਾਣੀ ਦਾ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦਿੱਥੈ ਨਾਦ ਬਨੋਰ ਕੋਡਿ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸ ਜਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਮਸੈ ਮਨ ਮਾਹੇ
ਜਿੱਥੇ ਭਗਤ ਵਸੈ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਘਰ ਘਰ ਵਿਖੇ ਨਗਰ ਨਿਹਾਲ ਜਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨ ਅੰਤ ਜਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਵਹਿਰਣ ਮਤ ਵਿਦ ਹਥਿਆਰ ਪਾਉ ਖਲਾ ਗੰਧਵ ਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਕਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਜਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਰ।

ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਸੁਨਿੰਤ ਲਿਖ ਦਿਖ ਹੈ ਅਲੇਖ ਤੇਖ ਕਾਇ ਗਾਇ ਸੰਭ ਗੰਭ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਜਾਤ ਹੈ ਚਰਪੁਟ ਛੰਦ ਤਬ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਜਾਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਪ੍ਰਾਣ ਸਰਬੰਗ ਕਰਮੰ ਸਰਬੰਗ ਕਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਿਰਤਨਾਸ਼ੇ ਸਦੈ ਵੰਗ ਪ੍ਰਕਾਸ਼ੇ ਨੰਗੰ ਸਰੂਪੇ ਅਪੰਗੰ ਭਗੂਤੇ ਪਰਮਾਸੰ ਪਰਮਾਸੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਦ ਭਗੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੇ ਨਾ ਪੁੱਤਰੇ ਨਾ ਸੁਤਰੇ ਨਾ ਮਿੱਤਰੇ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਰਸਾਗੁ ਸ੍ਰੀ ਕੈ ਮਿਤੋ ਮੀ ਕਹੈ ਸਦੈ ਗੁਣ ਪ੍ਰਵਾਹੈ ਜੈ ਅਜਾਇ ਭਗਵਤੀ ਛੰਦ ਤਵ ਪ੍ਰਸਾਦ ਕਿ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਾ ਸੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਗ੍ਰਹਿੰਦ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਕਰੀਬਲ ਨਿਵਾਜ ਹੈ ਹਰੀ ਫੁਲ ਸਕਨ ਹੈ ਰਾਸ ਲਿਵਕਨ ਹੈ ਕਲੰਕੰ ਪ੍ਰਣਾਸ ਹੈ ਸਮਾ ਤੁਲ ਨਿਵਾਸ ਹੈ ਕੰਜਲ ਵਨੀਮ ਹੈ ਰਜਾ ਕਰੀਮ ਹੈ ਸਮਾ ਤੁਲ ਜਵਾ ਹੈ ਕਿ ਸਾਹਿਬ ਕਰਾਏ ਕਨਰਕੰ ਪ੍ਰਣਾਸ ਹੈ ਬਹਿ ਤੁਲ ਨਿਵਾਸ ਹੈ ਕੇ ਸਰਬਲ ਗਵਨ ਹੈ ਮੇ ਸੁਲ ਰਵਨ ਹੈ ਤਮਾਲੋ ਤਮੀਜ ਹੈ ਸਮਾਸ ਤੁਲ ਅਜੀਤ ਹੈ ਪਰੰਗ ਪਰਮੇਸ਼ ਹੈ ਸਮਾਸ ਤੁਲ ਅਜੀਤ ਹੈ ਉਦੇਸ ਲੋ ਲੇਖ ਹੈ ਮੇ ਸੁਲ ਪੇਖ ਹੈ ਜਮੀਨ ਹੋ ਜਮਾ ਹੈ ਮੀ ਕੁਲ ਮਾ ਹੈ ਕਰੀਮਲ ਕੁਮਾਰ ਹੈ ਕਿਜੋ ਜਮਾਲ ਹੈ ਕਿਰੰਗ ਪ੍ਰਕਾਸ਼ ਹੈ ਕਿਮ ਤੋ ਸੁਹਾਸ ਹੈ ਕਿ ਅਰਜ ਸਰੂਪ ਹੈ ਕਿਮ ਤੋ ਭੂਤ ਹੈ ਕਿਮ ਤੋ ਬਸਾ ਹੈ ਕਿ ਆਦਮ ਪ੍ਰਵਾਹ ਹੈ ਕਿ

ਮਾਥੇ ਜੋ ਨਿਯਮੋ ਨੀ ਨਾ ਰਾਜੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਬਰਮੰਗ ਰੰਜੇ ਲੇਖੇ ਭਜੰਗ ਪ੍ਰਯਾਤ ਛੰਦ ਨਮਾਸਲ ਪ੍ਰਣਾਮੇ ਸਮਾਤਲ ਪ੍ਰਣਾਸੇ ਗੰਜਲ ਨਾਮੇ ਸਮਾਤਲ ਨਿਵਾਸੇ ਰਕਾਮੰਗ ਬਬੂਤੇ ਸਮਾਤਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮ ਲਗਨਿੰਦਾ ਸਮਾਤਲ ਨਿਵਾਸੀ ਅਜੈਬ ਬਬੂਤੇ ਅਜੈਬ ਗਰੀਮੇ ਹਰੀ ਅੰਕਰੀ ਅੰਕਰੀ ਮਦਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾੰਗ ਸੰਗੇ ਅਭੰਗੰ ਬਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਪਵ ਸੁਭੰ

ਸ੍ਰੀ ਵਾਹਿਗੁਰੂ ਜੀਓ ਤਾਉ ਪ੍ਰਸਾਦ ਸੋਈਏ, ਏਕੋ ਓੰਕਾਰ ਸਤਿਗੁਰੂ ਪ੍ਰਸਾਦ ਤਾਉ ਪ੍ਰਸਾਦ ਸੋਈਏ। ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸੁਧ ਸੁਧਾ ਦੇ ਕਰ ਸੰਤ ਸਮੂਹ ਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀ ਦੁਬਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਬਿਨੇ ਕਰਤੀ ਕੇ। ਮਾਤਿ ਮਦੰਗ ਜਰ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੀ, ਕੋਟ ਤਰੰਗ ਕੁਰੰਗ ਸੇ ਕੂਦਤ, ਪੌਣ ਕੇ ਕੌਣ ਕੁਜਾ ਦਿਨਵਾਰੀ। ਪਾਰੀ ਪਜਾਨ ਕੇ ਭੂਪਲੀ ਵਿਦ, ਨਿਆਵਤ ਸੀਸਣਾ ਜਾਤ ਵਿਚਾਰੀ। ਇੱਥੇ ਪਾਏ ਤੋ ਕਹਾਂ ਪੈ ਭੂਪਤ, ਅੰਤ ਕੋ ਨਾ ਕੀ ਪਾਏ ਪਸਾਰੀ। ਗੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ, ਢੋਲ ਮਰਦੰਗ ਨਗਾਰੀ। ਗੁੰਜਿਤ ਗੁੜ ਗਿਆਨ ਕੇ ਸੁੰਦਰ, ਹਿੰਸਤ ਨਹੀਂ ਹੈਰਾ ਯਾਰੀ। ਭੂਤ ਭਵਿੱਖ ਭਗਵਾਨ ਕੇ ਭੂਪਤ, ਕੌਣ ਕਰੇ ਨਹੀਂ ਯਾਦ ਵਿਚਾਰੀ। ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬੈਨ, ਅੰਤ ਕੋ ਅੰਤ ਕੇ ਧਾਮ ਸੁਧਾਰੀ। ਤੀਰਥ ਨਾਨ ਉਦੈਤ ਮਦਾਨ, ਸੁਸੰਜਮ ਨਿਯਮ ਅਨੇਕ ਵਸੇਖੈ। ਵੇਦ ਪੁਰਾਣ ਕਤੀਬ ਕੁਰਾਨ, ਜਮੀਨ ਜਮਾਨ ਸਵਾਨ ਕੇ ਦੇਖੈ। ਪੌਣ ਹਾਰ ਜਤ ਜਤਾਰ, ਸਦ ਸੁਭ ਚਾਰ ਹਜ਼ਾਰ ਕੇ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨੇਕ ਨਾ ਲੇਖੈ। ਸ਼ੁੱਧ ਸੁਭਾ ਦੁਰੰਤ ਦੁਬਾਹ, ਸੁਸਾਹ ਸੁਨਾਦੁਰ ਜਾਨ ਦਲੈਂਗੇ। ਪਾਰੀ ਗੁਮਾਨ ਪਰੇ ਮਨ ਮੈਂ ਕਰੋ, ਪਰਵਤ ਪੰਖਲੇ ਨਹਾ ਲੈਂਗੇ। ਤੋਰ ਰੀਨ ਮਰੋ ਰਮਵਾਸਨ, ਮਾਤਿਮ ਤੰਗਨ ਮਾਨ ਮਲੈਂਗੇ। ਸਰੀ ਪਦ ਸ੍ਰੀ ਭਗਵਾਨ ਕਿਰਪਾ ਬੈਨੂ, ਤਿਆਗ ਜਾਨ ਨਦਾਨ ਜਲੈਂਗੇ। ਵੀਰ ਪਾਰ ਵੱਡੇ ਬਰਿਆਰ, ਵਿਚਾਰੇ ਸਾਰ ਕੀ ਧਾਰ ਪਛਈਆ। ਤੋਰ ਤੇ ਸਮਲੰਦ ਮਵਾਸਨ, ਮਾਤਿ ਗਿਆਨ ਕੇ ਮਾਨ ਮਲਈਆ। ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤ ਨਹੀਂ ਜਗ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕਾਨ ਏਕ ਸੋ ਏਕ ਦਵਈਆ। ਦਾਨ ਵਦੇਵ ਨੰਦਨ ਸਾਚਰ, ਭੂਤ ਭਵਿੱਖ ਭਗਵਾਨ ਜਪੈਂਗੇ। ਹੇ ਜੀਵ ਜਿਤੇ ਜਲ ਮੈਂ ਸਲ ਮੈਂ, ਪਲ ਹੀ ਪਲ ਮੈਂ ਸਭ ਸਾਲ ਜਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਦਰ ਸਵੈ ਅਬ ਲੋਕ ਜਪੈਂਗੇ। ਮਹਾਨ ਵੇਂਦਰ ਗਜਿੰਦਰ ਨਰਾਤਪ, ਜੋਂਦਰ ਲੋਕ ਕੋ ਰਾਜ ਕਰੇਂਗੇ। ਕੋਟ ਇਸ਼ਨਾਨ ਗਿਆਦ ਕਧਾਰ, ਅਨੇਕ ਸਵੰਬਰ ਸਾਜ ਭਰੈਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਦ, ਅੰਤ ਪਸੇਜਮ ਪਾਸ ਭਰੈਂਗੇ। ਜੇ ਨਾਰ ਸਰੀ ਪਦ ਕੇ ਪਰਸੈ ਪਾਗ, ਦੇ ਨਰ ਫੇਰ ਨਾ ਦੇਹ ਕਰੇਂਗੇ। ਕਹਾਂ ਪਾਇਓ ਜੋ ਦੂ ਲੋਚਨ, ਮੂੰਦ ਕੈ ਬੈਠ ਰਹੇ ਹੋ ਭਗ ਧਿਆਨ ਲਗਾਇਓ। ਨਹਾਤ ਫਿਰੇ ਉਲੀਏ ਸਾਤ ਸਮੁੰਦਰਨ, ਲੋਕ ਗਏ ਉੱਪਰ ਲੋਕ ਗਵਾਇਓ। ਬਾਸ ਕੀ ਉਹ ਸਿਆਨ ਸੁ ਬੈਠ ਗਏ, ਐਸੇ ਹੀ ਐਸੇ ਸੁਬੈ ਸਦਾਇਓ। ਸਾਚ ਕਹੂੰ ਸੁਨ ਲਿਓ ਸਬੈ, ਜਿਨ ਪ੍ਰੇਮ ਕੀ ਉਹ ਜਨੀ ਪ੍ਰਭਾਇਓ। ਕਾਹੂ ਲੈ ਪਾਨ ਪੂਜ ਧਰੇ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ। ਕਾਹੂ ਲੈ ਘਰ ਵਾਚ ਦੇ ਸਾਹਮਣੇ, ਕਾਹੂ ਪਛਾ ਕੋ ਸੀਸ ਨਵਾਏ।

ਦੀਨ ਬੰਧ ਦੁਰਦਾ ਜਮ ਪ੍ਰੀ ਕਦਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੀ ਬਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੂਠੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਂਤ ਜਸ਼ਨ ਪਜਾਇਓ ਆਦਿਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹ ਬਦ ਕੀਓ

ਸਿੱਧ ਜਗੀਨੀ ਉਤਪਜ ਖਾਨ ਮਾਹੌਰ ਰਚ ਦੀਨੀ ਕਹੂ ਬੂਦ ਰਾਜਾ ਹੈ ਬੈਠਾ ਕਹੂੰ ਸਿਮਟ ਪਇਓ ਸੰਗ੍ਰਹਿ ਗਛਾ ਸਗਰੀ ਸਰੇਟ ਲਗਾਏ ਜੰਬ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨਾ ਪਾਇਆ, ਸਤਿਗੁਰ ਨਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਾ ਉਸੇ ਨਾਮ ਹਰ ਚਾ ਲਾਗੇ, ਕਹਿ ਨਾਨਕ ਤੈਂ ਸੁਖੋਆ ਜਿਤ ਕਾਰੂ ਅਨਹਦ ਵਾਜੇ। ਸਾਚੀ ਲਿਵੈ ਬਨ ਦੇਨ ਮਾਣੀ, ਦੇਨ ਮਾਣੀ ਲਿਵੈ ਬਾ ਜੋ ਕਿਆ ਕਰੇ ਵਿਚਾਰੀਆ, ਦੁਰਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ,

ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲੇ ਵਿਖ ਘਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਤੁਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਨੇ ਫਿਰੇ ਦਾ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲੋ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਸ ਦੇ ਪਿਆਰੇ ਸੂਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰੈ ਕਹਾਣੀ ਕਰੈ ਕਹਾਣੀ ਅਗਥ ਕੇਰੀ ਕਿਰਤ ਦੁਆਰੇ ਕਿਰਤ ਦੁਆਰੇ ਪਾਈਐ ਤਨ ਮਨ ਤਨ ਸਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਸਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਕਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਤੇ ਜਦੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵਚਨ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣ ਹੀ ਜੀ ਜਨ ਸਭ ਖੇਲ ਤੇਰਾ ਕਿਆ ਤੂੰ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਕਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸਨ ਆਪ ਤੁਠਾ ਜਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਂ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦੇਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿਨ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵ ਚੱਲਾਂ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤਿਆਗੇ ਜਿਸ ਲੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵ ਚਲਾਵੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਕੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨ ਉਪਜਾਏ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸਨਿਵ ਰਹੇ ਕਰਮ ਕਮਾਏ

ਗੁਰਪ੍ਰਸਾਦਿ ਸਹਿਜ ਉਪਜਾਏ ਸਹਿ ਸਹਿ ਬਜਾਈ। ਮਨ ਧੋਵੋ ਸ਼ਬਦ ਲਾਗੂ ਹਰ ਸਿਰਹੁ ਚਿਤ ਲਾਈ, ਕਹੇ ਨਾਨਕ ਗੁਰਪ੍ਰਸਾਦਿ ਸਹਿਜ ਉਪਜਾਏ ਸਹਿ ਸਹਿ ਬਜਾਈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਹੈ ਹਾਰਿਆ। ਹੇ ਕ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੁਸਣੇ ਨਾਹੀ ਫਿਰੇ ਜੋ ਬਿਤਾਲਿਆ। ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਦਾ ਸਮਾਣੀ, ਜਨਮ ਰਤਨ ਜਿਨ ਖਟਿਆ ਭਲੀ ਸੀ।

ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਲਦੇ ਧਿਆਈ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨਾ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋ ਗਏ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਤੇ ਕੋਈ ਪੁੱਛੋ ਵੀ ਕੀਆਂ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋ ਆਸਮਾਓ

ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸੁਧਾਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਉ ਸ਼ਬਦ ਫੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸਕਦਾ ਪੋ ਪਾਈ ਕਹਿ ਕਰਤਾ ਪਿਉ ਕੁੰਬਰਦਾਈ ਕੁੰਬਰਦਾਈ ਆਪ ਵੀ ਕਹਿ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਆਣੀ ਗੁਰ ਕਿਰਪਾ ਦੇਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨ ਮਨ ਜਿਨ ਹਰ ਨਿਭ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਬ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਹੋ ਸੁਣੋ ਕਿਹੇ ਬੋ ਨਾ ਸਕੇ ਜਿਸਨੂੰ ਆਪਣੀ ਨਿਭ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਕ ਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੇ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਇਹ ਤਨ ਜਿਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਤ ਗਿੱਧਾ ਜਿਜਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਬਸ ਮਨ ਆਏ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਦੂ ਜਗ ਮਹਿ ਆਇਆ ਮਨ ਚਾਉ ਪਇਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਜਨ ਸੁਭਾਗੇ ਆਪਣਾ ਫਿਰ ਜਾਪੇ ਅਨ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਹੇ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੀ ਖਾਰਿਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰਾਂ ਦਿਸੇ ਸਤਿਗੁਰ ਮਿਲਿਆ ਹੈ ਦਬ ਦ੍ਰਿਟ ਹੋਈ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਦੇ ਨੂੰ ਪਠਾਏ ਸੱਚ ਹੈ ਸੁਣਦੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ
ਜਿਤ ਸੁਣੀ ਮੰਤਨ ਹਰਿਆ ਹੋ ਆਰਾਧਨਾ ਰਸਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣ ਮੈਨੂੰ ਪਠਾਏ ਹਰ ਜੀਉ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੋਤਰ ਖਾਇਆ ਗੁਰਦੁਆਰੇ ਲਾਏ ਪਾਵਣੀ ਕਿਨਾ ਦਸਵਾਂ ਦੁਆਰ ਦਿਖਾਇਆ ਕਹਿ ਨੇਕ ਰੂਪ ਨਾਵ ਨਾਵ ਨਿਰਦ ਸਿਧਾਂਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾਂਦਰ ਰੱਖ ਕਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੂਟਾ ਸਾਹਿਬ।

0: ਕਿਰਬੂਦੀਰਨ ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਜਿਹੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਹਦੇ ਚਾਨਣ ਹੁੰਦੇ ਆ
1: ਚੇਤਨੀ ਮਨ ਆਪਣੇ ਸੁਚੇਤ ਟੁੱਟੇ ਦਿਲ ਗੁਆੜੀਓ।

ਆਪ ਸਾਨੂੰ ਆਪਣੀ ਮਿਹਨਤ ਲਾਓ ਜੋ ਇੱਕ ਸਾਡੀ ਹੈ ਦਰਖਤ ਸੁਲਝਾਓ ਦਾ ਤਖਤ ਆਪ ਤੂੰ ਵੈ ਦਰਖਤ ਆਓ ਤੂੰ ਜਦੋਂ ਸਮਝ ਹੈ ਦੁਆਓ

ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਪਹਾਣੇ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਵਿਧਿਆ

Hallelujah.

ਬਟ ਤਰ

ਆਇਆ ਹੋਏ ਮਜ਼ਬੂਰ ਬਹੁਤ ਸਦਾਇਆ ਵੱਡਾ ਵਾ ਤੁਸੀਂ ਚਾਰ ਕਰ ਸਕਦਾ ਅੱਗੇ ਕਰਵਾ ਜੀ ਹੈ ਪਹਿਲੀ ਕਰ ਸਕ ਜਾਇਆ ਆਉਣ ਹੋਈ ਪਾਉਂਦੇ।

सत्पाया

ਬਹੁਤ ਡਾਕਟਰ ਪਹੁੰਚਿਆ ਜਾਂਦਾ।

ਆਪਣਾ

ਸਾਨੂੰ ਚਾਰ ਹੈ ਜਿਸ

ਕਰਾਇਆ ਕੁੜੀ ਦੀਆਂ ਤੋੜੇ ਬੰਦਾ ਪਾਣੀ ਥੋੜਾ

हर

ਆਵ ਗਿਆ ਨਾਨਕ ਮਤੀ ਆ

ਚਾਚਾ ਸੱਚ ਬਤਾਇਆ ਜਿਸ ਤੂੰ ਇਸ ਮੇਰੇ ਸਾਹਿਤਾ ਚ ਵੀ ਸੱਚ ਕਮਾਇਆ ਸਤਿਗੁਰ ਜੀ ਸੱਚ ਪਾਇਆ ਜਿੱਥੇ ਹਿੰਦੈ ਸੱਚ ਬਤਾਇਆ ਮੂਰਖ ਸੱਚ ਜਾਣੀ ਮਨ ਗੁਰੂ ਆਇਆ।

Thank you.

ज्यादा दूर है जिनकी लिखे पट और तोर कर्म खुद पाया

ਜਾਣੇ ਨਾ ਜਿਸ ਟਾਈਮ ਆਪ ਜਾਏਗਾ।

आत्मा पास के रूप से को जाने पे हो।

जन्माला

0: ਸਾਹਿਬ ਹੋਏ ਚਾਹੇ ਹਰ ਕਿਰਪਾ ਕਰੇ ਤਾਂ ਸਾਹਿਬ ਕਾਰ ਕਰਾਏ ਸੋਚੇ ਸੇਵਾ ਕਰੇ ਮਨਾਏ ਮਨਿਆ ਹੋਇਆ ਪਰਿਵਾਰ ਤਾਂ ਸਤਮੈ ਕਾ ਵਹਿ ਪਾਏ ਸਤਮੈ ਪਾਵੈ ਸੇ ਕਰੇ
1: ਕੋਈ ਕਾਵੈ ਰੱਖਣਾ ਜੀ।

Thank you.

0: ਸਾਰੀਆਂ ਦਾ ਬੱਚੇ ਤੱਕ ਸਾਰੀਆਂ ਮਨ ਪਾਮ ਦੇ ਹਰ ਕੁਝ ਨਾ ਹੀ ਹਾਰਿਆ ਸਭ ਮੈਂ ਸਿਖਾਇਆ
1: ਜਿਤੇ ਜਾਏ ਬਹੇ।

ਮਸਤ ਕਰਤਾ ਜੀ ਵਿੱਚੋਂ ਪਾਸ ਗੱਡੀਆਂ ਬੜੀ ਆਈਆਂ।

ਉਹ ਸਭ ਦਾ ਸਮਾਧੀ ਹੈ। ਜਿਸ ਕਿਤਾਬਾਂ ਨੇ ਆਪਣਾ ਘਰ ਹਰ ਵੀ ਕਿਉਂ ਕਾਢੀ ਹੈ, ਮੰਦਾ ਗੁਰਨਕ ਕੀਤੇ ਦਿਲ ਮੀਨਰ ਨਿਹਾਰੀ ਹੈ, ਜਿਉਂ ਕਰਦਾ ਨਹਾਰੀ ਹੈ, ਪਾਸਾ ਜਾਰੀ ਹੈ।

ਪਾਏ ਅਜਰਾ ਮੋਏ ਮੋਏ ਪਾਣਾ ਖਾਏ ਦਿੱਤਾ ਦਿੱਤਾ ਸਾਮਣਾ।

ਪੌੜੀ ਵਡੇਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਜੇ ਜੀਆਂ ਰੀਤ ਸੰਭਾਲ ਤਾਈ ਕਾਰ ਸਮਾਨ ਤੁਰ ਛੋਟੀ ਕਿੰਨਾ ਪਾਏ ਨਾਨਕ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਓਮਕਾਰ ਸਤਿਗੁਰ ਪ੍ਰਸਾਦ ਆਦਿਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਨਮਹਿ ਮਿਟਾਵੋ ਸਿਮਰੋ ਜਾਤ ਬਸੰਬਰ ਕੈ ਨਾਮ ਜਪਤਿਆ ਗਣਤਿਆ ਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨਕਾ ਇਕ ਦਿਸਦੀ ਬਸਾਵੈ ਤਾਂ ਕਿ ਮਹਿਮਾ ਕਰੀ ਨਾ ਆਵੈ ਕਾਖੀ ਏਕੈ ਦਸਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨਾ ਲੱਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨੌਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰ ਕਹਿਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ

ਕਿ ਪ੍ਰਭ ਸਾਥ ਅਸ਼ਪਦੀ ਜਹਿ ਮਾਤ ਪਿਤਾ ਸੁਖਮੀ ਇਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਾਂ ਕਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲੋ ਵੈਤ ਭਾਰੀ ਹਰ ਕੋ ਨਾਮ ਖਿਨ ਮਾਇ ਉਦਾਰੀ। ਅਨਕ ਪੁਨਹ ਚਰਨ ਕਰਤਨੀ ਤਰੈ ਹਰ ਕੋ ਨਾਮ ਕੂਟ ਪਾਪ ਪ੍ਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨਿਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ। ਲਾਖ ਕਰੋੜੀ ਬੰਧਨਾ ਪਰੈ ਹਰ ਕਾ ਨਾਮ ਜਪ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ। ਜਿਹ ਮਾਰਗ ਜਾ ਤੈ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ। ਛੂਪਤ ਨਹੀਂ ਕੋਟ ਲਖ ਪਾਈ ਨਾਮ ਜਪ ਤੈ ਪਾਰ ਪਰਾਹੀ। ਅਨਕ ਬਿਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ। ਜੇ ਮਾਰ ਕੇ ਤਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਤੋਸਾ। ਜੇ ਪੈਂਡੈ ਮਹਾ ਅੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਾਂ ਪੰਤੇ ਦਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ। ਜਹਿ ਮਾਂ ਭੈਣ ਤਪ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰ ਹਰ ਵਰਖੈ। ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਦਿਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪਣਾ ਦੀਨਾ। ਹਰ ਹਰ ਜਨ ਕੈ ਊਠ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਤ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੇ। ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਕਾਮ। ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਤੁਰਤ ਤਮਨਸੈ। ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਥ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ। ਜਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਭੇਖੇ ਸਭ ਢਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮਤੇ ਕਿਰਿਆਨ। ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ। ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ। ਨਾਉ ਖੰਡ ਪ੍ਰਿਥਵੀ ਫਿਰੈ ਤਿਰਜੀਵੈ ਮਾਂ ਉਦਾਸ ਪਿਸਰ ਥੀਵੈ। ਅਗਨ ਮਾਹੋ ਮਤ ਪ੍ਰਾਣ ਕਣਕ ਸਵੈ ਵਰ ਭੂਮਦਾਨ। ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ। ਨਿਮਖ ਨਿਮਕਾ ਸਰੀਰ ਕਟਾਵੈ ਤਉ ਪੀ ਹੋ ਮੈਂ ਮਹਿਲ ਨਾ ਜਾਵੈ। ਹਰ ਕੇ ਨਾਮ ਸਮ ਸਰਕਸ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਸ਼ ਟੈ ਗਰਭ ਗੁਮਾਨ ਨਾ ਮਨ ਤੇ ਉਟੈ। ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਤ ਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ ਸੁਧ।

పది రమయ్యా కేకుం చేత్ ప్రాణి కవన్ మూలతే కవన్ కృష్ణాన్ని జంతు సాస్వార్థగార్యా కరవ్యగ్న మై జను బార్యా ਬਾਰ ਵਿਵਸਥਾ ਤੁਜੈ ਪਿਆਰਾ ਦੁੱਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਦ ਪੈ ਉਪਰ ਸਾਖ ਸੈਨ ਮੁਖ ਪਿਆਉ ਬੈਠ ਪਉ ਦੈਨ ਇਹ ਨਿਰਗੁਣ ਗੁਣ ਕਛੂ ਨਾਮ ਪੁਜੈ ਬਖਸ ਲਿਓ ਤਹੁ ਨਾਨਕ ਤੀਜੈ ਜੈ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤਮੀ ਬੰਤਾ ਸੰਘ ਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਵਨ ਪਾਵ ਕਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਵਰ ਸੰਗਰਚਨਾ ਐਸੇ ਦੁਖ ਮੁੜੰਦ ਵਿਆਪੇ ਨਾਨਕ ਕਾਰ ਲਿਓ ਪ੍ਰਭ ਵਿਆਪੇ ਆਦਿ ਅੰਤ ਜੋ ਰੱਖ

ਜਾਤੀ ਟਹਿਲ ਪਾਵੈ ਦਰ ਕਹਿਮਾਨ ਤਿਸਹਿ ਬਿਸਾਰੈ ਮੁਗਧਿਆ ਜਾਨ ਸਦਾ ਸਦਾ ਇਹ ਭੁੱਲਣਹਾਰ ਨਾਨਕ ਰੱਖਣਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਾ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪ ਨਾ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਰਮ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ

ਪੈਰ ਸਾਧਕਾ ਸੰਗ ਨਾਹੀ ਕੋ ਮੰਦਾ ਸਭ ਸੰਗ ਜਾਣੈ ਪਰਮਾਨੰਦਾ ਸਾਧਕਾ ਸੰਗ ਨਾਹੀ ਹੋ ਤਾਪ ਸਾਧਕਾ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਸਾਧਕਾ ਸੰਗ ਨਾ ਕਭੂ ਧਾਵੈ ਸਾਧਕਾ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਿਆ ਗੋਚਰ ਲਹੈ ਸਾਧੂ ਕਹਿ ਸੰਗ ਚਰਸੈ ਸਾਧ ਕਹਿ ਸੰਗ ਬਸੈ ਥਨ ਉੱਚੈ ਸਾਧੂ ਕਹਿ ਸੰਗ ਮਹਿਰ ਪਹੁੰਚੈ ਸਾਧ ਕਹਿ ਸੰਗ ਦਰੜੈ ਸਭ ਧਰਮ ਸਾਧ ਕਹਿ ਸੰਗ ਕੇਵਲ ਪਾਰ ਬ੍ਰਹਮ ਸਾਧ ਕਹਿ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕਹਿ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਅੰਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕਹਿ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਹਿ ਸੰਗ ਸਰਵ ਥਾਨ ਕੰਮ ਨਾਨਕ ਸਾਧ ਕਹਿ ਸੰਗ ਸਫਲ ਜਨਮ ਸਾਧ ਕਹਿ ਸੰਗ ਨਹੀਂ ਕਚਕਾਲ ਦਰਸ਼ਨ ਪਿਟਤ ਹੋਤ ਨਿਹਾਲ ਸਾਧ ਕਹਿ ਸੰਗ ਕਲੁਕਤ ਹਰੈ ਸਾਧ ਕਹਿ ਸੰਗ ਨਰਕ ਪ੍ਰਹਰੈ ਸਾਧ ਕਹਿ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਵਿਸਰਤ ਹਰ ਮੇਲਾ।

ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੈ ਸੰਗ ਲੱਗੈ ਪਰ ਮਿੱਠਾ, ਸਾਧੂ ਕੈ ਸੰਗ ਘਟ ਘਟ ਡਿੱਠਾ। ਸਾਧ ਸੰਗ ਪਾਇਆ ਕਿਆ ਕਾਰੀ, ਸਾਧ ਸੰਗਤ ਭਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆ ਨਹਿ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ।

ਨਾਨਕ ਸਾਹਿਬ ਪ੍ਰਾਪੇ ਇਤਨਾ ਭਾਈ ਸਲੋਕ ਮਨ ਸੱਚਾ ਮੁਖ ਸੱਚਾ ਸੋਇਆ ਵਰਨਾ ਪੇਖਾ ਇਹ ਕਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈ ਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈ ਸੇ ਰਾਜ ਰੰਗ ਕੋ ਲਾਗੈ ਕੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਦੇਕ ਜਿਉਂ ਬੁੱਧਤਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਏਕਾ ਇਹ ਗੁਨਾਉ ਨਾਨਕ ਜਿਉਂ ਪਾਵੁਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਾਰੂ ਪਰਿਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਾਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਂ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਨੇ ਧਾਵਤ ਬੰਦਾ ਬ੍ਰਹਮ ਗਿਆਨੀ ਕਹੋ ਸੋ ਭਲਾ ਬ੍ਰਹਮ ਗਿਆਨੀ ਸੁਫਰ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗ ਬੁੱਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਗੀਤਾ ਬ੍ਰਹਮ ਗਿਆਨੀ ਕਹਿ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਪ੍ਰਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨਮਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿ ਨਾ ਜਾਇ ਅਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨਾ ਪਾਰੁ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸਾਡੀ ਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਦੁਖਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਥ ਬ੍ਰਹਮ ਗਿਆਨੀ ਕਾ ਸਗਲ ਕਾਰ ਬ੍ਰਹਮ ਗਿਆਨੀ ਆਪਣਾ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰਤਾਰ ਜੋ ਅੰਤਰਨਾਮ ਸਰਬ ਮੈਂ ਪਿਥੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਪਰਾ ਸਗਲ ਨਿਸਤਾਰ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਭਰਤ ਰੂਪ ਨਾ ਪਿਖੈ ਨਿਤਰ ਸਭ ਕੀ ਟਹਿਲ ਸੰਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਿਆ ਪਕੋ ਮੰਦਾ ਗੁਰਪ੍ਰਸਾਦ ਪਿਖਿਆ ਪ੍ਰਹਰੈ ਮਨ ਕੀ ਵਾਸਨਾ ਮਨ ਤੇ ਤਰੈ ਇੰਦਰੀ ਚਿਤ ਪੰਚ ਦੋਖ ਤੇ ਰਹਿਤ ਨਾਨਕੋਟ ਮਦਿਕੋ ਐਸਾ ਪ੍ਰਸ ਬੈਸਨ ਸੋਜ ਸੁਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋ ਭੈਨਾ ਕਰਮ ਕਰਤ ਹੋ ਬੈਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਪਾਲ ਕੀ ਚਾਨੀ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਾ ਵੈ ਨਾਮ ਚ ਪਾਵੈ ਨਾਨਕ ਹੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਤ ਪਾਮਲ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮੰਤ ਨਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਭੁਤ ਹੈ ਰਾਮ ਨਾਮ ਆਤਮ ਹੈ ਸੋਦੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾ

ਸੰਸਕਾਰ ਕਹੀਂ ਕੋਟੀ ਨੇ ਬਹੁ ਭਾਤ ਤਤਿ ਉਹ ਕਰਮਾ ਸਮਾਤ ਤਾਂ ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਗਟ ਹੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵ ਤਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਤਰੈ ਕਈ ਕੋਟ ਨਾਮ ਰਸ ਪੀ ਵਹਿ ਅਮਰ ਭੈ ਸਾ ਸਤ ਹੀ ਜੀਵੈ ਕਈ ਕੋਟ ਨਾਮ ਗੁਣ ਗਾ ਵਹਿ ਆਤਮਾ ਸੁਖ ਤੈ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਤਲ ਮਹੀ ਅਲ ਸੋਏ ਅਸ਼ਟਪਦੀ ਕਰਮ ਕ੍ਰਾਮ ਕੰਨੈ ਜੋਗ ਜੋ ਤਿਸ ਭਾਵੈ ਸੋ ਯੋਗ ਕਿਨ ਮਹਿ ਥਾ ਪਿਉ ਥਾ ਪੁਨਹਾਰਾ ਅੰਤ ਨਹੀਂ ਕਟ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮ ਉਪਜੈ ਹੁਕਮ ਸਮਾਵੈ ਹੁਕਮ ਉੱਚ ਨੀਚ ਵਿਵਹਾਰ ਹੁਕਮ ਤਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਸਮਾਈ ਪ੍ਰਭਾਵੈ ਮਨ ਪਤ ਪਾਵੈ ਪ੍ਰਭਾਵੈ ਤਾਂ ਪੱਥਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ ਪ੍ਰਭਾਵੈ ਤਾਂ ਪਤ ਤੇ ਉਧਾਰੈ ਆਪਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਸੁਆਮੀ ਖੇਲੈ ਬਿਖਤੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੈ ਅਨਜਾਨਕ ਵਿਖਿਆ ਮੈਂ ਰਚੈ ਜੇ ਜਨ ਤਾਪਨ ਬਚੈ ਭਰਮੇ ਭੁੱਲਾ ਤੈ ਤਿਸ ਭਾਵੈ ਨਿਮਕ ਮਹਿ ਚਾਰ ਕੁੰਡ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀ ਟਕੋਰਾਜ ਪਰ ਬ੍ਰਹਮ ਗਰੀਬ ਨਵਾਜ ਜਾਂ ਕਾ ਤਿਸ ਕਛ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾਗੂ ਆਪਣੀ ਕਰੈ ਬਖਸੀਸ ਤਾਂ ਕਾ ਲੇਖਣ ਗਣੈ ਜਗਦੀਸ਼ ਜਿਉ ਪਿੰਡ ਸਾਹਿਬ ਤਿਸਕੀ ਰਾਤ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਨ ਸਰਵ ਕੋ ਨਾਥ ਆਗਿਆਕਾਰੀ ਪਪਰਾ ਜੀਓ ਜੋ ਭਾਵੈ ਸੋਈ ਕੁੰਠੀ ਕਬਹੂ ਉਚ ਨੀਚ ਮੈਂ ਬਸੈ ਕਮਹੂ ਸੋਗ ਹਰ ਖਰੰਗ ਹੱਸੈ ਕਮਹੂ ਨਿੰਦ ਚਿੰਦ ਵਿਵਹਾਰ ਕਮਹੂ ਊਪ ਆਕਾਸ਼ ਪਿਆਲ ਕਮਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਮਹੂ ਨਿਟਕਰੈ ਬਹੁ ਭਾਤ ਕਬਹੂ ਸੋਈ ਰਹਿ ਦਿਨ ਰਾਤ ਕਮਹੂ ਮਹਾ ਕ੍ਰੋਧ ਵਿਕਰਾਲ ਕਮਹੂ ਸਰਬ ਕੀ ਹੋ ਤਰਵਾਲ ਕਬਹੂ ਹੋਇ ਬਹਿ ਵੱਡ ਰਾਜਾ ਕਬਹੂ ਬੇਖਾਰੀ ਨੀਤ ਕਾ ਸਾਜਾ ਕਮਹੂ ਆਪ ਕੀਰਤ ਮੈਂ ਆਵੈ ਕਮਹੂ ਭਲਾ ਭਲਾ ਕਹਾ ਵੈ ਜਿਉ ਪ੍ਰਭ ਰੱਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬਹੂ ਹੋਏ ਪੰਡਤ ਕਰੇ ਬਕਿਆਨ ਕਮਹੂ ਮੋਨ ਧਾਰੀ ਲਾਵੈ ਧਿਆਨ ਕਮਹੂ ਤੱਟ ਤੀਰਥ ਸਨਾਨ ਕਮਹੂ ਸਿਰ ਸਾਧਕ ਮੁਖਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਾ ਰੂਪ ਜਿਉਂ ਸਵਾਟੀ ਦਿਖਾਵੈ ਜਿਉਂ ਪ੍ਰਾਪਾਵੈ ਤੇ ਵੈ ਨਚਾਵੈ ਜੋ ਤਿਸ ਭਾਵੈ ਤੋਈ ਹੋਈ ਨਾਨਕ ਦੂਜਾ ਆਵਰ ਨਾਂ ਕੋਏ ਕਮਹੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹੁ ਨਾਵੈ ਅੰਤ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ਼ ਮੰਤਨ ਨਾਮ ਰਤੇ ਕਰੰਗ ਸਦਾ ਬਸਹਿ ਪਾਰ ਬ੍ਰਹਮ ਕਹਿ ਸੰਗ ਜਿਉ ਜਲ ਮੈਂ ਜਲ ਆਏ ਕਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪਣ ਵਾਤਲੇ ਬਟੇ ਬਟੇ ਅਹੰਕਾਰੀਆਂ ਨਾਨਕ ਕਰਬ ਗਲੇ ਅਸ਼ਟਪਦੀ ਜਿਸਕੈ ਅੰਤਰਾਜ ਮਾਨ ਸੁਨਕ ਪਾਤੀ ਹੋ ਸਵਾਨ ਜੋ ਤਨ ਮੈਂ ਜੋ ਬਨਵੰਤ ਸੋਹਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬੋਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਲ ਸੰਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਕਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕਹਿ ਸੁਖ ਪਾਵੈ ਧਨਵੰਤਾ ਕਰ ਗਰਬਾਵੈ ਚਰਨ ਸਮਾਨ ਕਟ ਸੰਗ ਨ ਜਾਵੈ ਬਹੁ ਲਸਕਰਮਾ ਨੂੰ ਕੁਪਰ ਕਰੇ ਆਸ ਪਨ ਭੀਤਰ ਤਾਂ ਕਾ ਹੋਰ ਬਿਨਾਸ ਸਤਿ ਆਪ ਜਾਨੈ ਬਲਵੰਤ ਕਿਨ ਮੈਂ ਹੋਏ ਜੈ ਪਸਮੰਤ ਕਿਸੇ ਨਾ

ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਕਹ ਨਾਨਕ ਉਜਲ ਮੱਥਾ ਬਟ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਹ ਤੁਕੀ ਉਹ ਸੋਚੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣਾ ਦੂਜਾ ਹੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੂਪ ਤੇ ਉਹ ਅਰਜਨ ਰਹਿਤ ਅੰਜਨ ਕੀਰਤਨ ਤੇਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕੱਟ ਗਏ ਜਮ ਕੀ ਵਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨਾ ਲੱਗੈ ਦੂਖ ਜਿਸ ਕੋ ਹਰ ਪ੍ਰਮਨ ਚਿਤਿਆਵੈ ਸੋ ਸੰਤ ਹਿਲਾ ਨਹੀਂ ਟੁਲਾਵੈ ਜਿਸ ਪ੍ਰਵੈ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸੇ ਡਰੈ ਜੈਸਾ ਸਾਤਾ ਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਸਮੂਲ ਨਾਨਕ ਸੋ ਸੁਖਮ ਸੋ ਅਸੂਲ ਨਹਿ ਕਿ ਜਨਮੈ ਨਹਿ ਕਿ ਸਮਰੈ ਆਪਣ ਪਲਿਤ ਆਪ ਹੀ ਕਰਾਇਆ ਮਨ ਜਾਮਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੁਪ ਜੁਗਤ ਰਚ ਸਾਪ ਸਾਪ ਅਪਨਾਸੀ ਨਾਇ ਇਕ ਕੰਡ ਧਾਰਨ ਧਾਰਿਓ ਬ੍ਰਹਮੰਡ

ਸਗਲ ਉਧਾਰਨ ਪ੍ਰਭ ਕੇ ਸੇਵ ਤੂੰ ਵਿਚਾਰਨ, ਆਪੇ ਮੇਲੈ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰਹਿ ਬੜ ਭਾਗੈ, ਨਾਮ ਜਪ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਤੁਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕਰ ਅੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਇ ਹੋਵੈ ਸੋ ਹੋਇ, ਕਰਨ ਹਾਰ ਪਛਾਣੈ ਸੋਇ। ਪ੍ਰਭ ਕਾ ਕੀਆ ਜਨ ਮਿਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਦੇ ਤਿਸ ਮਹਿ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨ ਆਏ। ਆਪਸ ਕੋ ਆਪਣੀ ਨੋ ਮਾਨ, ਨਾਨਕ ਪ੍ਰਭ ਜਨ ਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ ਇਸ਼ਟਪਦੀ। ਟੂਟੀ ਕੰਡ ਨਹਾਰ ਗੋਪਾਲ, ਸਰਬ ਦੀ ਆਪੇ ਪ੍ਰਿਤਪਾਲ, ਸਵਲ ਕੀ ਚਿੰਤਾ ਜਿਸ ਮਨ ਮਾਹੈ, ਤਿਸ ਤੇ ਬਿਰਥਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚੈ ਕੋਏ, ਤਿਸ ਬਿਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਹੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋ ਸਗਲ ਘੱਟ ਤੋ ਹੈ, ਧਨਮੰਤਾ ਹੋਏ ਕਿਆ ਕੋ ਕਰਬੈ, ਜਾ ਸਾਹ ਕੇ ਤਿਸ ਕਾ ਦਿਆ ਦਰਬੈ, ਅਸੂ ਰਾਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬੈ ਦਾਤਾਰ, ਤਿਸ ਦੇ ਨਹਾਰ ਜਨਗਾ ਵਾਰ, ਜਿਸ ਗੁਰ ਪ੍ਰਸਾਦ ਤੂਟੈ ਹੋ ਰੂਗ, ਨਾਨਕ ਸੋ ਜਨ ਸਦਾ ਅਰੂਗ। ਜੋ ਮੰਦਰ ਕੋ ਥਾਮੈ ਥੰਬਨ, ਤਿਉ ਗੁਰ ਕਾ ਸ਼ਬਦ ਮਨੈ ਸੰਬਨ, ਜੋ ਪਾਖਾਣ ਨਾ ਵਿਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ, ਜੋ ਮਾਂ ਉਦਿਆਨ ਮਹਿ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਪ੍ਰਭ ਲੋਚਾ ਪੂਰ, ਮਨ ਮੂਰਖ ਕਾ ਬਿਲ ਲਾਈਐ, ਪੂਰਵ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਸਹਿਤ ਤਾਰ। ਜੋ ਕਟ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸਿੱਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਤ ਖੇਰ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲਾੜ ਦਰ ਕਹਿ ਸੋਏ, ਇਹੋ ਵਪਾਰ ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਤ ਬਲਿਹਾਰ ਹੈ। ਚਰਨ ਸਾਚ ਕੇ ਧੋਏ ਤੋ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਗਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ। ਓਟ ਗਹੀ ਸੰਤੈ ਦਰਿਆਇਆ, ਸਰਵ ਸੂਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਨ ਹਾਰ, ਭੂਖੇ ਕੋ ਦੇਵਤੇ ਆਧਾਰ, ਸਰਵ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ, ਪੂਰਵ ਲਿਖੇ ਕਾ ਲੈਣਾ ਪਾਏ। ਸਾਵ ਕੇ ਤਿਸ ਕਾਉ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਕੀਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨਿਆ ਵੈਰ ਪ੍ਰਭ ਜੀਤ, ਭਗਤ ਭਗਤ ਸੁਨਿਯਤ ਹੋਏ, ਜਾਂ ਕਹਿ ਹਿਰਦਾ ਕੋ ਹੋਏ, ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦਾ ਸਤ ਮੁਖ ਕਹਿਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸਸ ਮਾਤਾ। ਸਲੋਕ ਰੂਪ ਨਾਰੇ ਸੁਨਾ ਰੰਗ ਕਿਛ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋ ਵੈ ਸੋ ਪ੍ਰਸੰਨ। ਐਸ਼ਵਰੀ

ਸਤ ਸਤ ਪ੍ਰਾਪਤ ਹੋਏ, ਸਤ ਸਰੂਪ ਦਾ ਤਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕਰ ਦਾ ਵਿਸਵਾਸ ਪ੍ਰਭਾਇਆ, ਸਤ ਗਿਆਨ ਤੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤੇ ਸਮਾਨ ਸਮਾਨਾ, ਬਸਤ ਮਾਇਆ ਲੈ ਬਸਤ ਗਡਾਈ, ਤਾਂ ਕੋ ਭੈਣਾ ਕਹਿਣਾ ਜਾਈ, ਬੂਜਾ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕਾ ਕਿਆ ਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤਾ, ਠਾਕੁਰ ਕੋ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸਦਾ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰਪ ਰਾਖੈ, ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਂ ਕੀ ਗਤਮਿਤ ਕੋਈ ਨਾ ਲੱਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰ ਲਸਕਰ ਕੋਟ ਲੱਖੈ, ਜਿਸ ਕਾ ਸਾਸਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਾ ਬੈਠੇ ਜਾਤ, ਮਾਰੇ ਨਾ ਰੱਖਿਆ ਔਰ ਨਾ ਕੋਏ, ਸਰਬੀ ਅੱਖਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਰਖ ਵਡਾਣੀ, ਬਾਰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤਿਓ ਮਨ ਤਨ ਤ੍ਰਪੀਐ, ਨਾਮ ਰਤੰਜਨ ਗੁਰਮੁਖ ਪਾਇਆ, ਤਿਸ ਕਿਛਿਆ ਔਰ ਨਾ ਹੀ ਦ੍ਰਿਸ਼ਟਾਇਆ, ਨਾਮ ਧਨ ਨਮੋ ਪ੍ਰੰਗ, ਨਮੋ ਸੁਖਰ ਨਾਮ ਕਾ ਸੰਗ, ਨਾਮ ਰਸ

ਕਾ ਨਾ ਜਾਈਆ, ਨਾਨਕ ਐਸਾ ਗੁਰ ਬਡਭਾਗੀ ਪਾਈਆ। ਸਫਲ ਦਰਸ਼ਨ ਭੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਖਤ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਕਹਿ ਗਵੇ। ਸੁਨ ਕਰ ਬਚਨ ਕਰਨਿਆ ਗਾਨੇ, ਮਨ ਸੰਤੋ ਖਾਤਮ ਪਤਿਆਨੇ। ਪੂਰਾ ਗੁਰ ਖੋਜਾ ਕਾ ਮੰਤਰ, ਅੰਮ੍ਰਿਤ ਦਿਸ ਭੇਖੈ ਹੋਏ ਸੰਤ। ਗੁਣ ਬਿਆਨ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜੇ ਬਾਏ ਪੁਸਤ ਅਨੇਕ, ਸਤਪੁਰਖ ਪੂਰਨ ਬਵੇਕ। ਕਾਹੂ ਬੋਲਣਾ ਪੌਚਤ ਪ੍ਰਾਨੀ, ਅਗਮ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਕਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਏ। ਉਸ ਪੁਰਖ ਕਾ ਨਾਮ

ਉਚਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਤਨੀਤਾ ਏ ਕੋਟ ਇੱਕੋ ਅਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਨ ਆਨ ਸਤਿਆਗ ਅੰਤਰ ਪ੍ਰਗਾ ਸੰਤ ਨਿਵਲਾਗ ਬਟ ਭਾਗੀ ਜਪਿਆ ਪ੍ਰਭ ਸੋਈ ਨਾਨਕ ਨਾ ਮ੍ਰਿਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕ ਜਨ ਭਇਆ ਜਨ ਮਰਨ ਦੁਖ ਭਰਮ ਗਇਆ ਪੁਨੀ ਸਰਦਾਸਾ ਪੂਰੀ ਰਾਬ ਰਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨ ਭਗਤੀ ਨਾਮ ਸਮਾਏ ਸੋ ਕਿਉਂ ਮਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਮਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਦਿਨ ਸਭ ਕੀਤੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਟੈ ਜਨਮ ਜਨਮ ਕਾ ਟੂਟਾ ਕਾਟੈ ਗੁਰਪੁਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਾਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਇ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੂਖ ਨਿਜ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁੱਖਾਂ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਨਾ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋ ਪੇਸ਼ ਕਰ ਸੁਖ ਹੋਏ ਮਨ ਵਿਸੈ ਸਾਧ ਚਰਨ ਧੋਏ

ఎన్నో విస్తారు. పాపముంతే పైకావత కౌనర కౌసృక్ వంశావత ఆల్ జాలమాయా జంజాలు హో మై మోహ పరం పార. దుఃఖ సుఖ మాన అపమాన అనక ప్రకార కియో బఖ్యాన అపన కేలా కర దేఖ ఖేల సంకోచ తో నానక కే. జయ అపకేత భగత ఆప జయ పసరా పాసా సంత ప్రతాప తుహ పాకా అపహ తని ఉంకీ తో బాణ బని. ਆਪੈ ਕੌਤਕ ਕਰੈ ਅੰਦ ਤੋਜ ਆਪੈ ਰਸ ਭੋਗ ਨਿਰਦੋਗ ਜਿਸ ਭਾਵੈ ਤਿਸੇ ਆਪਣਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ. ਬੇਸ਼ੁਮਾਰ ਅਥਾ ਅਗਨੰਤ ਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ. ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਪ੍ਰਿਸ਼ਟਾਰ ਅਸ਼ਟਪਦੀ. ਆਪ ਕਥੈ ਆਪ ਸੁਣਨਾ ਹਾਰ ਆਪਹਿ ਏਕਾ ਪ੍ਰਸਾਰ ਜਾਂ ਤੁ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣਾ ਭਾਣ ਲੈ ਸਮਾਏ. ਤੁਮ ਤੇ ਭਿੰਨੇ ਕਿਛ ਹੋਇ ਆਪਨ ਤੂ ਸਭ ਜਗਤ ਪਰੋ ਜਾਂ ਕੋ ਪ੍ਰਭਿਉ ਆਪ ਬੁਝਾਏ ਸਤਨਾਮ ਸੋਈ ਜਨ ਪਾਏ. ਸੋ ਸਮਦਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ. ਜਿਸ ਰੱਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ ਸਤਿ ਸ੍ਰੀ ਨਿਰੰਜਨ ਰਾਏ.

ਤੂੰ ਜੋਰਤਿਓ ਸੁਤ ਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਗਾ ਹਰਿ ਕੈ ਨਾਇ ਤਿਸ ਕੀ ਆਸ ਨਾ ਮਿਟੀ ਜਾਏ ਸੇਵਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕੈ ਮਨ ਵਸਿਆ ਨਿਰੰਕਾਰ ਬੰਧਨ ਤੂਰ ਭੈ ਨਿਰਵੈਰ।

ਬਿਨਸੈ ਅੰਧੇਰਾ ਸੁਨ ਉਪਦੇਸ਼ ਸਿਰਦਾ ਬਸਾਬੂ ਮਨ ਇੱਛੇ ਨਾਨਕ ਫਲ ਪਾਬੂ ਹਲਤ ਪਲ ਤੋਲਿਓ ਸਵਾਰ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤੇ ਸਾਚ ਪ੍ਰਿਖਿਆ ਮੰਤ ਨਾਮ ਜਪੋਹ ਲਿਵਲਾਏ ਦੁਖ ਦਰਦ ਮਨ ਤੇ ਭਾਉ ਜਾਈ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭਹਿ ਖੇਤ ਤੁਮਾਰੀ ਏਕਾ ਟੇਕ ਰੱਖੋ ਮਨ ਮਾਹਿ ਨਾਨਕ ਭਉ ਨ ਆਵੈ ਜਾਏ ਤਿਸੇ ਦੂਰ ਕਹਾਂ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਚੁਕੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੈ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਤੇਰੇ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪਿਸਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹਤ ਨਿਹਾਲ ਤਾਂ ਕੇ ਨਿਕਟ ਨਾਇਆ ਬਤਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਾਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾਲਾ ਕਾ ਮਿਠਾ ਸਗਲ ਸਮਗਰੀ ਘੱਟ ਮਾਹੇ ਅਨਕਰੰਗ ਨਾਨਾ

ਪਈ ਨਾਨਕ ਤਿਸਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਪਿਆ ਪ੍ਰਹ ਭਗਵੰਤ, ਧਰਮਾ ਹੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਕਿਰਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸਨ ਕਰਮਾਏ, ਚਾਰ ਕੁੰਡ ਤੈ ਦਿਸੇ ਸਮਾਏ, ਤਿਸੇ ਭਿਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਬੇਦ ਪ੍ਰਾਣ ਸਿਮਰਤ ਮਹਿਦੇਸ, ਸਤਿ ਸੂ ਨਖਤਰ ਮਹਿਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪਾ ਡੋਲ ਨਾ ਕਬੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣ ਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੋ ਸੁਆਮੀ ਉਤਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੈ ਬਾਹਰ ਪਿਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕਿਆ ਸਭ ਸਤ, ਤਿਸ ਪ੍ਰਾਪਤੈ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤੈ ਕੁੰਕਾਰ, ਅਨਕਲਾ ਲਖੀ ਨ ਜਾਏ, ਤਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਿਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈ ਨਾ ਪੇਖਣ ਹਾਰਾ, ਸਗਲ ਸਮਗਰੀ ਜਾਂ ਕਾ ਤਨਾ, ਆਪਣ ਜਸ

ਆਇਆ ਵਿਆ ਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲੈ ਸਮਾਏ, ਇਸ ਤੇ ਹੋ ਸੋ ਨਾਹੀਂ ਬੁਰਾਉ ਰਹਿ ਕਹੋ ਕਿਨੈ ਕੱਕਰਾ, ਆਪ ਭਲਾ ਕਰ ਤੂੰ ਤਤਨੀ ਕੀ ਆਪੇ, ਜਾਣੈ ਆਪਣੇ ਜੀ ਕੀ ਆਪ, ਸਾਚ ਧਾਰੀ ਸਭ ਸਾਚੋ ਤੋਤੇ ਆਪਣ ਸੰਗਰਾਜ, ਤਾਂ ਕੀ ਗਤ ਮਿਸ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਚੀ ਪਾਏ, ਇਸ ਕਾ ਕੀਆ ਸਾ ਪ੍ਰਵਾਨ, ਗੁਰ ਪ੍ਰਸਾਦ ਨਾਨਕ ਕਿਉ ਜਾਣ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਾਣ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਾਣਿਆ ਮਨਕਾ ਇਹ ਸੁਆਉ, ਜਨ ਕੈ ਸੰਗ ਕਿਤੇ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਸ਼, ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤਿਆਗੋ ਤੰਗ, ਸੰਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗਿਆ ਗੁਣ ਸਾਗਰ ਤਰੋ, ਹਰ ਤਨ ਕੇ ਪਾਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਕੇਮ ਕੁਸਲ ਸਹਿਤ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਸਵਾਹੁ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪਤਰੈ ਲੁਕ ਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦਾਂ ਨਾਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ, ਸਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਕੈ ਬੈਰ ਭੈ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਜੋ ਵਿਸ਼ੇਸ਼ ਦੀਵਾਨ ਸਜਦੇ ਨੇ, ਇਸ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੂੰ ਗੁਰੂ ਸਵਾਰੇ ਗੁਰਮੁਖਾਂ ਨੇ ਸਰਵਣ ਕਰਾਇਆ ਔਰ ਕੀਰਤਨ ਦੀ ਸਮਾਪਤੀ ਇਸ ਪਵਿੱਤਰ ਸ਼ਬਦ ਨਾਲ ਕੀਤੀ ਗਈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਆਪਣੇ ਹਿਰਦੇ ਦੀ ਤਹਿ ਤੋਂ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਸ਼ਬਦ ਦਿੱਤਾ ਹੈ ਤਲ ਹੀਲ, ਹੀਲ ਦਾ ਅਖਰੀ ਅਰਥ ਹੈ ਹਿਰਦਾ, ਤਲ ਦਾ ਅਖਰੀ ਅਰਥ ਹੈ ਡੂੰਘਾਈ। ਆਪਣੇ ਸੀਨੇ ਦੀ, ਆਪਣੇ ਹਿਰਦੇ ਦੀ ਤਲ ਹੀਲ ਤੋਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਹੈ ਕਿ ਯਤਨ ਕਰੀਏ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇ ਆਪਾਂ ਸੰਭਾਲ ਸਕਦੇ ਹਾਂ, ਆਪਣੀ ਹਯਾਤੀ ਵਿੱਚ ਜਿਤਨੇ ਕੁ ਸਵਾਸ ਪਰਮਾਤਮਾ ਨੇ ਦਿੱਤੇ ਨੇ, ਯਤਨ ਕਰੀਏ ਕਿ ਉਹ ਬੱਚੇ ਜਿਨ੍ਹਾਂ ਨੂੰ ਅਜੇ ਸਮਾਜ ਵਿੱਚ ਵਿਚਰਨ ਦਾ ਵੀ ਪਤਾ ਨਹੀਂ, ਅਸੀਂ ਉਹਨਾਂ ਦੀ ਸੋਝ ਤੋਂ ਬਿਨਾਂ ਹੀ ਉਹਨਾਂ ਦੇ ਆਪਣੇ ਹੱਥੀ ਕੇਸ ਕਤਲ ਕਰਨੇ ਸ਼ੁਰੂ ਕਰ ਦੇਣੇ ਹਾਂ। ਉਹਨਾਂ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ ਜੇ ਬਚਾ ਸਕੋ ਤੇ ਗੁਰਮੁਖੋ ਬਚਾ ਲਈਏ, ਕਿਉਂਕਿ ਆਪਣੇ ਧੁਰੇ ਨਾਲ, ਆਪਣੇ ਮੂਲ ਨਾਲ ਜੁੜਨ ਤੋਂ ਬਿਨਾਂ ਹੋਰ ਸਾਡੇ ਕੋਲ ਕੋਈ ਵੀ ਚਾਰਾ ਨਹੀਂ। ਗੁਰਮੁਖਾਂ ਨੇ ਦਸਤਾਰ ਸੰਬੰਧੀ ਬੜੇ ਪ੍ਰੇਮ ਨਾਲ ਸਾਨੂੰ ਪ੍ਰੇਰਨਾ ਦਿੱਤੀ ਹੈ। ਆਸ ਹੈ ਕਿ ਆਪ ਸੰਗਤ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰੋਗੇ। ਆਓ ਜੋ ਪਿਛਲੇ ਹਫ਼ਤੇ ਤੋਂ ਆਪਾਂ ਇਹ ਹਜ਼ੂਰ ਦੀ ਗਾਥਾ ਬਾਣੀ, ਜਿਸ ਦੀ ਵਿਚਾਰ ਰੋਜ਼ ਸ਼ਾਮ ਨੂੰ ਇੱਥੇ ਆਪਾਂ ਕਰਦੇ ਆਏ ਹਾਂ, ਕਿਉਂਕਿ ਇਸ ਬਾਣੀ ਦੀ ਵਿਚਾਰ ਸਟੋਕਟਨ ਗੁਰੂ ਘਰ ਤੋਂ ਆਰੰਭ ਕੀਤੀ ਸੀ ਅਤੇ ਯਤਨ ਇਹ ਹੀ ਹੁੰਦਾ ਹੈ ਕਿ ਕਿਸੇ ਬਾਣੀ ਨੂੰ ਆਧਾਰ ਬਣਾ ਕੇ ਲੜੀਵਾਰ ਵਿਚਾਰ ਕੀਤੀ ਜਾਏ, ਤਾਂ ਜੋ ਗੁਰੂ ਦਾ ਸ਼ਬਦ ਵਿਚਾਰਦਿਆਂ ਸੁਣਨ ਵਾਲੇ ਅਤੇ ਕਹਿਣ ਵਾਲੇ ਦੇ ਅੰਦਰ ਨੂੰ ਟਿਕਾ ਮਿਲ ਸਕੇ। ਅੱਜ ਆਪ ਜੀ ਨੇ ਇਸ ਬਾਣੀ ਦਾ 18ਵਾਂ ਸ਼ਲੋਕ ਸਰਵਣ ਕੀਤਾ ਹੈ। ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਆਰੰਭ ਵਿੱਚ ਆਪ ਜੀ ਦੇ ਸਮਕਸ਼ ਅਰਜ਼ ਕਰ ਦੇਵਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਪੈ ਕਰਦੇ ਨੇ ਕਿ ਇਸ ਦੁਨੀਆਂ ਵਿੱਚ ਹਰ ਬੰਦਾ ਇੱਕ ਅੰਦਰ ਦੀ ਤਾਂਘ ਲੈ ਕੇ ਬੈਠਾ ਹੈ, ਮੇਰੇ ਕੋਲ ਸੁੱਖ ਹੋਵੇ। ਇਹ ਗੱਲ ਵੱਖਰੀ ਕਿ ਸਾਧਨਾ ਵਿੱਚੋਂ, ਸਹੂਲਤਾਂ ਵਿੱਚੋਂ ਅੰਦਰ ਦਾ ਸੁੱਖ ਭਾਲਣ ਤੁਰਿਆ, ਸਹੂਲਤ ਵਿੱਚੋਂ, ਸਾਧਨ ਵਿੱਚੋਂ ਸੁੱਖ ਨਹੀਂ ਮਿਲ ਸਕਦਾ। ਸਾਹਿਬ ਕਹਿੰਦੇ ਨੇ ਜੇ ਆਤਮਕ ਸੁੱਖ ਲੈਣਾ ਤੇ ਜਿਨ੍ਹਾਂ ਦਾ ਮਨ ਪਰਮੇਸ਼ਵਰ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ, ਉਹਨਾਂ ਨੂੰ ਅੰਦਰ ਦਾ ਆਤਮਕ ਸੁੱਖ ਮਿਲਿਆ ਹੈ। ਅਗਲਾ ਬਚਨ ਕੀਤੋ ਨੇ ਜਿਨ੍ਹਾਂ ਦੇ ਪੂਰਵਲੇ ਭਾਗ ਵੱਡੇ ਨੇ, ਉਹਨਾਂ ਨੇ ਫਿਰ ਪਰਮੇਸ਼ਵਰ ਦੀ ਗਾਥਾ ਗਾਈ, ਉਹਦੇ ਗੁਣਾਂ ਨੂੰ ਗਾਇਨ ਕੀਤਾ, ਦਿਨ ਰਾਤ ਪਿਆਰੇ ਦੀ ਯਾਦ ਵੀ ਜੁੜੇ। ਇਹ ਵੇ ਅੱਜ ਦੇ ਸ਼ਲੋਕ ਦਾ ਸੰਖੇਪ ਜਿਹਾ ਭਾਵ
ਆਓ ਕਰੋ ਕਿਰਪਾ ਸਾਧ ਸੰਗਤ ਜੀ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਕੇਵਲ ਅੱਜ ਹੀ ਨਹੀਂ, ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਇੱਕ ਗੱਲ ਬੜੀ ਸੋਹਣੀ ਮੈਂ ਇੱਕ ਗੁਰਮੁਖ ਦੇ ਬਚਨ ਪੜ੍ਹੇ, ਉਹ ਕਹਿੰਦੇ ਨੇ ਆਪਾਂ ਜੋੜੇ ਬਾਹਰ ਲਾ ਕੇ ਆਉਂਦੇ ਹਾਂ, ਯਤਨ ਕਰਨੇ ਹਾਂ ਕਿ ਆਪਣੇ ਪੈਰ ਧੋ ਕੇ ਗੁਰੂ ਦਰਬਾਰ ਵਿੱਚ ਆਉਂਦੇ ਹਾਂ। ਕੇਵਲ ਬਾਹਰ ਦੇ ਜੋੜੇ ਤਾਂ ਪੈਰ ਹੀ ਨਾ ਧੋਈਏ, ਗੁਰੂ ਮੇਰ ਕਰੇ ਕਿ ਇਸ ਘਰ ਦੀ ਦਹਿਲੀਜ ਟੱਪਣ ਤੋਂ ਪਹਿਲਾਂ ਆਪਣੇ ਅੰਦਰ ਦੇ ਫੁਰਨੇ ਵੀ ਕਿਤੇ ਬਾਹਰ ਧਰ ਕੇ ਆ ਜਾਈਏ। ਕੇਵਲ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਜੋੜੀਏ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ।

इस संसार दे किसे भी हिस्से विच आपां चले जाइए, उस परमेश्वर दी बनाई हुई इस रचना विच मनुख दा शरीर पंजां तत्तां दा है। इस नूं देखन वास्ते हर मनुख नूं परमेश्वर ने दो नेत्र दिते, बोलन वास्ते जुबान दिती, सुन वास्ते इनू कन दिते, पर भावे इस शरीर दे अंगां दी तत्तां दी एकता होण दे बावजूद भी हर मनुख दा सुभाव जिहड़ा है उह इक्को जिहा नहीं, सुभाव विच अनेकता है। इस सुभाव दी अनेकता विचों भी एक एकता होर भी सानू झलक पैंदी है। शरीर करके तत्तां करके आपां एक हाँ, शरीर दे अंगां दी बनतर करके एक हाँ, सुभाव करके साडे विच फर्क है, पर एक थां हर एक दे अंदर उह तांग है, उह तांग है कि मैनू कितों ना कितों सुख लभ जा। हर बंदा सुख दी भाल विच तुरिया है, पर फर्क इन्ना है कि कुछ लोग बाहर दियां सहूलतां विचों, बाहर दे साधनां विचों, बाहर दे पदार्थां विचों सुख पालदे ने, ते कुछ भागां वाले ऐसे ने जिहड़े अंदर दे सुख नूं भालण तुरे ने। उन्हां ने बाहर दी सहूलत नूं माणदिआं होइआं वी परमेश्वर दे चरणां विच जुड़ के आत्मक सुख नूं माणिआ। गुरु ग्रंथ साहिब जी ने अमृत बचन कहे, अज तक दुनिया विच कदी किसे ने दुख लई अरदास नहीं कीती। चाहे कोई मंदिर भी जांदा है, मस्जिद भी जांदा है, गुरुद्वारे जांदा है, कोई चर्च भी जांदा है, कदी किसे मनुख नूं तुसीं इह नहीं सुणदे, देखिया होणा, सुणिया होणा कि जिहड़ा इह कहे कि अज मैं गुरुद्वारे दुखां लई, अज मैं मंदिर विच, अज गिरजे विच दुख लई अरदास करन चलिया। हर थां ते जितनी भी भीड़ तुसीं देखोगे, हर बंदा केवल एक अरदास करदा, मैनूं सुख मिले, मेरे अंदर नूं सुख मिल जाए। धन गुरु ग्रंथ साहिब कहिंदे ने कुझ अंदर दे सुख दे भाल करन वाले ने, कुझ केवल बाहर दे सुख दी भाल करदे। की कारण कि बंदा मंगण सुख जांदा है, ते जिहड़ी चीज इहने कदी मंगी भी नहीं, कदी अरदास भी नहीं कीती, फिर भी ओह चीज इहदे घर दे अंदर बदो बदी प्रवेश पई करदी है। हजूर दे अमृत बचन ने कि सुख को मंगै सब को, हर बंदा सुख नूं मंगदा पे, दुख ना मंगै कोई, दुख लई कदी किसे ने बेनती पुकार अरदास नहीं कीती। सुख को मंगै सब को, दुख ना मंगै कोई, ते साहिब कहिंदे ने सुख है को दुख अगला, अगला दा अखरी अर्थ है बहुत ज्यादा। कहिंदे ने जेड़ा बंदा बाहर दे सुख मंगण तुरिया है, सब तो ज्यादा दुखी ओ होवेगा। कहन लगे सुख है को दुख अगला, मनमुख बूझ ना होए, अपने मन दी बिरती पिछे चलन वाले बंदे नूं समझ नहीं कि असली सुख किते है। सुख आपां मंगण जाने हां, पर पल्ले साडे दुख पै जांदा है। इहदा कारण है कि जिन्हां चीजां विचों आपां सुख भालना चाहने हां, ओह वस्तुआं मिल तां जांदियां ने, पर प्यारिओ कई वारी ओह मिली हुई दात भी दुखदाई बन जांदी है। आत्मक सुख केवल परमेश्वर दे चरणां विच जुड़न करके है। हजूर ने अमृत बाणी विच कुछ प्रमाण इस प्रथाए दिते ने कि जिहड़ियां सहूलतां बंदे लई दुख दा कारण बन गईआं। हजूर दे अमृत बचना विचों कृपालू दाता जी दे शब्द ने, असीं इक बचन पढ़ने आ गुरु ग्रंथ साहिब दे सोई राग विच। उस शब्द दा सरलेख है कुचज्जी, ते कुचज्जी दा अखरी अर्थ हुंदा है कि जिस इस्त्री नूं जिंदगी जीण दा चज ना आउंदा होवे, क्योंकि कुचज्जा बंदा सहूलत विचों भी दुख इकट्ठे करदा रहिंदा है। हजूर ने अमृत बाणी विच प्रमाण दिता है, कहिंदे ने एक सुहागन नूं पति ने पाण वास्ते तन ते कीमती गहने कढ़ा के दिते। सिर्फ ए उदाहरण समझण वास्ते है, कई वारी साडी मिली कोई सहूलत भी दुखदाई बन जांदी है। तन ते पाण वास्ते कीमती गहने कढ़ा दिते, ओहदे रहण वास्ते सोहना महल बना दिता, ओहदे पाण वास्ते कीमती पोशाक ओहनू सवा दिती,
ਉਹਦੇ ਖਾਣ ਵਾਸਤੇ ਕੀਮਤੀ ਤੋਂ ਕੀਮਤੀ ਪਦਾਰਥ ਲਿਆਂਦੇ। ਕਹਿੰਦੇ ਨੇ ਉਹ ਪਾਏ ਹੋਏ ਗਹਿਣੇ, ਤਨ ਤੇ ਪਾਏ ਹੋਏ ਬਸਤਰ, ਮਹਿਲ ਉੱਚਾ ਸੋਹਣਾ ਘਰ, ਤੇ ਖਾਧੇ ਹੋਏ ਜਿਹੜੇ ਪਦਾਰਥ ਨੇ ਉਹ ਤਾਂ ਮੁਬਾਰਕ ਨੇ ਜੇ ਉਸ ਦੇਣ ਵਾਲੇ ਪਤੀ ਨੂੰ ਵੀ ਆਪਣੇ ਹਿਰਦੇ ਵਿੱਚ ਥਾਂ ਦਿੱਤੀ, ਤੇ ਜੇ ਪਤੀ ਨੂੰ ਘਰੋਂ ਬਾਹਰ ਕਰ ਦਿੱਤਾ, ਦੁਨੀਆ ਦੀਆਂ ਸਹੂਲਤਾਂ ਹੰਢਾਉਂਦੀ ਰਹੀ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕੁਚੱਜੀ ਹੈ, ਸੱਚ ਜਾਣਿਓ ਦੁਨੀਆ ਦੀ ਸਹੂਲਤ ਇੱਕ ਦਿਨ ਉਹਦੇ ਲਈ ਦੁੱਖ ਬਣ ਜਾਏ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਸੋਇਨਾ ਰੂਪਾਂ ਰੰਗੁਲਾ ਮੋਤੀ ਤੈ ਮਾਨਕ ਜੀਓ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ। ਸੋਨਾ ਦਾ ਅਖਰੀ ਅਰਥ ਜਿਹੜਾ ਅਸੀਂ ਗਹਿਣੇ ਪਾਉਂਦੇ ਹਾਂ ਸੋਨਾ, ਰੂਪਾਂ ਰੂਪਾਂ ਦਾ ਅਰਥ ਹੈ ਚਾਂਦੀ। ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਨਕ ਜੀਓ, ਕੀਮਤੀ ਮੋਤੀ ਕੀਮਤੀ ਹੀਰੇ ਸੋਨਾ ਚਾਂਦੀ ਗਹਿਣੇ ਲੈ ਕੇ ਹੇ ਮਾਲਕ ਤੁਸੀਂ ਦਿੱਤੇ। ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸੈ ਦਿੱਤੀਆਂ ਪਤੀ ਨੇ ਦਿੱਤੀਆਂ, ਇਸ ਕਰਕੇ ਕਿ ਉਹਦੀ ਪ੍ਰਸੰਨਤਾ ਮੈਂ ਲੈ ਸਕਾਂ। ਸੇ ਵਸਤੂ ਸੈ ਦਿੱਤੀਆਂ ਮੈਂ, ਤਿੰਨ ਚੋ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਤ ਜੀਓ, ਇਹਨਾਂ ਸਹੂਲਤਾਂ ਨੂੰ ਦੇਖ ਕੇ ਇੰਨੀ ਟੋਲੀ ਭੁੱਲੀ ਅਸਤਿਤ ਕੰਤ ਨਾ ਬੈਠੀ ਪਾਸ ਜੀਓ। ਪਿਆਰਿਓ ਇਸ ਤੁਕ ਨੂੰ ਕਦੀ ਆਪਾਂ ਧਿਆਨ ਨਾਲ ਵਾਚੀਏ ਕਿ ਸਹੂਲਤ ਇਸ ਕਰਕੇ ਮਿਲੀ ਕਿ ਪਤੀ ਦਾ ਪਿਆਰ ਮਾਣ ਸਕੇ, ਪਤੀ ਦੀ ਖੁਸ਼ੀ ਲੈ ਸਕੇ। ਜੇ ਘਰ ਲੈ ਕੇ ਸੋਨਾ ਚਾਂਦੀ ਲੈ ਕੇ ਬਸਤਰ ਲੈ ਕੇ ਗਹਿਣੇ ਲੈ ਕੇ ਸਾਰੇ ਪਦਾਰਥ ਲੈ ਕੇ ਮਨਾ, ਫਿਰ ਵੀ ਤੂੰ ਪਰਮਾਤਮਾ ਪਤੀ ਦੇ ਨੇੜੇ ਨਹੀਂ ਬੈਠਾ, ਸੱਚ ਜਾਣੀ ਅੱਜ ਸਹੂਲਤਾਂ ਵਿੱਚੋਂ ਸੁੱਖ ਭਾਲਣਾ, ਕੱਲ ਨੂੰ ਇਹਨਾਂ ਸਹੂਲਤਾਂ ਨੂੰ ਲੈ ਕੇ ਕਹੇਗਾ ਕੀ ਖੱਟਿਆ ਜੇ ਮੈਨੂੰ ਆਪਣੇ ਪਿਆਰੇ ਪਤੀ ਦਾ ਪਿਆਰ ਹੀ ਨਹੀਂ ਮਿਲਿਆ। ਇੱਕ ਧੰਨ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ, ਉਹਨਾਂ ਦੇ ਜੀਵਨ ਨੂੰ ਮੈਂ ਪੜ੍ਹ ਰਿਹਾ ਸੀ। ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਲਖਨਊ ਵਾਲੇ ਪਾਸੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਇਸ ਸਿੱਖ ਨੇ ਪ੍ਰਚਾਰ ਕੀਤਾ। ਉਸ ਸਿੱਖ ਦਾ ਨਾਮ ਸੀ ਬਾਬਾ ਝੂੜ ਜੀ, ਨਾਮ ਉਹਨਾਂ ਦੀ ਭਾਈ ਝੂੜ। ਭਾਈ ਝੂੜ ਇਹ ਆਮ ਤੌਰ ਤੇ ਪਿੰਡਾਂ ਵਿੱਚ ਇਹਨਾਂ ਜਾਣਾ ਤੇ ਲੋਕਾਂ ਦੇ ਘਰ ਘਰ ਵੀ ਜਾ ਕੇ ਬਾਣੀ ਦੀ ਗੱਲ ਕਰਨ। ਦੂਸਰੀ ਗੱਲ, ਇਹਨਾਂ ਦਾ ਜੀਵਨ ਆਪਣਾ ਇੰਨਾ ਕੁ ਚੰਗਾ ਸੀ ਕਿ ਜਿੱਥੋਂ ਇਹ ਗੁਰੂ ਕਾ ਲਾਲ ਨਿਕਲ ਜਾਂਦਾ ਸੀ ਤੇ ਲੋਕ ਮੁੱਦਤਾ ਤੱਕ ਉਹਨੂੰ ਚੇਤੇ ਕਰਦੇ, ਤੇ ਇਸ ਭਾਵਨਾ ਵਾਲੇ ਦੀ ਜਿੰਨੇ ਸੰਗਤ ਕੀਤੀ ਉਹਦੀ ਜ਼ਿੰਦਗੀ ਪਲਟ ਜਾਂਦੀ ਸੀ, ਉਹ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਸੀ। ਤੇ ਉਹ ਕੱਲੀ ਬਾਣੀ ਦਾ ਪ੍ਰਚਾਰ ਨਹੀਂ ਸਨ ਕਰਦੇ, ਛੋਟੀਆਂ ਛੋਟੀਆਂ ਘਟਨਾਵਾਂ ਉਹਨਾਂ ਕਵਿਤਾ ਦੇ ਰੂਪ ਵਿੱਚ ਦੇਣੀਆਂ, ਕਵਿਤਾ ਲਿਖਣੀ ਤੇ ਸੰਗਤ ਵਿੱਚ ਜਾ ਕੇ ਉਹਨੂੰ ਸੁਣਾਉਣਾ, ਤੇ ਇਸ ਪ੍ਰਮਾਣ ਤੇ ਉਹ ਬੜੀ ਸੋਹਣੀ ਇੱਕ ਉਦਾਹਰਨ ਦਿੰਦੇ ਸਨ। ਮੈਂ ਉਹ ਕਹਿ ਕੇ ਅੱਗੇ ਥੋੜਾ ਜਿਹਾ ਤੁਰਨਾ ਚਾਹੁੰਦਾ। ਪਿਆਰਿਓ, ਰੱਬ ਨੇ ਸਾਨੂੰ ਸੁੱਖ ਦਿੱਤੇ ਨੇ, ਸਹੂਲਤਾਂ ਦਿੱਤੀਆਂ ਨੇ, ਪੁੱਤਰ ਧੀਆਂ ਦਿੱਤੇ ਨੇ, ਪਦਾਰਥ ਦਿੱਤੇ ਨੇ, ਇਹ ਸਭ ਕੁਝ ਲੈ ਕੇ ਵੀ ਸਾਡੇ ਅੰਦਰ ਓਨੀ ਦੇਰ ਤੱਕ ਸੁੱਖ ਨਹੀਂ ਆਉਣਾ ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਚਰਨਾਂ ਦੀ ਟੇਕ ਲੈ ਕੇ ਆਪਣਾ ਅੰਦਰ ਗੁਰੂ ਚਰਨਾਂ ਵਿੱਚ ਨਹੀਂ ਜੋੜਦੇ। ਉਸ ਭਾਈ ਝੂੜ ਨੇ ਬੜਾ ਸੋਹਣਾ ਇੱਕ ਪ੍ਰਮਾਣ ਦਿੱਤਾ ਉਦਾਹਰਨ ਵਜੋਂ। ਕਹਿੰਦੇ ਨੇ ਇੱਕ ਸੀ ਰਾਜਾ, ਸਿਰਫ ਇਹ ਨਾ ਸਮਝੋ ਕਿ ਮੈਂ ਕਹਾਣੀ ਵਾਲੇ ਪਾਸੇ ਤੁਰਿਆ, ਉਹਨਾਂ ਦੀ ਰਚਨਾ ਵਿੱਚੋਂ ਮੈਂ ਇੱਕ ਅਰਜ਼ ਕਰਨੀ ਚਾਹੁੰਦਾ। ਕਹਿੰਦੇ ਨੇ ਰਾਜੇ ਕੋਲ ਦੁਨੀਆਂ ਦੇ ਸਾਰੇ ਸੁੱਖ ਸਨ, ਉਹਦੇ ਕੋਲ ਰਾਜ ਮਹਿਲ ਨੌਕਰ ਚਾਕਰ ਸਭ ਕੁਛ ਹੈ, ਪਰ ਘਰ ਉਹਦੇ ਸੰਤਾਨ ਨਹੀਂ, ਘਰ ਉਹਦੇ ਨਾ ਪੁੱਤਰ ਨਾ ਧੀ ਕੁਛ ਵੀ ਨਹੀਂ। ਤੇ ਜਿਸ ਰਾਣੀ ਨੇ ਪਤੀ ਦੀ ਪ੍ਰਸੰਨਤਾ ਲੈਣ ਲਈ ਦਿਨ ਰਾਤ ਸੇਵਾ ਕਰਨੀ, ਕਦੀ ਵੀ ਰਾਜੇ ਦੇ ਮਨ 'ਚ ਇਹ ਨਾ ਫੁਰਨਾ ਉੱਠਿਆ ਕਿ ਜੇ ਇਸ ਕੁੱਖ ਵਿੱਚੋਂ ਮੇਰੇ ਘਰ ਸੰਤਾਨ ਨਹੀਂ ਹੋਈ ਤੇ ਮੈਂ ਆਪਣਾ ਦੂਜਾ ਵਿਆਹ ਰਚਾ ਲਵਾਂ। ਕਹਿੰਦੇ ਨੇ ਉਸ ਵੱਡੀ ਰਾਣੀ ਨੇ, ਭਾਗਾਂ ਵਾਲੀ ਸੁਹਾਗਣ ਨੇ ਪਤੀ ਨੂੰ ਇੱਕ ਦਿਨ ਇਹ ਸ਼ਬਦ ਕਹਿਣ ਲੱਗੀ, ਦੇਖ ਦੁਨੀਆਂ ਦਾ ਸਾਰਾ ਸੁੱਖ ਸਾਡੇ ਕੋਲ ਹੈ ਪਰ ਘਰ ਸੰਤਾਨ ਨਹੀਂ। ਮੈਂ ਆਪ ਤੈਨੂੰ ਖੁਦ ਕਹਿੰਦੀ ਹਾਂ ਕਿ ਤੁਸੀਂ ਦੂਜਾ ਵਿਆਹ ਰਚਾ ਲਓ, ਸਿਰਫ ਇਸ ਘਟਨਾ ਨੂੰ ਸਮਝਣ ਵਾਸਤੇ, ਨਾ ਕਿ ਆਪਾਂ ਇਹ ਸਮਝੀਏ ਕਿ ਸ਼ਾਇਦ ਭਾਈ ਸਾਹਿਬ ਕਿਸੇ ਹੋਰ ਪਾਸੇ ਗੱਲ ਕਰ ਰਹੇ ਸਨ। ਕਹਿਣ ਲੱਗੀ, ਤੁਸੀਂ ਮੈਂ ਆਪਣੇ ਹੱਥੀ ਤੁਹਾਡਾ ਵਿਆਹ ਰਚਾਉਂਦੀ ਹਾਂ, ਜੇ ਇਸ ਮਹਿਲ ਨੂੰ ਭਾਗ ਲੱਗ ਜਾਏ। ਉਹ ਭਾਈ ਝੂੜ ਲਿਖਦੇ ਨੇ ਕਿ ਉਸ ਰਾਣੀ ਨੇ ਆਪ ਵਿੱਚ ਪੈ ਕੇ ਰਾਜੇ ਦਾ ਦੂਜਾ ਵਿਆਹ ਕਰਾ ਦਿੱਤਾ। ਛੋਟੀ

ਛੱਡਿਆ ਜਾਏ ਤਾਂ ਮੈਂ ਤੇਰੇ ਘਰ ਵਿੱਚ ਰਹਾਂਗੀ, ਮਹੱਲ ਵਿੱਚ ਰਹਾਂਗੀ। ਜਦੋਂ ਵੱਡੀ ਨੂੰ ਪਤਾ ਲੱਗਾ ਤੇ ਉਹਨੇ ਰਾਜੇ ਕੋਲ ਖੱਤ ਜੋੜ ਕੇ ਫਰਿਆਦ ਕੀਤੀ, ਕਹਿਣ ਲੱਗੀ ਮੈਨੂੰ ਤੇਰੇ ਮਹੱਲ ਤੋਂ ਤੁਹਾਡੇ ਤੋਂ ਬਾਹਰ ਰਹਿਣਾ ਪ੍ਰਵਾਨ ਹੈ, ਮੈਨੂੰ ਆਪਣੇ ਮਹੱਲ ਤੋਂ ਬਾਹਰ ਕੁੱਲੀ ਬਣਾ ਦਿਓ, ਮੈਂ ਜ਼ਿੰਦਗੀ ਦੇ ਦਿਨ ਤੇਰੇ ਦਰ ਤੇ ਕੱਟਣੇ ਨੇ, ਮਹੱਲ ਵਿੱਚ ਨਹੀਂ ਤੇਰੇ ਮਹੱਲ ਤੋਂ ਬਾਹਰ ਹੀ ਸਹੀ, ਪਰ ਇੱਕ ਛੋਟੀ ਨੂੰ ਬੇਨਤੀ ਕਰ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਸਿਰਫ ਮੇਰੇ ਪਤੀ ਦੇ ਬਸਤਰਾਂ ਦੀ ਸੇਵਾ ਮੈਨੂੰ ਦੇ ਦੇ, ਜਿਹੜੇ ਬਸਤਰ ਮੈਲੇ ਹੋਣ ਇਹ ਮੈਂ ਆਪਣੇ ਹੱਥਾਂ ਨਾਲ ਧੋ ਲਵਾਂ, ਇਹਨਾਂ ਬਸਤਰਾਂ ਨੂੰ ਸੁਖਾ ਲਵਾਂ, ਸਿਰਫ ਮੈਨੂੰ ਬਸਤਰਾਂ ਦੀ ਸੇਵਾ ਦੇ ਦੇ, ਹੋਰ ਮੈਂ ਮਹੱਲ ਵਿੱਚੋਂ ਕੁਛ ਵੀ ਨਹੀਂ ਮੰਗਦੀ। ਛੋਟੀ ਦੀ ਮਨ ਤੇ ਪਰਦਾ ਪੈ ਗਿਆ, ਕਹਿਣ ਲੱਗੀ ਚਲੋ ਤਾਂ ਕੀ ਗੱਲ, ਠੀਕ ਹੈ ਰਾਜੇ ਦੀ ਪੁਸ਼ਾਕ ਤੇਰੇ ਤੱਕ ਮੈਲੀ ਪਹੁੰਚ ਜਾਏਗੀ, ਆਪਣੇ ਹੱਥਾਂ ਨਾਲ ਤੂੰ ਪੁਸ਼ਾਕ ਧੋ ਦਈ, ਉਸ ਪੁਸ਼ਾਕ ਨੂੰ ਸੁਕਾ ਦਈ, ਪਰ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਮਹੱਲ ਵਿੱਚ ਨਹੀਂ ਆ ਸਕਦੀ, ਮੇਰੀ ਆਗਿਆ ਤੋਂ ਬਿਨਾਂ ਤੂੰ ਰਾਜੇ ਨੂੰ ਕਦੀ ਵੀ ਨਹੀਂ ਮਿਲ ਸਕਦੀ, ਕਦੀ ਵੀ ਤੂੰ ਯੁਰਤ ਨਾ ਕਰੀ ਕਿ ਰਾਜੇ ਨੂੰ ਆਪਣੇ ਦੀਦਿਆਂ ਨਾਲ ਦੇਖਣ ਦੇ ਲਈ। ਵੱਡੀ ਨੇ ਇੱਕੋ ਗੱਲ ਕੇ ਕਹਿਣ ਲੱਗੀ ਮੇਰੇ ਸਾਈਂ ਦਾ ਘਰ ਵਸਣਾ ਚਾਹੀਦਾ ਹੈ, ਜੀ ਸਦਕੇ ਮੈਂ ਦੇਖਾਂ ਨਾ, ਪਰ ਉਹਦੀ ਪਿਆਰੀ ਨਿਸ਼ਾਨੀ ਮੈਨੂੰ ਬਸਤਰ ਜ਼ਰੂਰ ਦੇ ਦੇਈ, ਮੈਂ ਇਹਨਾਂ ਬਸਤਰਾਂ ਨੂੰ ਧੋ ਕੇ ਉਹਦੀ ਯਾਦ ਨੂੰ ਹਿਰਦੇ ਵਿੱਚ ਸਮੇਟ ਲਵਾਂਗੀ। ਪਿਆਰਿਓ, ਨਿਸ਼ਾਨੀਆਂ ਜਿਹੜੇ ਪਿਆਰ ਕਰਦੇ ਆ ਨਾ, ਉਹ ਐਵੇਂ ਸੱਟਦੇ ਨਹੀਂ। ਭਾਈ ਸਾਹਿਬ ਜਦੋਂ ਕਹਿ ਰਹੇ ਸਨ ਕਿ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀਏ, ਮੈਂ ਉਸ ਵੇਲੇ ਸੋਚਣਾ ਲੋਕੀ ਸਮਝਦੇ ਹੋਣੇ ਨੇ, ਪਤਾ ਨਹੀਂ ਇਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ, ਜਿਹੜਾ ਉੱਠਦਾ ਕੇਸ ਰੱਖੋ, ਜਿਹੜਾ ਉੱਠਦਾ ਕੇਸ ਰੱਖੋ। ਨਹੀਂ ਪਿਆਰਿਓ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਮੋਹਰ ਹੈ, ਇਹ ਨਿਸ਼ਾਨੀ ਹੈ। ਵੈਸੇ ਨਿਸ਼ਾਨ ਦਾ ਅਖਰੀ ਅਰਥ ਹੁੰਦਾ ਰਾਹਦਾਰੀ। ਪਿਆਰਿਓ, ਜਿਹਦੇ ਸਿਰ ਦੇ ਉੱਤੇ ਗੁਰੂ ਕਲਗੀਧਰ ਦੀ ਮੋਹਰ ਹੈ, ਕੇਸ ਨੇ ਤੇ ਅੰਮ੍ਰਿਤਧਾਰੀ ਪੰਜ ਕਕਾਰ ਉਹਦੇ ਕੋਲ ਨਿਸ਼ਾਨੀਆਂ ਨੇ, ਸੱਚ ਜਾਣਿਓ ਉਹ ਦਾਗਿਆ ਹੋਇਆ ਹੈ, ਜਿਹਦੇ ਸਰੀਰ ਤੇ ਗੁਰੂ ਕੇ ਚਿੰਨ ਨੇ, ਰੱਬ ਦੀ ਦਰਗਾਹ ਵਿੱਚ ਵੀ ਗੁਰੂ ਨੇ ਉਹਦੀ ਬਾਹ ਪਕੜਨੀ ਹੈ। ਦੇਖੋ, ਇਹ ਕਈ ਵਾਰੀ ਅਸੀਂ ਸ਼ਬਦ ਵਰਤਨੇ ਹਾਂ। ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਮੈਂ ਪਾਕਿਸਤਾਨ ਗਿਆ, ਮੈਂ ਸ਼ਾਇਦ ਇੱਥੇ ਉਹ ਟੂਕ ਮਾਤਰ ਕਦੀ ਕਿਹਾ ਕਿ ਨਹੀਂ। ਕਹਿੰਦੇ ਨੇ ਸਾਈ ਪੀਰ ਬੁੱਧੂ ਸ਼ਾਹ ਦੀ ਅੰਸ਼ ਵਿੱਚੋਂ ਕੋਈ ਸੱਜਣ ਮਿਲੇ, ਉਹਨਾਂ ਨੂੰ ਜਦੋਂ ਕਹਿੰਦੇ ਨੇ ਮੈਂ ਮਿਲਿਆ ਤੇ ਉਹਨਾਂ ਦੇ ਕੇਸ ਬਿਲਕੁਲ ਸਾਬਤ ਸਨ, ਉਹ ਲਵਾਂ ਨਹੀਂ ਕਟਾਉਂਦੇ। ਕਹਿੰਦੇ ਨੇ ਅਸੀਂ ਬੈਠੇ ਹਾਂ, ਮਜ਼ਾਕ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੁਣ ਪਾਕਿਸਤਾਨ ਵਿੱਚ ਰਹਿੰਦੇ ਹੋ, ਤੁਹਾਡੇ ਉੱਤੇ ਕੋਈ ਪਾਬੰਦੀ ਨਹੀਂ ਕਿ ਤੁਸੀਂ ਆਪਣੇ ਕੇਸ ਨਹੀਂ ਕਦੀ ਕਟਾਏ। ਕਹਿੰਦੇ ਨੇ ਉਸ ਪੀਰ ਜੀ ਦੀ ਸੰਤਾਨ ਵਿੱਚੋਂ ਇੱਕ ਨੌਜਵਾਨ ਬੋਲਿਆ, ਮੇਰੇ ਮਜ਼ਾਕ ਦਾ ਉੱਤਰ ਉਹਨੇ ਇੰਨੀ ਗੰਭੀਰਤਾ ਨਾਲ ਦਿੱਤਾ, ਕਹਿੰਦੇ ਮੈਨੂੰ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਕੇ ਇਉਂ ਮਹਿਸੂਸ ਹੋਇਆ ਕਿ ਮੈਨੂੰ ਇਹ ਸ਼ਬਦ ਜ਼ਬਾਨ ਤੋਂ ਕਹਿਣੇ ਨਹੀਂ ਸਨ ਚਾਹੀਦੇ। ਕਹਿੰਦਾ ਮੈਂ ਜਦੋਂ ਕਿਹਾ ਵੀ ਤੁਸੀਂ ਕੇਸ ਨਹੀਂ ਕਦੀ ਕਟਾਏ, ਕਹਿੰਦਾ ਉਸ ਨੌਜਵਾਨ ਦਾ ਚਿਹਰਾ ਲਾਲ ਹੋ ਗਿਆ, ਗੰਭੀਰਤਾ ਵਿੱਚ ਆ ਕੇ ਮੇਰਾ ਹੱਥ ਪਕੜ ਕੇ ਕਹਿੰਦਾ ਅਸਲ ਵਿੱਚ ਸਿੱਖੋ, ਤੁਹਾਨੂੰ ਤਾਂ ਤਰੁੱਟ ਕੇ ਗੁਰੂ ਅੰਮ੍ਰਿਤ ਦੀਆਂ ਦਾਤਾਂ ਦੇ ਗਿਆ, ਅਸੀਂ ਤਾਂ ਕੇਸ ਆਪਣੇ ਦੋ ਪੁੱਤਰ ਗੁਰੂ ਦੀ ਝੋਲੀ ਵਿੱਚ ਪਾ ਕੇ ਲਏ ਸਨ। ਅਸੀਂ ਕੇਸ ਲਏ ਨੇ ਝੋਲੀ ਵਿੱਚ ਪੁੱਤਰ ਪਾ ਕੇ, ਤੁਹਾਡੇ ਉੱਤੇ ਤਾਂ ਰਹਿਮਤਾਂ ਕਰ ਦਿੱਤੀਆਂ। ਮੈਂ ਕਹਿੰਦਾ ਕਦੀ ਪੀਰ ਬੁੱਧੂ ਸ਼ਾਹ ਨੂੰ ਤੇ ਪੰਘਾਣੀ ਜਦੋਂ ਪਹੁੰਚਾ ਸਾਹਿਬ ਕਦੀ ਜਾਂਦੇ ਹਾਂ, ਉਸ ਪੰਘਾਣੀ ਦੇ ਥਾਂ ਤੋਂ ਪੁੱਛਿਆ ਕਰੀਏ ਕਿ ਇਹ ਧਰਤੀ ਦੇਖੋ ਅੰਦਰ ਨੂੰ ਸਮਝਾਉਣ ਦੀ ਗੱਲ ਹੈ, ਕਦੀ ਇੱਥੇ ਦੋ ਪੁੱਤਰਾਂ ਦਾ ਖੂਨ ਵਹਾ ਕੇ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੇਸ ਇੱਕ ਫਕੀਰ ਪਾ ਕੇ ਲਗਿਆ, ਆਖਰ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਵਿੱਚੋਂ ਕੀ ਨਜ਼ਰ ਆਇਆ। ਹਾਲਾਂਕਿ ਉਹ ਕੇਸ ਸਤਿਗੁਰੂ ਜੀ ਦੇ ਕੰਘੇ ਵਿੱਚ ਸਰੀਰ ਦੇ ਮੁਰਦਾ ਕੇਸ ਸਨ, ਕੰਘੇ ਵਿੱਚ ਨਿਕਲੇ ਹੋਏ ਅੜੇ ਹੋਏ ਕੇਸ ਨੇ, ਪਰ ਕਦੀ ਦੇਖੋ ਉਹਨੂੰ ਅਸਲ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਇੱਕ ਜ਼ੁਲਮ ਵਿੱਚੋਂ ਦੀਨ ਤੇ ਦੁਨੀਆ ਦੇ ਖਜ਼ਾਨੇ ਪ੍ਰਤੀਤ ਹੋਏ ਸਨ। ਤਾਂ ਹੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਅਕਸਰ ਅਸੀਂ ਪੜ੍ਹਦੇ ਹਾਂ ਕਿ ਦੀਨ ਤੇ ਦੁਨੀਆ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇਹ ਪੰਜਾਬੀ ਵਿੱਚ ਤਰਜਮਾ ਹੈ, ਦੀਨ ਤੇ ਦੁਨੀਆ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਭਾਈ ਨੰਦ ਲਾਲ ਨੂੰ ਫਾਰਸੀ ਵਿੱਚ ਲਿਖਦੇ ਨੇ ਕਿ ਦੀਨ ਦੁਨੀਆ ਦਰਕ ਮੰਦੇ ਆ ਪੂਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਵੇ ਯਾਰ ਮਾਂ, ਮੇਰੇ ਯਾਰ ਮੇਰੇ ਪ੍ਰੀਤਮ ਗੁਰੂ ਗੋਬਿੰਦ।

ਸਿੰਘ ਸੱਚੇ ਪਾਤਸ਼ਾਹ ਤੇਰੇ ਇੱਕ ਇੱਕ ਕੇਸ ਵਿੱਚ ਦੀਨ ਤੇ ਦੁਨੀਆਂ ਦੇ ਸੁੱਖ ਪਏ। ਮੈਂ ਸੰਖੇਪ ਵੀ ਜਿਹੜੀ ਅਰਜ਼ ਪਿਆ ਕਰਨਾ, ਉਸ ਰਾਣੀ ਨੇ ਇੱਕੋ ਗੱਲ ਕਹੀ ਕਿ ਮੈਨੂੰ ਸਿਰਫ ਬਸਤਰਾਂ ਦੀ ਸੇਵਾ ਦੇ ਦੇ, ਮੈਨੂੰ ਪਤੀ ਦੇ ਚੋਲਾ ਮਿਲ ਜਾਏ, ਹੋਰ ਕੁਛ ਨਹੀਂ ਚਾਹੀਦਾ। ਛੋਟੀ ਨੇ ਬਸਤਰ ਉਹਦੇ ਤੱਕ ਪਹੁੰਚਾ ਦਿੱਤੇ, ਕੱਖਾਂ ਦੀ ਕੁੱਲੀ ਵਿੱਚ ਵੱਡੀ ਰਹਿਣ ਲੱਗੀ। ਉਹਨੇ ਕੇਵਲ ਬਸਤਰ ਧੋਣੇ ਤੇ ਜਦੋਂ ਸੁੱਕਣੇ ਪਾਣੇ, ਜਿੰਨੀ ਦੇਰ ਤੱਕ ਸੁੱਕ ਨਾ ਜਾਣੇ ਉਹਨਾਂ ਬਸਤਰਾਂ ਕੋਲ ਖਲੋਤੇ ਰਹਿਣ। ਆਖੀਰ ਤੇ ਉਸ ਸੇਵਾ ਵਿੱਚੋਂ ਵੀ ਉਹ ਸੁੱਖ ਮਾਣਦੀ ਗਈ। ਛੋਟੀ ਨੇ ਇੱਕ ਦਿਨ ਗੋਲੀ ਨੂੰ ਪੁੱਛਿਆ ਵੀ ਹੁਣ ਉਹਦੀ ਹਾਲਤ ਕੀ ਹੈ। ਮਹੱਲ ਵਿੱਚੋਂ ਬਾਹਰ ਕਰ ਦਿੱਤਾ, ਨੌਕਰਾਂ ਨੀ ਕੋਈ ਉਹਦੇ ਕੋਲ ਨੀ, ਪਤੀ ਦੇ ਮੱਥੇ ਨੀ ਲੱਗ ਸਕਦੀ, ਰੁੱਖੀ ਮਿੱਠੀ ਰੋਟੀ ਖਾਂਦੀ, ਹੁਣ ਉਹਦਾ ਹਾਲ ਕੀ ਹੈ। ਗੋਲੀ ਨੇ ਕਿਹਾ ਅਸਲ ਵਿੱਚ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਸੰਤੁਸ਼ਟ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੀ ਅਸਲ ਵਿੱਚ ਉਹਦੇ ਕੋਲ ਇੱਕ 9 ਲੱਖਾਂ ਹਾਰ ਹੈ, ਜਿਹੜਾ ਉਹਦੇ ਪੇਕਿਆਂ ਨੇ ਜਦੋਂ ਸ਼ਾਦੀ ਹੋਈ ਸੀ ਰਾਜੇ ਨਾਲ, ਪੇਕਿਆਂ ਨੇ ਮਾਂ ਬਾਪ ਨੇ ਹਾਰ ਪਾਇਆ। ਹੁਣ ਹਰ ਬੰਦੇ ਦੀ ਸੋਚ ਆਪੋ ਆਪਣੀ ਹੈ। ਗੋਲੀ ਕਹਿ ਰਹੀ ਹੈ ਉਹਦੇ ਕੋਲ 9 ਲੱਖਾਂ ਹਾਰ ਏ, ਤੇ ਜਿਹਦੇ ਕੋਲ 9 ਲੱਖਾਂ ਹਾਰ ਹੋਵੇ ਉਹ ਤਾਂ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਖੁਸ਼ ਏ, ਪਰ ਉਹਨੂੰ ਪਤਾ ਨਹੀਂ ਕਿ ਗੱਲ 9 ਲੱਖੇ ਹਾਰ ਦੀ ਨਹੀਂ। ਛੋਟੀ ਨੇ ਕਿਹਾ ਕਿਸੇ ਵੀ ਤਰੀਕੇ ਨਾਲ ਉਹਦੀ ਖੁਸ਼ੀ ਜਿਹੜੀ ਮੈਂ ਖੋਣਾ ਚਾਹੁੰਦੀ ਹਾਂ। ਪਿਆਰਿਓ, ਬਹੁਤਾਂਤ ਵਿੱਚ ਅਸੀਂ ਲੋਕ, ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ ਕਿ ਆਪਣੇ ਦੁੱਖ ਤੋਂ ਅਸੀਂ ਦੁਖੀ ਨਹੀਂ, ਅਸੀਂ ਸਭ ਤੋਂ ਜ਼ਿਆਦਾ ਦੁਖੀ ਹਾਂ ਮੇਰੇ ਗਵਾਂਢੀ ਕੋਲ, ਮੇਰੇ ਸ਼ਰੀਕੇ ਕੋਲ ਇੰਨਾ ਸੁੱਖ ਕਿਉਂ? ਦੂਜੇ ਦਾ ਸੁੱਖ ਵੇਖ ਕੇ ਦੁਖੀ ਹਾਂ, ਆਪਣੇ ਦੁੱਖ ਦਾ ਤੇ ਮੁਕਾਬਲਾ ਕਰ ਲਈਏ, ਪਰ ਦੂਜੇ ਦੇ ਸੁੱਖ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਕਹਿਣ ਲੱਗੀ ਇਹ ਹਾਰ ਮੇਰੇ ਕੋਲ ਚਾਹੀਦਾ। ਗੋਲੀ ਗਈ, ਉਹਨੇ ਜਾ ਕੇ ਕਿਹਾ ਵੱਡੀ ਰਾਣੀ ਤੇਰਾ ਹਾਰ ਖਰੀਦਣਾ ਚਾਹੁੰਦੀ ਏ ਛੋਟੀ। ਤੇ ਵੱਡੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ ਹਾਰ ਮੈਂ ਦੇ ਸਕਦੀ ਹਾਂ, ਪਰ ਇਹਦੇ ਬਦਲੇ ਇੱਕ ਕੀਮਤ ਮੈਨੂੰ ਉਹਨੂੰ ਤਾਰਨੀ ਪਏਗੀ। ਕਹਿਣ ਲੱਗੀ ਦੱਸੋ। ਕਹਿੰਦੀ ਇਹ ਦਿਨ ਵਿੱਚ ਇੱਕ ਵਾਰੀ ਸਿਰਫ ਪਤੀ ਦੇ ਇਹਨਾਂ ਦੀਦਿਆਂ ਨਾਲ ਦਰਸ਼ਨ ਕਰ ਲੈਂਦੇ ਤੇ ਇਹਨਾਂ ਹੱਥਾਂ ਨਾਲ ਪਾਣੀ ਲੈ ਕੇ ਉਹਦੇ ਚਰਨ ਧੋਣ ਦੀ ਸੇਵਾ ਮੈਨੂੰ ਦੇ ਦੇ। ਹਾਰ ਬੇਸ਼ੱਕ ਲੈ ਲੈ, ਹਾਰ ਨੂੰ ਮੈਂ ਕੀ ਕਰਨਾ ਹੈ, ਸਿਰਫ ਦਿਨ ਵਿੱਚ ਇੱਕ ਵਾਰੀ ਉਹਦੇ ਦੀਦਾਰ ਮਿਲ ਜਾਣ ਤੇ ਕੇਵਲ ਤਾਂ ਕੇਵਲ ਉਹਦੇ ਚਰਨ ਪਰਚ ਕੇ ਮੈਂ ਖੱਤੀ ਉਹਦੇ ਚਰਨ ਧੋ ਸਕਾਂ, ਬਾਕੀ ਮੈਨੂੰ ਕੁਛ ਨਹੀਂ ਚਾਹੀਦਾ। ਛੋਟੀ ਨਾਲ ਜਾ ਕੇ ਜਦੋਂ ਗੋਲੀ ਨੇ ਗੱਲ ਕੀਤੀ, ਛੋਟੀ ਨੇ ਕਿਹਾ ਇਹ ਕਿਹੜੀ ਗੱਲ ਹੈ? ਹਾਂ, ਉਹ ਦੇਖ ਸਕਦੀ ਪਤੀ ਨੂੰ ਪਰ ਮੇਰੇ ਸਾਹਮਣੇ, ਉਹਦੇ ਪੈਰ ਧੋ ਸਕਦੀ ਏ ਪਰ ਮੇਰੇ ਸਾਹਮਣੇ, ਮੇਰੀ ਹਜ਼ੂਰੀ ਤੋਂ ਬਿਨਾਂ ਨਹੀਂ। ਗੋਲੀ ਨੇ ਜਾ ਕੇ ਵੱਡੀ ਨੂੰ ਦੱਸਿਆ, ਵੱਡੀ ਨੇ ਸਵੀਕਾਰ ਕਰ ਲਿਆ। ਪਿਆਰਿਓ, ਅੱਜ ਕਈ ਮਹੀਨਿਆਂ ਤੋਂ ਬਾਅਦ ਵੱਡੀ ਰਾਣੀ ਮਹੱਲ ਵਿੱਚ ਪ੍ਰਵੇਸ਼ ਕੀਤੀ। ਨੌਕਰਾਂ ਨੇ ਅਦਬ ਨਾਲ ਸੀਸ ਝੁਕਾਏ ਤੇ ਛੋਟੀ ਨੇ ਕਹਿ ਦਿੱਤਾ, ਖਬਰਦਾਰ, ਇਸ ਘਰ ਦੀ ਹੁਣ ਮਾਲਕ ਮੈਂ ਆ, ਮੇਰੇ ਸਾਹਮਣੇ ਇਹਦੇ ਪੈਰਾਂ ਵਿੱਚ ਕੋਈ ਵੀ ਝੋਕੇ ਸਜਦਾ ਨਾ ਕਰੇ। ਵੱਡੀ ਕੁਛ ਨਹੀਂ ਬੋਲੀ। ਜਦੋਂ ਅੰਦਰ ਪਤੀ ਦੇ ਕਮਰੇ ਵਿੱਚ ਗਈ, ਕਹਿੰਦੇ ਨੇ ਬਸ ਉਹਦੀਆਂ ਅੱਖਾਂ ਭਰੀਆਂ ਸਨ, ਦਰਸ਼ਨ ਕੀਤੇ ਪਤੀ ਦੇ। ਦੇਖੋ, ਸਿੱਖ ਦੇ ਬਾਣੀ ਦੇ ਅਰਥ ਕਰਨ ਦਾ ਤਰੀਕਾ ਕੈਸਾ ਸੀ, ਬੜੇ ਆਸਾਨ ਜਿਹੇ ਤਰੀਕੇ ਨਾਲ ਉਹ ਗੱਲ ਕਰ ਜਾਂਦੇ ਸਨ। ਭਾਈ ਚੂੜ ਜੀ ਕਹਿੰਦੇ ਨੇ ਜਦੋਂ ਉਹਨੇ ਪਤੀ ਨੂੰ ਦੇਖਿਆ, ਨੇਤਰ ਭਰ ਆਏ। ਉਸੇ ਵੇਲੇ ਪਤੀ ਦੇ ਚਰਨਾਂ ਨੂੰ ਕਈ ਮਹੀਨਿਆਂ ਬਾਅਦ ਹੱਥ ਲਾਇਆ ਤੇ ਇੱਕੋ ਦਮ ਭਲੇ ਗਲੇ ਭਰੇ ਹੋਏ ਗਲੇ ਨਾਲ ਕਿਹਾ, ਹੇ ਸਵਾਮੀ, ਮੈਂ ਤੇਰਾ ਰੋਮ ਰੋਮ ਤੋਂ ਧੰਨਵਾਦ ਕਰਨੀ ਹਾਂ, ਮੈਂ ਤੇਰਾ ਸ਼ੁਕਰ ਅਦਾ ਕਰਨੀ ਹਾਂ, ਕੋਟਾਨ ਕੋਟ ਤੇਰਾ ਸ਼ੁਕਰ। ਛੋਟੀ ਖੜੀ ਦੇਖ ਰਹੀ ਸੀ, ਕਹਿਣ ਲੱਗਾ ਰਾਜਾ ਕਿ ਭਾਗਵਾਨੇ, ਮੇਰਾ ਸ਼ੁਕਰ ਨਹੀਂ, ਛੋਟੀ ਦਾ ਸ਼ੁਕਰ ਕਰ ਜਿਹਨੇ ਤੈਨੂੰ ਸਮਾਂ ਦੇ ਦਿੱਤਾ ਮਹੱਲ ਵਿੱਚ ਆਉਣ ਲਈ। ਉਹ ਰਾਣੀ ਜਿਹੜੀ ਕਦੀ ਵੀ ਬੋਲੀ ਨਹੀਂ ਸੀ, ਅੱਜ ਉਹਦਾ ਆਵਾਜ਼ ਉਹਦਾ ਚਿਹਰਾ ਦੇਖਣ ਵਾਲਾ ਸੀ। ਕਹਿਣ ਲੱਗੀ, ਮੈਂ ਇਹਦਾ ਕਦੀ ਵੀ ਸ਼ੁਕਰ ਨਹੀਂ ਕਰਾਂਗੀ, ਇਹਨੂੰ ਤਾਂ ਦੋਜ਼ਕ ਵਿੱਚ ਵੀ ਢੋਈ ਨਹੀਂ ਮਿਲਣੀ। ਰਾਜਾ ਪੁੱਛਦਾ, ਅੱਜ ਇੰਨੀ ਉੱਚੀ ਆਵਾਜ਼, ਤੂੰ ਤਾਂ ਕਦੀ ਇੰਨਾ ਉੱਚੀ ਬੋਲੀ ਨਾ, ਆਪ ਹੀ ਤੋਂ ਲੈ ਕੇ ਆਈ। ਕਹਿਣ ਲੱਗੀ, ਹੇ ਪਤੀ ਦੇਵ, ਤੇਰਾ ਸ਼ੁਕਰ ਕਰਾਂਗੀ, ਤੇਰੇ ਤੋਂ ਵਾਰਨੇ ਜਾਵਾਂਗੀ, ਪਰ ਇਹਦੇ ਤੋਂ ਨਹੀਂ। ਤੇ ਆਖਦਾ ਰਾਜਾ, ਦੱਸ ਕਾਰਨ ਕੀ? ਕਹਿਣ ਲੱਗੀ, ਇਹ ਅਸਲ ਵਿੱਚ ਖੁਦ ਗਰਜ ਹੈ, ਜਿਹੜੀ ਇੱਕ ਹਾਰ ਦੇ ਬਦਲੇ ਅੱਜ ਪਤੀ ਦੇ ਕੁਝ ਘੜੀਆਂ ਦਰਸ਼ਨ ਵੇਚ ਸਕਦੀ ਏ, ਕੱਲ ਨੂੰ ਕੀਮਤੀ ਕੋਈ ਚੀਜ਼ ਮਿਲੀ ਤੇ ਉਹ ਪਤੀ ਨੂੰ ਵੀ ਵੇਚ ਸਕਦੀ। ਕਹਿਣ ਲੱਗੀ, ਮੈਂ ਇਹਦਾ ਸ਼ੁਕਰ ਨਹੀਂ ਕਰਨਾ, ਇਹਨੂੰ ਕੀ ਪਤਾ ਪਤੀ ਦੀ ਸਾਰ ਕੀ ਹੈ। ਕਹਿੰਦੇ ਨੇ ਉਸ ਵੇਲੇ ਰਾਜੇ ਨੇ ਛੋਟੀ ਨੂੰ ਬਾਹਰ ਚਾ ਕੱਢਿਆ, ਉਹਨੇ ਹਾਰ ਪਕੜਿਆ,
जिस हार दे बदले पति दे दर्शन वेचे सन हार पकड़िया जमीन ते ओदे मोती तोड़ तोड़ के सटे ते नाले पैरां नाल मसल दी जाए उथे भाई चूड़ जी ने चार तुकां दी कविता है। वो कविता है कि शाला हार टुटे अद विचों ते तेरे थीवन लाल अजाई। कहिंदा शाला हार टुटे अद विचों ते तेरे थीवन लाल अजाई, जे जाना हारी नू हार हरेंदा ता हारे हाथ ना पाई। एक दुहागबियां मसलत जगदी, दुहागबे दा अखरी अर्थ हुंदा है जिदे सिर दे उत्तो पति दा हथ हट जाए। एक दुहागबियां मसलत जगदी, हो किस नू आख सुनाई। चूड़ा चूड़ा दा अर्थ भाई चूड़ जी, कहन लगे चूड़ा मन वधेंदियां मारा मैं लुट्टियां बेपरवाही, नाले खार तोड़ी जाए नाले कही जाए लोको के पति दे चरना विच जड़ा सोखे वो पत्थर गले विच पा के कदी नहीं मिलदा हुंदा। भाई चूड़ जी ने इत्थे इक गल कही, कहन लगे हे जगिया तू रब ने तेनू सुख दिते ने, इस गुरु ने तेरे ते मेहर कीती है। गुरु दे चरण दो घड़िया दे संसार दे पदार्थां लई ना छड़ दई। जेड़े कपड़े पति कुल पाया तेरी शोभा ने, सच जानी पति नू छड़ देगा ते साईं तो बिना वो कपड़े भी अग दियां लाटां बन जान। देखो आपां वारां ते वधीक विच एक शलोक पढ़ने, धन गुरु अर्जुन साहिब दे वचन ने, असीं पढ़ने धनी विखूणा पाट पटंबर। धनी दा अखरी अर्थ इथे पति मालक, पति तो बिना छाई तो बिना धनी विखूणा पाट पटंबर। कीमती रेशमी कपड़े जड़े ने पाहे सेती जाले, धूड़ी विच लुडंदड़ी सोहा नानक तैं सह नाले। जे मालक तू मेरे नाल है तन दियां लीरां ते तन ते पई कोई मिट्टी भी मैनू शिंगार है, ते जे साईयां तेरा ही ना प्यार मिलिया ते रेशमी कपड़े भी अग दियां लाटां। हजूर दा इक प्रमाण होर है, कहिंदे जल थल नीर भरे, भावें तू झील विच गर्मी दे दिनां विच घर बना लै, शीतल पवन झुलार दे, सेजड़ियां सुयन खीरे लाल चढ़ंदियां, सुपर कपड़ भोग सब कुछ लै के भी साहब कहिंदे नानक पिरी विखूणी तत्तियां। जे पति नहीं साई नहीं मालक नहीं ते उस सहूलत नूं की करना है। जिहड़ी मैं बेनती आरंभ कीती है, असी सुख जरूर पालने हैं पर जिस थां तो गुरु ने सुख किया है उस थां दी थां आपां सोचने हैं शायद पदार्थां विचों सुख मिले। असली सुख किते है अपने मन नूं गुरु दे चरणां विच जोड़ देना। तन गुरु तेग बहादुर जी नूं पुछो, वो होका दे के कहिंदे जो सुख को चाहै सदा शरण राम की ले, कहो नानक सुन रे मना दुर्लभ मानुख दे। जे सुख लैणा है ते तन गुरु अर्जुन साहिब कहिंदे सुख ना ही बहुता तन खाटै, सुख ना ही पेखै नृत नाटै, सुख ना ही बहु देश कमाए, सर्ब सुखा हर हर गुण गाए, सुख सहज आनंद लहो, साध संगत पाईए वडभागी गुरमुख हर हर नाम कहो। जे सुख लेना है ते तन गुरु ग्रंथ साहिब कह रहे ने कि जप मन सत नाम सदा सत नाम। ते शब्द आरंभ हुंदा गुरु रामदास जी दा शब्द, इच्छा पूर्क सर्व सुख दाता हर, जाकै वसै काम तेना, सो ऐसा हर त्याईए मेरे जीअड़े, ता सर्व सुख पावै मेरे मना। जप मन सत नाम सदा सत नाम, हलत मलत पलत मुख उजल होई है, नित त्याईए हर पुरख निरंजना। जय हर सिमरन भया, जे अंदर दा सुख लेना जय हर सिमरन भया, तैं उपाद गत कीनी वड भागी कर जपना, जन नानक को गुर ए मत दीनी। असल वि सोखे वे जप हर पवजल तरना, गुण निदान गुण तिनी गाए, जा को कृपा धारी सो सुखियां धन उस जन्मा सो सुखियां। पर कौन गुण निदान गुण तिनी गाए, जा को कृपा धारी सो सुखियां धन उस जन्मा नानक तिस बलहारी। सो किदे कुल खै साहब ने बाणी विच कहा, उठत सुखिया बैठत सुखिया, भौ नहीं लागै जा ऐसे बुझिया, राखा एक हमारा स्वामी सगल कटा का अंतर जामी, सोए अचिंता जाग अचिंता जहां कहां प्रभ तू वर्तनता, कार सुख वसिया। तेरे जे अंदर सुख है ता बार सुख है प्यारिया, जे अंदर अग बर दिए
ਤੇ ਬਾਹਰ ਦੇ ਸੁੱਖ ਕੀ ਕਰਾਂਗੇ। ਆਪਾਂ ਬਹੁਤਾਤ ਵਿੱਚ ਤੁਸੀਂ ਕਈ ਲੋਕਾਂ ਨੂੰ ਦੇਖਦੇ ਹੋ, ਪਿਆਰਿਓ ਮਕਾਨ ਬੜੇ ਕੀਮਤੀ ਨੇ, ਪਲੰਗ ਬੜੇ ਕੀਮਤੀ ਨੇ, ਪਰ ਬਦਕਿਸਮਤੀ ਇਹ ਸਾਰੀ ਰਾਤ ਪਲੰਗ ਤੇ ਪਾਸੇ ਮਾਰਦੇ, ਨੀਂਦ ਨਹੀਂ ਨਸੀਬ ਹੁੰਦੀ। ਕੀ ਉਹ ਸਹੂਲਤ ਵਿੱਚੋਂ ਸੁੱਖ ਮਿਲ ਸਕਦਾ? ਇੱਕ ਬੰਦਾ ਜੇ ਆਪਣੇ ਚਸ਼ਮੇ ਦਾ ਫਰੇਮ ਸੋਨੇ ਦਾ ਬਣਾ ਲੈ, ਉਹਦੇ ਵਿੱਚ ਹੀਰੇ ਦੀਆਂ ਕਣੀਆਂ ਵੀ ਜੜ ਦੇ, ਪਿਆਰਿਓ ਸੋਨੇ ਦੇ ਫਰੇਮ ਨਾਲ ਨੇਤਰਾਂ ਦੀ ਜੋਤ ਨਸੀਬ ਨਹੀਂ ਹੋ ਸਕਦੀ। ਰੁਪਈਏ ਨਾਲ ਸੋਨੇ ਦੀ ਐਨਕ ਬਣਵਾਈ ਜਾ ਸਕਦੀ ਹੈ, ਪਰ ਰੁਪਈਏ ਨਾਲ ਦੇਖਣ ਵਾਲਾ ਸੁੱਖ ਨਹੀਂ। ਰੁਪਈਏ ਨਾਲ ਘਰ ਬਣਾਇਆ ਜਾ ਸਕਦਾ, ਰੁਪਈਏ ਨਾਲ ਆਤਮਕ ਸੁੱਖ ਨਹੀਂ। ਰੁਪਈਏ ਨਾਲ ਪਲੰਗ ਖਰੀਦੇ ਜਾ ਸਕਦੇ ਨੇ, ਰੁਪਈਏ ਨਾਲ ਨੀਂਦ ਨਹੀਂ। ਰੁਪਈਏ ਨਾਲ ਲੋਕਾਂ ਵਿੱਚ ਜੈ ਜੈਕਾਰ ਕਰਾਈ ਜਾ ਸਕਦੀ ਹੈ, ਪਰ ਚੇਤੇ ਰੱਖੋ ਟਕਿਆਂ ਦੇ ਨਾਲ ਰੱਬ ਦੇ ਘਰ ਵਿੱਚ ਧੋਈ ਨਹੀਂ। ਆਤਮਕ ਸੁੱਖ ਕੇਵਲ ਨਾਮ ਵਿੱਚ ਹੈ। ਸਾਹਿਬ ਕਹਿੰਦੇ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੋਰੇ ਮੰਤਰ ਦ੍ਰਿੜਾਇਆ। ਜਦੋਂ ਗੁਰੂ ਜੀ ਨੇ ਮੰਤਰ ਦ੍ਰਿੜ ਕਰਾਇਆ, ਧੰਨ ਗੁਰੂ ਅਰਜਨ ਸਾਹਿਬ ਦੇ ਅੱਜ ਬਚਨਾਂ ਵੱਲ ਆਪਾਂ ਅੱਗੇ ਤੁਰੀਏ। ਕਹਿੰਦੇ ਨੇ ਜਿਸ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਵਿੰਨਿਆ ਗਿਆ, ਹੁਣ ਵਿੰਨਿਆ ਦਾ ਅਰਥ ਆਪ ਸਮਝਦੇ ਹੋ, ਵਿੰਨਿਆ ਦਾ ਅਰਥ ਇੱਕ ਮਿਕ ਹੋ ਜਾਣਾ, ਪਤੀਜ ਜਾਣਾ, ਮਨ ਗੁਰੂ ਦੇ ਚਰਨਾਂ ਵਿੱਚ ਪਿੱਜ ਜਾਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਜਿਹਦਾ ਮਨ ਅੰਦਰੋਂ ਵਿੰਨਿਆ ਗਿਆ ਨਾ, ਉਹ ਦੁਨੀਆਂ ਦੇ ਕਾਰ ਵਿਖਾਰ ਕਰਦਾ ਹੋਇਆ ਵੀ ਸਾਈਂ ਤੋਂ ਕਦੀ ਵਿਛੜਦਾ, ਸਾਈਂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਰਾਮਕਲੀ ਰਾਗ ਹੈ, ਉਹਦੇ ਵਿੱਚ ਭਗਤ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਕਿ ਜਿਨ੍ਹਾਂ ਦਾ ਮਨ ਅੰਦਰੋਂ ਸਾਈਂ ਦੇ ਚਰਨਾਂ ਵਿੱਚ ਵਿੰਨਿਆ ਹੈ ਨਾ, ਉਹ ਕੰਮ ਕਾਰ ਕਰਦਿਆਂ ਵੀ ਕਦੀ ਸਾਈਂ ਨੂੰ ਹਿਰਦੇ ਵਿੱਚੋਂ ਵਿਸਾਰਦੇ ਨੇ, ਤੇ ਜਿਹਦਾ ਅੰਦਰ ਨਹੀਂ ਵਿੰਨਿਆ, ਜਿਹਦਾ ਅੰਦਰ ਨਹੀਂ ਭਿੱਜਾ, ਚੇਤੇ ਰੱਖਿਓ ਉਹ ਕਈ ਵਾਰੀ ਗੁਰੂ ਕੋਲ ਬੈਠਾ ਹੋਇਆ ਵੀ ਅੰਦਰ ਨੂੰ ਟਿਕਾ ਨਹੀਂ ਸਕਦਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ, ਇਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ, ਮਨ ਰਾਮ ਨਾਮਾ ਬੇਦਿਯਲੇ ਅੱਜ ਚਰਨਾਰ ਬਿੰਦ ਵਿਦਿਅੰਗ, ਜਿਹਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਵਿੰਨਿਆ ਗਿਆ। ਬਾਬਾ ਨਾਮਦੇਵ ਜੀ ਕਹਿੰਦੇ ਨੇ ਮਨ ਰਾਮ ਨਾਮਾ ਬੇਦਿਯਲੇ, ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਇਸ ਤਰ੍ਹਾਂ ਵਿੰਨਿਆ ਗਿਆ। ਕਿਵੇਂ? ਕਹਿੰਦੇ ਨੇ ਜੈਸੇ ਕਣਕ ਕਲਾ ਚਿਤ ਮਾਂਡਿਯਲੇ, ਜਿਵੇਂ ਇੱਕ ਸੋਨਾ ਘੜਨ ਵਾਲਾ ਵੀਰ ਕੁਠਾਲੀ ਵਿੱਚ ਸੋਨਾ ਪਾਇਆ ਹੈ, ਸੋਨੇ ਨੂੰ ਘੜੀ ਜਾਂਦਾ ਹੈ ਤੇ ਨਾਲ ਗ੍ਰਾਹਕਾਂ ਨਾਲ ਗੱਲਾਂ ਵੀ ਕਰਦਾ ਹੈ, ਤੇ ਜੇ ਉਹਨੂੰ ਪੁੱਛਿਆ ਜਾਏ ਵੀ ਇੱਕ ਵੇਲੇ ਤੂੰ ਦੋ ਕੰਮ ਕਰਨਾ, ਗ੍ਰਾਹਕ ਨਾਲ ਗੱਲ ਵੀ ਕਰਨਾ ਤੇ ਸੋਨਾ ਵੀ ਕਰਨਾ, ਤੇ ਉਸ ਕਲਾਕਾਰ ਦਾ ਸੋਨੇ ਕਰਨ ਵਾਲੇ ਦਾ ਉੱਤਰ ਹੁੰਦਾ, ਮੈਂ ਗ੍ਰਾਹਕਾਂ ਨਾਲ ਗੱਲ ਜ਼ਰੂਰ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਕਦੀ ਸੋਨੇ ਤੋਂ ਦੂਰ ਨਹੀਂ ਗਿਆ। ਕਹਿੰਦੇ ਨੇ ਜੇ ਇੱਕ ਸੁਨਾਰ ਸੋਨਾ ਘੜਦਿਆਂ ਧਿਆਨ ਸੋਨੇ ਵਿੱਚ ਰੱਖਦਾ ਹੈ ਤੇ ਗੱਲਾਂ ਗਾਹਕਾਂ ਨਾਲ ਕਰਦਾ, ਸੱਜਣਾ ਤੇਰਾ ਚਿੱਤ ਵਿੰਨਿਆ ਹੋਣਾ ਚਾਹੀਦਾ, ਤੂੰ ਦੁਨੀਆਂ ਵਿੱਚ ਗੱਲਾਂ ਕਰਦਿਆਂ ਹੋਇਆਂ ਵੀ ਸਾਈਂ ਨੂੰ ਹਿਰਦੇ ਵਿੱਚ ਯਾਦ ਕਰ ਸਕਣਾ। ਮਨ ਰਾਮ ਨਾਮਾ ਬੇਦਿਯਲੇ ਜੈਸੇ ਕਣਕ ਕਲਾ ਚਿੱਤ ਮਾਂਡਿਯਲੇ, ਉਸ ਸ਼ਬਦ ਦੀਆਂ ਆਰੰਭ ਵਾਲੀਆਂ ਤੁਕਾਂ ਨੇ। ਕਹਿੰਦੇ ਨੇ ਛੋਟੇ ਛੋਟੇ ਨਿਆਣਿਆਂ ਨੂੰ ਦੇਖੋ, ਮੈਂ ਉਦਾਹਰਨਾਂ ਦੇ ਅਖਰੀ ਅਰਥ ਕਰ ਜਾਣਾ। ਹੱਥ ਵਿੱਚ ਉਹਨਾਂ ਨੇ ਪਤੰਗ ਪਕੜੀ, ਪਤੰਗ ਨੂੰ ਅਸਮਾਨ ਵਿੱਚ ਉਡਾਉਂਦੇ ਪਏ ਨੇ। ਜਦੋਂ ਆਕਾਸ਼ ਵਿੱਚ ਉਹ ਪਤੰਗ ਉੱਡਣ ਲੱਗੀ, ਇੱਕ ਬੱਚੇ ਨੇ ਆਪਣੇ ਹੱਥ ਦੇ ਵਿੱਚ ਡੋਰ ਪਕੜ ਲਈ, ਨਾਲ ਨਿੱਕੇ ਨਿੱਕੇ ਨਿਆਣੇ ਹੋਰ ਇਕੱਠੇ ਹੋ ਗਏ। ਉਹਨਾਂ ਨਿਆਣਿਆਂ ਨਾਲ ਗੱਲਾਂ ਵੀ ਕਰਦਾ, ਹੱਸਦਾ ਵੀ ਪਿਆ। ਉਸ ਛੋਟੇ ਜਿਹੇ ਬੱਚੇ ਤੋਂ ਸਿੱਖ ਲਈਏ ਕਿ ਜੇ ਮਨ ਅੰਦਰੋਂ ਜੁੜਿਆ ਹੋਵੇ ਤੇ ਕਿਰਤਕਾਰ ਕਰਦਿਆਂ ਵੀ ਸਾਈਂ ਦੀ ਯਾਦ ਹਿਰਦੇ ਵਿੱਚੋਂ ਵਿਚਰੇਗੀ ਨਹੀਂ। ਉਹ ਨਿਆਣਿਆਂ ਨਾਲ ਛੋਟਾ ਬੱਚਾ ਗੱਲਾਂ ਵੀ ਕਰਦਾ, ਹੱਥ ਡੋਰ ਪਕੜੀਏ ਤੇ ਜੇ ਉਹਨੂੰ ਪੁੱਛੀਏ ਬੇਟਾ ਕਿ ਤੇਰਾ ਧਿਆਨ ਡੋਰ ਵਾਲੇ ਪਾਸੇ ਵੇ ਕਿ ਆਪਣੇ ਸਾਥੀਆਂ ਵਾਲੇ ਪਾਸੇ ਵੇ ਜਿਨ੍ਹਾਂ ਨਾਲ ਤੂੰ ਗੱਲਾਂ ਪਿਆ ਕਰਨਾ, ਉਹ ਕਹਿੰਦਾ ਹੈ ਕਿ ਮੈਂ ਸਾਥੀਆਂ ਨਾਲ ਗੱਲਾਂ ਤਾਂ ਕਰਨਾ ਪਰ ਧਿਆਨ ਮੇਰਾ ਡੋਰ ਵਿੱਚ ਏ ਕਿ ਮੇਰੀ ਪਤੰਗ ਨੂੰ ਕੋਈ ਕੱਟ ਕੇ ਨਾ ਲੈ ਜਾਏ। ਕਹਿੰਦੇ ਨੇ ਜੇ ਬੱਚਾ ਪਤੰਗ ਉਡਾਉਂਦਿਆਂ ਡੋਰ ਵਿੱਚ ਧਿਆਨ ਰੱਖ ਕੇ ਗੱਲਾਂ ਕਰ ਸਕਦਾ, ਤੂੰ ਆਪਣੇ ਮਨ ਨੂੰ ਅਭਿਆਸ ਵੀ ਜੋੜ, ਪਿਆਰਿਆ ਤੂੰ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਵੀ ਜੁੜ ਸਕਣਾ ਹੈ। ਭਗਤ ਜੀ ਨੇ ਤੀਸਰਾ ਪ੍ਰਮਾਣ ਦਿੱਤਾ, ਪਹਿਲਾਂ ਪਿੰਡਾਂ ਥਾਵਾਂ ਤੇ ਖੂਹ ਤੋਂ ਪਾਣੀ ਭਰਨਾ, ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਘੜੇ ਲਿਆਂਦੇ, ਪਾਣੀ ਦੇ ਘੜੇ ਭਰੇ, ਸਿਰ ਤੇ ਘੜੇ ਰੱਖ ਕੇ ਤੁਰੀਆਂ, ਆਪਸ ਵਿੱਚ ਗੱਲਾਂ ਵੀ ਕਰਨ, ਹੱਸਣ ਵੀ, ਤੇ ਜੇ ਪੁੱਛਿਆ ਜਾਏ ਵੀ ਤੁਹਾਡਾ ਧਿਆਨ ਸਿਰ ਤੇ ਰੱਖੇ ਪਾਣੀ ਵਿੱਚ ਭਰੇ ਕੋਈ ਘੜੇ ਵਿੱਚ ਹੈ ਜਾਂ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਜੇ, ਉਹ ਕਹਿੰਦੀਆਂ ਆਪਸ ਵਿੱਚ ਜ਼ਰੂਰ ਹੱਸਣੀਆਂ ਵਾ ਪਰ ਜਿਹੜਾ ਸਾਡਾ ਚਿੱਤ ਹੈ
ਉਹ ਸਿਰ ਤੇ ਰੱਖੇ ਹੋਏ ਘੜੇ ਤੇ ਵੇ। ਭਗਤ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਇੱਕ ਪਸ਼ੂ ਵੱਲ ਝਾਕੀ ਮਾਰੀਏ, ਇੱਕ ਵੱਡਾ ਘਰ ਹੋਵੇ ਜਿਹਦੇ 10 ਦਰਵਾਜ਼ੇ ਹੋਣ, ਉਹਦੇ ਵਿੱਚੋਂ ਗਾਂ ਨੂੰ ਕਿਸੇ ਦਰਵਾਜ਼ੇ ਵਿੱਚੋਂ ਬਾਹਰ ਕੱਢ ਦਿਓ ਤੇ ਗਾਂ ਭਾਵੇਂ 5 ਕੋਹ ਦੂਰ ਜਾ ਕੇ ਚਾਰਾ ਚੁਗਦੀ ਹੋਵੇ, ਪਰ ਉਹਦਾ ਚਿੱਤ ਜਿਹੜਾ ਚਾਰਾ ਚੁਗਦਿਆਂ ਜ਼ਮੀਨ ਤੇ ਪਏ ਹੋਏ ਘਾਹ ਨੂੰ ਚਰਦਿਆਂ ਵੀ ਧਿਆਨ ਉਹਦਾ ਘਰ ਆਪਣੇ ਬੱਚੇ ਵਾਲੇ ਪਾਸੇ ਰਹਿੰਦਾ ਹੈ। ਭਗਤ ਜੀ ਨੇ ਉਸ ਤੋਂ ਅਗਲੀ ਉਦਾਹਰਨ ਦਿੱਤੀ, ਕਹਿੰਦੇ ਨੇ ਆਪਣੇ ਚਿੱਤ ਨੂੰ ਸ਼ਬਦ ਵਿੱਚ ਵਿੰਨ ਤਾਂ ਸਹੀ, ਇਹ ਤਾਂ ਸਿਰਫ ਤੇਰੀਆਂ ਟੁੱਚਰਾਂ ਨੇ ਕਿ ਧਿਆਨ ਕਿਵੇਂ ਟਿਕੇਗਾ, ਧਿਆਨ ਕਿਵੇਂ ਜੁੜੇਗਾ। ਪਿਆਰਿਆ ਤੂੰ ਇੱਕ ਵਾਰੀ ਨੀਯਤ ਰਾਸ ਕਰਕੇ ਤੁਰ ਤਾਂ ਸਹੀ, ਫਿਰ ਕਰਤ ਕਿਰਤਕਾਰ ਕਰਦਿਆਂ ਵੀ ਧਿਆਨ ਨਹੀਂ ਖਿੰਡੇਗਾ। ਭਗਤ ਨਾਮਦੇਵ ਜੀ ਨੇ ਅਖੀਰਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਿ ਮਾਈ ਘਰ ਸੇਵਾ ਕਰਦੀ ਪਈ, ਘਰ ਦੀ ਸੰਭਾਲ ਕਰਦੀ ਏ, ਨਿਆਣਾ ਉਹਦਾ ਪੰਘੂੜੇ ਵਿੱਚ ਪਿਆ, ਘਰ ਦੀ ਸਫਾਈ ਕਰਦਿਆਂ ਕੰਮ ਕਾਰ ਕਰਦਿਆਂ ਉਹਦਾ ਚਿੱਤ ਕੰਮ ਵਿੱਚ ਨਹੀਂ, ਹੱਥਾਂ ਨਾਲ ਕੰਮ ਕਰੇਗੀ ਪਰ ਚਿੱਤ ਉਹਦਾ ਪੰਘੂੜੇ ਵਿੱਚ ਪਏ ਕੋਈ ਬੱਚੇ ਵੱਲ ਹੈ। ਥੋੜਾ ਜਿਹਾ ਨਿਆਣਾ ਰੋਵੇ ਤੇ ਯਕ ਲਖਤ ਕੰਮ ਛੱਡ ਕੇ ਨਿਆਣੇ ਵੱਲ ਚਲੀ ਜਾਂਦੀ ਹੈ, ਕਿਉਂਕਿ ਉਹਦਾ ਅੰਦਰ ਬੱਚੇ ਵਿੱਚ ਵਿੰਨਿਆ ਜਾ ਚੁੱਕਾ ਹੈ। ਜੇ ਇੱਕ ਬੱਚੇ ਦਾ ਮਨ ਪਤੰਗ ਦੀ ਡੋਰ ਵਿੱਚ ਵਿੰਨਿਆ, ਉਹ ਗੱਲਾਂ ਕਰਦਿਆਂ ਵੀ ਡੋਰ ਤੋਂ ਧਿਆਨ ਨਹੀਂ ਥਿੜਕਣ ਦਿੰਦਾ। ਜੇ ਸੋਨੇ ਦੀ ਕਿਰਤ ਕਰਨ ਵਾਲੇ ਦਾ ਚਿੱਤ ਸੋਨੇ ਦੇ ਗਹਿਣੇ ਵਿੱਚ ਹੈ, ਗ੍ਰਾਹਕਾਂ ਨਾਲ ਗੱਲਾਂ ਕਰਦਿਆਂ ਵੀ ਉਹ ਚਿੱਤ ਨੂੰ ਖਿੰਡਣ ਨਹੀਂ ਦਿੰਦਾ। ਜੇ ਸਵਾਣੀਆਂ ਸਿਰ ਤੇ ਘੜਾ ਰੱਖ ਕੇ ਚਿੱਤ ਘੜੇ ਵਿੱਚ ਰੱਖਦੀਆਂ ਨੇ ਤੇ ਗੱਲਾਂ ਕਰਕੇ ਉਹਨਾਂ ਅੰਦਰ ਖਿੰਡਾ ਨਹੀਂ ਆਉਂਦਾ। ਜੇ ਇੱਕ ਗਾਂ 5 ਕੋਹ ਦੂਰ ਚਰਦੀ ਹੋਵੇ ਤੇ ਚਿੱਤ ਉਹਦਾ ਬੱਚੇ ਵਿੱਚ ਹੋਵੇ ਤੇ ਉਹ ਦੂਰ ਰਹਿ ਕੇ ਵੀ ਅੰਦਰੋਂ ਖਿੰਡਦੀ ਨਹੀਂ। ਪਿਆਰਿਆ ਜੇ ਬੱਚਾ ਪੰਘੂੜੇ ਵਿੱਚ ਪਿਆ, ਮਾਂ ਦਾ ਚਿੱਤ ਬੱਚੇ ਵਿੱਚ ਏ ਤੇ ਕੰਮ ਕਰਦਿਆਂ ਵੀ ਉਹਦਾ ਧਿਆਨ ਕਦੀ ਖਿੰਡਦਾ ਨਹੀਂ, ਤੂੰ ਆਪਣੇ ਅੰਦਰ ਨੂੰ ਸ਼ਬਦ ਨਾਲ ਵਿੰਨ ਲੈ ਤੇ ਫਿਰ ਸੰਸਾਰ ਵਿੱਚ ਕਿਤੇ ਵੀ ਜਾਏ ਤੇਰੇ ਧਿਆਨ ਵਿੱਚ ਕਦੀ ਖੰਡਾ ਨਹੀਂ ਪੈਦਾ ਹੋਵੇ। ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਇਹ ਸ਼ਬਦ ਕਿਹਾ ਹੈ। ਦਰਅਸਲ ਇਹ ਸ਼ਬਦ ਜੋ ਹੈ ਇਹ ਭਗਤ ਤਰਲੋਚਨ ਦੇ ਪੈਦਾ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ। ਸ਼ਬਦ ਆਰੰਭ ਹੁੰਦਾ ਕਿ ਆਨੀ ਲੇ ਕਾਗਜ਼ ਕਾਟੀ ਲੇ ਗੂਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਚੋਂ ਬਾਤ ਬਤੋਵਾ ਕੀਤ ਸੋ। ਕਹਿਣ ਲੱਗੇ ਪਿਆਰੇ, ਆਨੀ ਲੇ ਕਾਗਜ਼ ਕਾਟੀ ਲੇ ਗੂਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਚੋਂ ਬਾਤ ਬਤੋਵਾ ਕੀਤ ਸੋ, ਡੋਰੀ ਰਾਖ ਅਲੇ ਮਨ ਰਾਮ ਨਾਮਾ ਬੇਤ ਅਲੇ, ਜੈਸੇ ਕਨਕ ਕਲਾਚਿਤ ਮਾਂਡੀ ਅਲੇ। ਅਗਲਾ ਬਚਨ ਹੈ, ਆਨੀ ਲੇ ਕੁੰਭ ਪਰਾਈ ਲੇ ਉਦਕ, ਰਾਜ ਕੁਮਾਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਤੋਂ ਗਾਗਰ ਰਾਖ ਅਲੇ, ਮੰਦਰ ਏਕ ਦੁਆਰ ਦਸ ਜਾਂ ਕਹਿ, ਗਊ ਚਰਾਵਨ ਛਾਡੀ ਅਲੇ, ਪਾਂਚ ਕੋਚ ਪਰ ਗਊ ਚਰਾਵਤ, ਚੀਤ ਤੋਂ ਬਛੜਾ ਰਾਖ ਅਲੇ, ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਢੀ ਅਲੇ, ਅੰਤਰ ਬਾਰ ਕਾਜ ਵਿਰੋਧੀ ਚੀਤ ਤੋਂ ਬਾਰਕ ਰਾਖ ਅਲੇ। ਆਪਣੇ ਚਿੱਤ ਨੂੰ ਬੱਚੇ ਤੋਂ ਖਿੰਡਣ ਨਹੀਂ ਦਿੰਦੀ। ਪਿਆਰਿਓ, ਕਦੀ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਵਿਲੀਏ ਤਾਂ ਸਹੀ, ਸੀਏ ਤਾਂ ਸਹੀ। ਭਗਤ ਨਾਮਦੇਵ ਜੀ ਨੇ ਅੰਦਰ ਨੂੰ ਸੀਤਾ ਸੀ ਤੇ ਉਹਨਾਂ ਨੇ ਇੱਕ ਬਚਨ ਵੀ ਕਿਹਾ, ਕਹਿਣ ਲੱਗੇ ਰੱਬ ਨੇ ਗੁਰੂ ਨੇ ਸੋਨੇ ਦੀ ਸੂਈ ਦੇ ਦਿੱਤੀ ਏ ਤੇ ਚਾਂਦੀ ਦਾ ਧਾਗਾ ਪਾ ਕੇ ਅੰਦਰ ਨੂੰ ਨਾਮ ਵਿੱਚ ਹੀ ਸੀ ਦਿੱਤਾ ਹੈ। ਅਸੀਂ ਉਹ ਬਚਨ ਪੜ੍ਹਦੇ ਹਾਂ, ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਕਿਉਂ ਲਾਗਾ। ਜਾਂ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਅੰਦਰ ਵਿੰਨਿਆ ਕੀ ਹੈ। ਅਸੀਂ ਜਪ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ ਕਿ ਚਿੱਤ ਹੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ। ਜਿਹੜਾ ਬਿਲਕੁਲ ਸੀਤਾ ਗਿਆ, ਪਰੋਤਾ ਗਿਆ, ਜਿਹਦਾ ਮਨ ਗੁਰੂ ਚਰਨਾਂ ਵਿੱਚ ਵਿੰਨਿਆ ਹੈ, ਪਿਆਰਿਓ ਉਹਦੇ ਕੋਲ ਅੰਦਰ ਦਾ ਸੁੱਖ ਹੈ। ਕੁਝ ਗੁਰਮੁਖਾਂ ਨੇ ਇਹ ਹੁਕਮ ਵੀ ਕੀਤਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਜੀਵਨ ਥੋੜਾ ਜਿਹਾ ਜ਼ਰੂਰ ਟੱਚ ਕਰਨਾ। ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਕੁਦਰਤੀ ਤੌਰ ਤੇ ਅੱਜ ਦੇ ਇਸ ਸ਼ਬਦ ਨਾਲ ਇੱਕ ਪ੍ਰਮਾਣ ਝੁਕਦਾ ਹੈ। ਲਾਲਾਂ ਦੀ ਸ਼ਹਾਦਤ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਾਡੇ ਬਾਬਿਆਂ ਦੀ ਸ਼ਹਾਦਤ। ਮੈਂ ਅਰਜ਼ ਕਰਾਂ, ਗੁਰੂ ਕੇ ਸਾਹਿਬਜ਼ਾਦੇ ਨੇ ਤੇ ਅਸੀਂ ਉਹਨਾਂ ਦੀ ਸ਼ਬਦ ਬਾਬੇ ਵਰਤਨੇ, ਬਹੁਤ ਹੀ ਮਸ਼ੀਨਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪੋਹ ਵਿੱਚ ਕੱਕਰ ਪੈਂਦਾ ਹਿੰਦੁਸਤਾਨ ਦੀ ਧਰਤੀ ਤੇ, ਇੱਕ ਠੰਡਾ ਮੌਸਮ, ਦੂਸਰੀ ਠੰਡੀ ਤੇਜ਼ ਹਵਾ, ਤੀਜਾ ਕੱਕਰ ਪੈ, ਚੌਥਾ ਠੰਡਾ ਬੁਰਜ, ਪੰਜਵਾਂ ਖਾਣ ਪੀਣ ਨੂੰ ਤੇ ਤਨ ਤੇ ਉੜਨ ਲਈ ਕੁਛ ਨਹੀਂ,
प्यारियो उस वेले भी उस मां दा ते गुरु के लालां दा अंदर परमेश्वर दे चरणा विच विनिया है ते साहिब कहिंदे जी दा अंदर रब दे चरणा विच विनिया होवे उहनूं पोह दा ककर भी कुछ नहीं कहिंदा। असीं इह वचन पढ़ने आ पोक तुखार ना व्यापई, पोह दा ककर उहनूं नहीं व्याप सकदा। किन्नू जी कहिण लगे जिहदा अंदर साईं दे चरणा विच विनिया गया, पोक तुखार ना व्यापई कंठ मिलिया हर ना। कहन लगे मन बेदिया चरनार बिंद दर्शन लगड़ा हां, जिदा अंदर गुरु दे चरना विच विनिया गया। ते मैं पिछले साल भी शायद इत्थे अर्ज करके गया, पर पिछले दिन ही जदों ए साका आया कुछ गुरमुखां ने हुक्म कीता भी इस साके नूं जरूर रिकॉर्ड कराना है। ठीक है, इंडिया भी चैनलां ने चलाया भी, पर जिस दिन ए साका रिकॉर्ड कराया सी प्यारे ओ गल करनी बहुत सौखी है, सुननी ओदू सौखी है। चेते रखो सुन के खस के चले जाना बहुत कमाल कर दिती, ओ भी सौखी है। ते मैं एक बेनती करना हुना कि दुनिया विच हर भार बंदा चुक सकदा, इत्थे दुनिया दा हर भार चुकिया जा सकदा, धियां दे डोलियां दा भार चुकिया जा सकदा, समाज दियां ठोकरां दा भार चुकिया जा सकदा, पर चेते रखियो आम बंदा सब तो वड्डा भार हुंदा जिउंदे जी पुत्तर दी अर्थी चुकनी, बस उत्थे आके बंदे दा मोढा रह जांदा, ए भार नहीं कदी चुकिया जांदा। इहदे विच कोई अतकथ नहीं, पुत्तरां दा भार बाप दी मोढे ते जदों पुत्तर दी अर्थी उठदी है उह भार दुनिया दा कोई बंदा नहीं चुक सकदा। हे सच्चे पातशाह गुरु गोबिंद सिंह कृपालू जी, आप जी दे घर दे पंज जी, मैं पिछली वारी भी अर्ज कीती सी, चार लाल ते पंजवीं मां, एक हफ्ते दे विच विच किन्ना कु समा बनदा है? 22 दसंबर ते 27 दसंबर किन्ने कु दिन बनदे पए ने? एक हफ्ते विच घर दे पंज जी चले जाण, असी परदेश विच बैठे हां, साडे घर दा कोई बजुर्ग 100 साल दा चला जाए, असी कहिंदे आ ओनी देर तक घरों ना कढ़िओ जिन्नी देर तक मैं पहुंच ना जावां। असी अमरजेंसी जा के पहुंचने, टिकट लैके पहुंचने हां, कहिंदे आ घट्टो घट मैनू अखां नाल अपने बजुर्ग नूं देख तां लैण दईए, भावें ओहदी उम्र 100 साल दी है, पर असी फिर भी चाहने हां कि अंतले समय मैं ओहदे शरीर नूं हथ ला सकां, ओहनूं इशनान करा सकां, ओहदी चिखां नूं लांबू ला सकां। हे मेरे सच्चे पातशाह, चिखां चिन्नी तां बड़ी दूर दी गल, तुसी अपनी बुढ़ी मां नूं ते चारे लाला नूं अपनियां अखां नाल वड्डियां नूं देखिया जरूर, पर चारां पंजां विचों ना किसे दी चिखा चिनी ते ना किसे नूं अपने हथी लांबू लाया। प्यारियो किहो जी अंदर ओह सदर होवेगी? आखिर मेरे कलगी वाले दा अंदर भी है ना, उस नूं पत्थर ना समझिए, कठोर ना समझिए। मैं कुछ कु आप नाल छोटे लाला दी शहादत विचों अर्ज करनी चाहना। असी जितने बैठे हां ਸਾਡੇ ਪੁੱਤਰ ਨੇ ਮੋਤੀਆਂ ਤੰਦਾਂ ਵਿੱਚ ਵੱਜੇ ਆ, ਤੇ ਇਹ ਕੋਈ ਮਿਥਿਓਲੋਜੀ ਨਹੀਂ ਕਿ ਫੂਕ ਮਾਰੀ ਜਾਂ ਮਿੱਟੀ ਧੂੜੀ ਆ ਕੁਝ ਹੋ ਗਿਆ ਕਰਾਂ ਮਾਤਾ, ਨਹੀਂ ਇਹ ਤੁਹਾਡਾ ਹਕੀਕਤ ਇਤਿਹਾਸ ਹੈ। ਤੇ ਸੱਚ ਜਾਣਿਓ ਜੇ ਅੱਜ ਕੇਸਰੀ ਨਿਸ਼ਾਨ ਤੁਸੀਂ ਪ੍ਰਦੇਸ਼ਾਂ ਵਿੱਚ ਵੀ ਲਾ ਕੇ ਬੈਠੇ ਹੋ, ਇਸ ਕੇਸਰੀ ਨਿਸ਼ਾਨ ਦੇ ਥੱਲੇ ਬਾਬਾ ਫਤਿਹ ਸਿੰਘ ਦਾ ਸੀਤ ਲੱਗਾ ਹੋਇਆ, ਇਹ ਲਾਲਾਂ ਦੀ ਸ਼ਹਾਦਤ ਹੈ। ਐਵੇਂ ਮਤ ਸਮਝੀਏ ਸਾਡੀਆਂ ਚਤਰਾਈਆਂ ਸਾਡੀਆਂ ਚਲਾਕੀਆਂ, ਅਸੀਂ ਜ਼ਮੀਨਾਂ ਲਈਆਂ ਆਹ ਕੁਝ ਕੀਤਾ, ਨਹੀਂ। ਮੈਂ ਅੱਗੇ ਪ੍ਰਮਾਣ ਵੀ ਅਰਜ ਕਰਨਾ ਕਿ ਬਾਬਾ ਫਤਿਹ ਸਿੰਘ ਉਹਨਾਂ ਨੇ ਸ਼ਬਦ ਕੀ ਕਹੇ, ਹਰ ਬੰਦਾ ਜਿਹਦੇ ਘਰ ਪੁੱਤਰ ਜਨਮ ਲੈਂਦਾ ਹੈ ਅਜੇ ਬੱਚਾ ਪੰਘੂੜੇ ਵਿੱਚ ਖੇਡਦਾ ਤੇ ਅਸੀਂ ਉਹਦੇ ਸੁਪਨੇ ਸੰਜੋਨੇ ਹਾਂ। ਸਾਡੇ ਪਿੰਡਾਂ ਵਿੱਚ ਦੇਖੇ ਹੈ ਨਿਆਣਾ ਅਜੇ ਕੁੱਛੜ ਚੁੱਕਿਆ ਹੁੰਦਾ ਤੇ ਮਾਈ ਕਹਿਣ ਲੱਗ ਪੈਂਦੀ ਹੈ ਮੇਰਾ ਪੁੱਤਰ ਵਕੀਲ ਹੈ, ਮੇਰਾ ਪੁੱਤਰ ਡਾਕਟਰ ਹੈ, ਮੇਰਾ ਪੁੱਤਰ ਲੀਡਰ ਬਣੇਗਾ। ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਇੱਕ ਸ਼ਬਦ ਕਿਹਾ ਸੀ ਆਪਣੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ। ਮੈਂ ਸੰਖੇਪ ਜਿਹਾ ਕਹਿ ਕੇ ਬਸ ਅੰਮ੍ਰਿਤ ਸੰਚਾਰ ਵਾਲੇ ਪਾਸੇ ਆਉਣਾ ਚਾਹੁੰਦਾ, ਤੁਹਾਡੇ ਤੇ ਜ਼ੋਰ ਕੋਈ ਨਹੀਂ, ਆਇਆ ਕਹਿ ਕੇ ਚਲੇ ਜਾਣਾ, ਠੀਕ ਹੈ ਚਾਰ ਟਕੇ ਇਕੱਠੇ ਹੋ ਜਾਣਗੇ, ਘਰ ਦਾ ਸੁੱਖ ਨਿਆਣਿਆਂ ਦੀ ਰੋਟੀ ਬਣ ਜਾਏਗੀ, ਪਰ ਸੱਚ ਜਾਣਿਓ ਆਤਮਾ ਉਦਨ ਖੁਸ਼ ਹੋਵੇਗੀ ਜਿੱਦਣ ਗੁਰੂ ਦੀ ਗੱਲ ਸੁਣਾਈਏ, ਕੋਈ ਸੁਣ ਕੇ ਉਹਦੇ ਤੇ ਅਮਲ ਵੀ ਕਰ ਲਓ। ਮੇਰੀ ਬੇਨਤੀ ਸਮਝਿਓ, ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਬਾ ਜੁਝਾਰ ਸਿੰਘ ਨੂੰ ਤੋਰਦੇ ਨੇ, ਕਹਿੰਦੇ ਨੇ ਖੇ ਲਾਲ ਮੈਂ ਇੱਕ ਤੇਰੇ ਤੇ ਆਸ ਕੀਤੀ ਹੈ, ਪਿਤਾ ਜੀ ਹੁਕਮ
ਕਹਿਣ ਲੱਗੇ ਜਿਸ ਦਿਨ ਤੇਰਾ ਜਨਮ ਹੋਇਆ ਮੈਂ ਇੱਕ ਸੁਪਨਾ ਸੰਜੋਇਆ। ਸੱਚੇ ਪਾਤਸ਼ਾਹ ਤੋਰਨ ਲੱਗੇ, ਪਿਆਰੇ ਭਾਈ ਦਇਆ ਸਿੰਘ ਕੋਲ ਖਲੋਤੇ ਦੇਖਦੇ ਪਏ ਨੇ। ਕਹਿਣ ਲੱਗੇ ਲਾਲ ਜੀ ਇੱਕ ਸੁਪਨਾ ਹੈ, ਆਪਣੇ ਰੱਤੀ ਮੈਦਾਨੇ ਜੰਗ ਵਿੱਚ ਤੁਹਾਨੂੰ ਸ਼ਸਤਰ ਦੇ ਕੇ ਤੋਰਾਂ, ਪਰ ਇੱਕ ਕੰਮ ਕਰਿਓ, ਜਦੋਂ ਤੁਹਾਡੇ ਸੀਨੇ ਦੇ ਵਿੱਚ ਬਰਸ਼ੀ ਜਾਂ ਤੀਰ ਉਤਰਦਾ ਹੋਵੇ ਬਸ ਇੱਕ ਵਾਰੀ ਚਿਹਰਾ ਮੇਰੇ ਵੱਲ ਕਰਿਓ, ਮੈਂ ਤੇਰੇ ਸੀਨੇ ਵਿੱਚੋਂ ਨਿਕਲਦੀ ਹੋਈ ਖੂਨ ਦੀ ਧਾਰਾ ਦੇਖਣੀ ਚਾਹੁੰਦਾ। ਜਦੋਂ ਤੂੰ ਸ਼ਹੀਦ ਹੋਵੇਂ ਤੇ ਤੇਰੇ ਆਖਰੀ ਸਵਾਸ ਨੂੰ ਲੈਂਦਿਆਂ ਦੇਖ ਕੇ ਮੈਂ ਰੱਬ ਦਾ ਸ਼ੁਕਰ ਕਰਨਾ ਚਾਹੁੰਦਾ। ਕਿਹੜਾ ਬਾਪ ਹੈ ਦੁਨੀਆਂ ਦਾ ਓਏ, ਅਸੀਂ ਤਾਂ ਪੰਘੂੜੇ ਵਿੱਚ ਬੱਚੇ ਦਾ ਦੁਨਿਆਵੀ ਪਦਵੀ ਭਾਲਨੇ ਆ। ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਬੰਧੀ ਉਸ ਵਿਦਵਾਨ ਨੇ ਸ਼ਬਦ ਕਹਿਣ ਲੱਗੇ, ਬੇਟਾ ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਨੇ ਜੋ ਕਿ ਦਾਦਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ। ਸ਼ਬਦ ਉਹਨੇ ਬੜੇ ਭਾਵਪੂਰਤ ਕਹਿ, ਬੇਟਾ ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਨੇ ਜੋ ਕਿ ਦਗਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਕੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਸ ਮੂੰਹ ਸੇ ਮੇਰੀ ਜਾਨ ਕਦੀ ਵੀ ਨਹੀਂ ਉਚਰਨਾ। ਹੁਣ ਉੱਥੇ ਇੱਕ ਸ਼ੇਰ ਉਹਨੇ ਮੁਸਲਮਾਨ ਲਿਖਾਰੀ ਨੇ ਬੜੇ ਕਮਾਲ ਦਾ ਕਿਹਾ, ਕਹਿਣ ਲੱਗੇ ਬੇਟਾ ਲੋ ਜਾਓ ਸੁਧਾਰੋ ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਪਰ ਲਾਲ ਜੀ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ। ਤੇਰੇ ਖੂਨ ਡੁੱਲਣ ਨਾਲ ਸਿੱਖੀ ਵਿੱਚ ਨਿਖਾਰ ਆਵੇਗਾ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ। ਤੇ ਸ਼ਬਦ ਵਰਤੇ, ਬੇਟਾ ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ, ਚੱਲੇ ਤੈਨੂੰ ਸ਼ਹਾਦਤ ਦਾ ਜਾਮ ਮਿਲੇ। ਉੱਥੇ ਉਹ ਲਿਖਦਾ, ਚਮਕੌਰ ਗੜੀ ਦੇ ਦਰਵਾਜ਼ੇ ਤੱਕ ਹਜ਼ੂਰ ਆਏ ਤੇ ਲਾਲ ਨੂੰ ਅਖੀਰ ਆਪਣੇ ਹੱਥੀ ਘੋੜੇ ਦੀਆਂ ਲਗਾਮਾਂ ਪਕੜਾ ਕੇ ਇਹ ਸ਼ਬਦ ਕਹਿ ਸਨ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਹਰ ਬੇਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ ਆ। ਚੇਤੇ ਰੱਖਿਓ ਸਿੱਖੀ ਜਿੱਦਨ ਵੀ ਉਭਰੀ ਹੈ, ਕਿਸੇ ਨੇ ਸਿਰ ਦਿੱਤਾ ਤੇ ਸਿੱਖੀ ਵਿੱਚ ਨਿਖਾਰ ਆਇਆ, ਕੱਲੀਆਂ ਕਥਾ ਕਹਾਣੀਆਂ ਨਾਲ ਨਿਖਾਰ ਕਦੇ ਵੀ ਨਹੀਂ ਆਇਆ, ਸਿਰ ਦੇਖ ਕੇ ਸਿੱਖੀ ਬਚਦੀ ਹੈ ਐਵੇਂ ਨਹੀਂ। ਕਹਿਣ ਲੱਗੇ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਬੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮੀ ਇੱਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਤ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਬੇਟਾ ਇੱਕ ਇੱਛਾ ਹੈ, ਬਾਬਾ ਜੁਝਾਰ ਸਿੰਘ ਗਏ ਬੇਰਾਂ ਬੇਰਾਂ ਕੱਟੇ ਗਏ, ਪਰ ਕਲਗੀ ਵਾਲੇ ਦੀ ਰਸਨਾ ਤੋਂ ਇਹ ਸ਼ਬਦ ਨਿਕਲੇ ਸਨ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੈ ਨਿਖਾਲ, ਨਾਨਕ ਸਾਹਿਬ ਸਦਾ ਦਿਆ। ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ ਹਕੀਕਤ ਵਿੱਚ, ਪਿਆਰਿਓ ਪੋਹ ਦੀ ਕਕਰੀਲੀ ਰਾਤ ਹੈ, ਮੇਰਾ ਚੋਜੀ ਪ੍ਰੀਤਮ ਸੱਚਾ ਪਾਤਸ਼ਾਹ ਮਾਛੀ ਵਾਲੇ ਦੇ ਜੰਗਲਾਂ ਵਿੱਚ ਹੈ, ਪਤਾ ਨਹੀਂ ਕਿ ਸਾਨੂੰ ਕਿਤੇ ਧੋਈ ਮਿਲ ਸਕੇਗੀ। ਉਹ ਸਮਰੱਥ ਗੁਰੂ ਜਿਸ ਨੇ ਆਪਣੇ ਬੱਚੇ ਵੀ ਨਹੀਂ ਬਚਾਏ, ਆਪਣਾ ਕੁਛ ਵੀ ਲੁਕਾ ਕੇ ਨਹੀਂ ਰੱਖਿਆ, ਤੇ ਮੈਂ ਪਿਛਲੇ ਦਿਨੀ ਕਰਜ਼ ਕੀਤੀ ਸੀ, ਮਾਂ ਗੁਜਰੀ ਤੇਰਾ ਸਥਾਨੀ ਕੋਈ ਨਹੀਂ, ਕਿਉਂ? ਕਿਉਂਕਿ ਤੇਰੇ ਪਤੀ ਸ਼ਹੀਦ, ਮਾਂ ਤੇਰਾ ਸੱਕਾ ਭਰਾ ਸ਼ਹੀਦ, ਤੇਰੇ ਚਾਰ ਪੋਤੇ ਸ਼ਹੀਦ, ਕੇਵਲ ਚਾਰ ਪੋਤੇ ਭਰਾ ਤੇ ਪਤੀ ਨਹੀਂ, ਤੇਰੀ ਪੰਜ ਨਨੋਤਰੇ, ਪੰਜ ਦੇ ਪੰਜ ਨਨੋਤਰੇ ਸ਼ਹੀਦ, ਕੇਵਲ ਇਹ ਸ਼ਹੀਦ ਨੀ ਮਾਂ, ਤੂੰ ਪਹਿਲੀ ਸਿੱਖ ਇਸਤਰੀ ਜਿਹਨੇ ਆਪ ਸ਼ਹਾਦਤ ਦਾ ਜਾਮ ਪੀਤਾ। ਏਡਾ ਵੱਡਾ ਖਜ਼ਾਨਾ, ਇੰਨਾ ਵੱਡਾ ਸੋਹਣਾ ਕੀਮਤੀ ਇਤਿਹਾਸ, ਫਿਰ ਵੀ ਅਸੀਂ ਇਹ ਸੁਣ ਕੇ ਕਿਉਂ ਆਪਣੀ ਅੰਦਰ ਨੂੰ ਚਲਾਉਣ ਦਾ ਯਤਨ ਨਹੀਂ ਕਰਦੇ? ਪੋਹ ਦੀ ਕਕਰੀਲੀ ਰਾਤ ਹੈ, ਠੰਡੀ ਤੇਜ਼ ਹਵਾ ਪਈ ਚੱਲਦੀ ਏ, ਮਾਤਾ ਨੇ ਅੱਜ ਦੋਨਾਂ ਲਾਲਾਂ ਨੂੰ ਘੁੱਟ ਕੇ ਆਪਣੀ ਗਲਵਕੜੀ ਦਾ, ਆਪਣੇ ਸੀਨੇ ਦਾ ਲਿਖ ਦਿੱਤਾ ਹੈ। ਪਿਆਰਿਓ ਉਸ ਵੇਲੇ ਨੂੰ ਕਦੀ ਜਦੋਂ ਅੱਖਾਂ ਸਾਹਮਣੇ ਲਿਆਈਦਾ, ਕਦੀ ਪੁਰਾਣਾ ਵੇਲਾ ਸੀ, ਸਰਹੰਦ ਦੇ ਦੀਵਾਨ ਸਜਣੇ ਤੇ ਲੋਕ ਬੈਰਾਗ ਵਿੱਚ ਆ ਕੇ ਉਹਨਾਂ ਰਾਤਾਂ ਨੂੰ ਇਹ ਨਾ ਸਮਝਿਓ ਕਿ ਭਾਈ ਸਾਹਿਬ ਕਰਮ ਕਾਂਡ ਕਹਿ ਗਏ। ਬਜ਼ੁਰਗਾਂ ਨੂੰ ਕਦੀ ਪੁੱਛਿਓ, ਜਿਸ ਦਿਨ ਮਾਤਾ ਜੀ ਦੇ ਠੰਡੇ ਬੁਰਜ ਤੇ ਆਉਣਾ ਹੁੰਦਾ ਸੀ, ਉਹ ਦਿਨ ਜਦੋਂ ਵੀ ਸਾਲ ਬਾਅਦ ਹੁੰਦੇ ਸਨ ਤੇ ਸਾਡੇ ਬਜ਼ੁਰਗ ਜ਼ਮੀਨ ਉੱਤੇ ਸੌਂਦੇ ਹੁੰਦੇ ਸਨ।
ਉਹਨਾਂ ਸਰਹੰਦ ਜਾਣਾ, ਬੈਰਾਗ ਨਾਲ ਭਿੱਜਿਆ, ਉੱਥੇ ਬੈਠ ਕੇ ਅਰਦਾਸਾਂ ਕਰਨੀਆਂ ਤੇ ਗੁਰਮੁਖੋ ਸੱਚ ਜਾਣਿਓ, ਜਦੋਂ ਇਹ ਦਿਨ ਆਉਣ ਭਾਵੇਂ ਤੁਸੀਂ ਪ੍ਰਦੇਸ਼ ਵਿੱਚ ਬੈਠੇ ਹੋ, ਆਪਣੀ ਸੁਰਤ ਨੂੰ ਟਿਕਾ ਕੇ ਸ਼ਬਦ ਨਾਲ ਜੋੜਿਓ ਤੇ ਉਹਨਾਂ ਦਿਨਾਂ ਵਿੱਚ ਸ਼ਹੀਦਾਂ ਨੂੰ ਅਰਦਾਸ ਕਰਿਓ ਕਿ ਸਾਨੂੰ ਸਿੱਖੀ ਦਾ ਸਿੱਧ ਕਿਤੇ ਮਿਲ ਜਾਵੇ। ਜ਼ਮੀਨ ਤੇ ਬਹਿਣਾ, ਜ਼ਮੀਨ ਤੇ ਪੈਣਾ, ਉਹਨਾਂ ਨੇ ਉਹਨਾਂ ਦਿਨਾਂ ਵਿੱਚ ਬੈਰਾਗ ਵਿੱਚ ਆ ਕੇ ਕੇਵਲ ਗੁਰੂ ਕਲਗੀ ਵਾਲੇ ਦਾ ਸ਼ੁਕਰ ਕਰਨਾ। ਤੇ ਅੱਜ ਕੀ ਉੱਥੇ ਕਿਤੇ ਤੂੰਬੀਆਂ ਵੱਜਦੀਆਂ ਪਈਆਂ ਨੇ, ਕਿਤੇ ਕੋਈ ਨੱਚਦਾ ਪਿਆ ਹੈ, ਤੇ ਜਿਨ੍ਹਾਂ ਨੂੰ ਅਸੀਂ ਆਗੂ ਕਹਿੰਦੇ ਹਾਂ ਗੁਰੂ ਕੇ ਲਾਲਾਂ ਨੂੰ ਯਾਦ ਹੀ ਕੋਈ ਨਹੀਂ ਕਰਦਾ, ਇੱਕ ਦੂਜੇ ਉੱਤੇ ਚਿੱਕਰ ਸੱਟਣ ਲੱਗ ਪੈਂਦੇ। ਉਹਨਾਂ ਦਿਨਾਂ ਨੂੰ ਚਾਹੀਦਾ ਤਾਜ਼ੀਆਂ ਕਰਦੇ ਨੇ ਮੁਸਲਮਾਨ ਅੱਜ ਤੀਕਰਾਂ, ਕਦੋਂ ਕਰਬਲਾ ਨੂੰ ਚੇਤੇ ਕਰਦੇ ਨੇ ਖਸਮ ਤੇ ਹੁਸੈਨ ਨੂੰ, ਮਾਰ ਮਾਰ ਕੇ ਛੁਰੀਆਂ, ਮਾਰ ਮਾਰ ਕੇ ਸੰਗਲ ਆਪਣੇ ਤਨ ਦੀ ਚਮੜੀ ਨੂੰ ਪੱਟ ਸੁੱਟਦੇ ਨੇ। ਪਿਆਰਿਓ, ਅਸਾਂ ਤਨ ਦੀ ਚਮੜੀ ਪੱਟਣ ਦੀ ਗੱਲ ਤਾਂ ਦੂਰ, ਅਸੀਂ ਉੱਥੇ ਜਾ ਕੇ ਵੀ ਗੁਰੂ ਕੇ ਲਾਲਾਂ ਦਾ ਸ਼ੁਕਰ ਨਹੀਂ ਕਰ ਸਕਦੇ। ਨਹੀਂ, ਕੌਮ ਨੂੰ ਇਸ ਪਾਸੇ ਧਿਆਨ ਦੇਣਾ ਪਏਗਾ। ਇਹ ਮੇਲੇ ਨਾ ਬਣ ਜਾਣ, ਇਹ ਗਵਾਈਆਂ ਦੇ ਅਖਾੜੇ ਨਾ ਬਣ ਜਾਣ, ਉਹਨਾਂ ਨੀਆਂ ਕੋਲ ਜਾ ਕੇ ਕਦੀ ਪਰਨ ਕਰਨ ਦੀ ਜਾਚ ਆ ਜਾਏ ਕਿ ਅੱਜ ਤੋਂ ਬਾਅਦ ਅਸੀਂ ਕਦੀ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ। ਨੀਆਂ ਕੋਲ ਜਾ ਕੇ ਪਰਨ ਕਰਨ ਦੀ ਜਾਚ ਆ ਜਾਏ ਕਿ ਅੱਜ ਤੋਂ ਬਾਅਦ ਨਸ਼ੇ ਦਾ ਸੇਵਨ ਨਹੀਂ ਕਰਾਂਗੇ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਉਸ ਵੇਲੇ ਠੰਡੇ ਬੁਰਜ ਤੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਉਹਨਾਂ ਕੋਲ ਇੱਕ ਦਾਦੀ ਮਾਂ ਦੀ ਗੋਦ ਹੈ ਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਗੋਦ ਹੈ, ਬਾਣੀ ਦੀ ਤੇ ਮਾਂ ਦੀ ਗੋਦ ਹੈ। ਤੇ ਦੇਖੋ, ਇੱਕ ਮਾਂ ਐਸੀ ਹੈ ਜਿਹੜੀ ਬੱਚੇ ਦੀ ਜ਼ਿੰਦਗੀ ਨੂੰ ਘੜ ਕੇ ਬਹੁਤ ਕੁਝ ਬਣਾ ਸਕਦੀ ਹੈ। ਮਾਂ ਨੇ ਸਾਰੀ ਰਾਤ, ਕਕਰੀਲੀ ਰਾਤ ਵਿੱਚ ਵੀ ਬਸ ਇਹੀ ਉਪਦੇਸ਼ ਦਿੱਤਾ, ਮੇਰੇ ਲਾਲ ਸਵੇਰੇ ਕਚਹਿਰੀ ਵੀ ਜਾਣ ਦਾ ਜੇ ਮੌਕਾ ਲੱਗੇ। ਤੁਸੀਂ ਦੇਖਿਓ, ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ, ਆਪਣੇ ਸਿਦਕ ਨੂੰ ਡੋਲਣ ਨਾ ਦਿਆ ਜੇ। ਪਿਆਰਿਓ, ਤਿੰਨ ਦਿਨ ਕਚਹਿਰੀ ਲੱਗੀ ਰਹੀ, ਉੱਥੇ ਤਾਂ ਉਹਨਾਂ ਨੂੰ ਭਰਮਾਉਣ ਵਾਲੇ ਵੀ ਬੜੇ ਸਨ, ਲਾਲਚ ਦੇਣ ਵਾਲੇ ਵੀ ਬੜੇ ਸਨ, ਪਰ ਅਖੀਰ ਤੱਕ ਗੁਰੂ ਕੇ ਲਾਲਾਂ ਨੂੰ ਕੋਈ ਡੁਲਾ ਨਹੀਂ ਸਕਿਆ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਅੱਜ ਸਵੇਰੇ ਸ਼ਹਾਦਤ ਹੋਣੀ ਹੈ। ਸਾਰੀ ਰਾਤ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਬਾਬਾ ਫਤਿਹ ਸਿੰਘ ਨੇ ਬਤੀਤ ਕੀਤੀ, ਬਾਬਾ ਜੋਰਾਵਰ ਸਿੰਘ ਜੀ ਨੇ। ਇਹ ਪਤਾ ਹੈ ਕਿ ਸਵੇਰੇ ਜਿਸਮਾਨੀ ਤੌਰ ਤੇ ਮੇਰੇ ਤੋਂ ਸਦਾ ਤੋਂ ਦੂਰ ਹੋ ਜਾਣਗੇ, ਪਰ ਰੂਹਾਨੀਅਤ ਮੰਡਲਾਂ ਵਿੱਚ ਆਤਮਕ ਤੌਰ ਤੇ ਮੇਰੇ ਲਾਲਾਂ ਨੇ ਮੇਰੇ ਤੋਂ ਕਦੀ ਦੂਰ ਨਹੀਂ ਹੋਣਾ। ਸਾਰੀ ਰਾਤ ਅੱਜ ਲਾਲਾਂ ਨੂੰ ਸੀਨੇ ਨਾਲ ਲਾ ਕੇ ਰੱਖਿਆ ਤੇ ਗੁਰੂ ਘਰ ਦੇ ਬਚਨ ਤੇ ਗੁਰੂ ਕੀਆਂ ਸਾਖੀਆਂ ਤੇ ਬਾਣੀ ਸੁਣਾਉਂਦੇ ਰਹੇ। ਕਦੀ ਉਸ ਘਟਨਾ ਨੂੰ ਆਪਣੇ ਤਨ ਤੇ ਹੰਢਾ ਕੇ ਦੇਖੀਏ ਕਿ ਸਾਡੀ ਬਜ਼ੁਰਗ ਮਾਈ ਬੈਠੀ ਹੋਵੇ ਤੇ ਦੋ ਸਾਡੇ ਬੱਚਿਆਂ ਨੇ ਸਵੇਰੇ ਸ਼ਹੀਦ ਹੋ ਜਾਣਾ, ਉਸ ਮਾਂ ਦੇ ਅੰਦਰ ਕੀ ਵਾਪਰਦੀ ਹੋਵੇਗੀ ਜਿਹਨੂੰ ਪਤਾ ਕਿ ਦਿਨ ਨਿਕਲਣ ਵਾਲਾ ਹੈ, ਦਿਨ ਚੜਿਆ ਸਾਰ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਅੱਜ ਅੰਤ ਹੋ ਜਾਣਾ ਹੈ, ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ। ਸਾਹਿਬ ਕਿਰਪਾਲੂ ਜੀ ਦੇ ਲਾਲਾਂ ਨੂੰ ਮਾਂ ਨੇ ਸਾਰੀ ਰਾਤ ਗੁਰਮਤ ਗੁਰਬਾਣੀ ਨਾਲ ਜੋੜਿਆ, ਸਵੇਰੇ ਦਿਨ ਚੜਿਆ ਤੇ ਅੱਜ ਮਾਤਾ ਜੀ ਨੇ ਆਪਣੇ ਹੱਥੀ ਮੁੱਖ ਧੋਤੇ ਨੇ। ਉੱਥੇ ਉਹਨੇ ਸ਼ਬਦ ਬੜੇ ਭਾਵਪੂਰਤ ਕਹੇ ਨੇ, ਕਹਿੰਦੇ ਨੇ ਆਪ ਮੁੱਖ ਧੋਤੇ ਤੇ ਤੁਰ ਲੱਗਿਆ, ਕਿਹਾ ਬੇਟਾ ਅੱਜ ਵਾਰੀ ਵਾਰੀ ਕੁੱਟ ਕੇ ਮੇਰੇ ਸੀਨੇ ਨਾਲ ਲੱਗ ਜਾਓ। ਜਿਹੜੀ ਭਾਈ ਸਾਹਿਬ ਕਹਿ ਰਹੇ ਸਨ ਨਾ ਦਸਤਾਰ, ਮੈਨੂੰ ਉਸ ਵੇਲੇ ਚੇਤਾ ਆ ਰਿਹਾ ਸੀ, ਅੰਤਲੇ ਸਮੇਂ ਜਿਸ ਦਿਨ ਲਾਲਾ ਸ਼ਹੀਦ ਹੋਣਾ ਸੀ ਉਦਨ ਦਸਤਾਰ ਵੀ ਮਾਂ ਨੇ ਸਜਾਈ ਸੀ ਤੇ ਉਦਨ ਕਲਗੀਆਂ ਵੀ ਸੀਸ ਉੱਤੇ ਮਾਤ ਗੁਜਰੀ ਨੇ ਸਜਾਈਆਂ ਸਨ। ਤੇ ਇਤਿਹਾਸ ਗਵਾਹ ਹੈ। ਕਹਿਣ ਲੱਗੇ, ਬੇਟਾ ਜਾਣੇ ਸੇ ਪਹਿਲੇ ਆਓ ਗਲੇ ਤੇ ਲਗਾ ਤੋਲੂ, ਤੇ ਪੁੱਤਰ ਜਾਣ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਘੁੱਟ ਕੇ ਤੁਸੀਂ ਗਲੇ ਨਾਲ ਮਿਲੋ, ਸੀਨੇ ਨਾਲ ਮਿਲੋ। ਜਾਣੇ ਸੇ ਪਹਿਲੇ ਆਓ ਗਲੇ ਤੇ ਲਗਾ ਤੋਲੂ, ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਾ ਤੋਲੂ, ਮੈਂ ਤੁਹਾਡੇ ਕੇਸਾਂ ਵਿੱਚ ਕੰਘੀ ਕਰਾਂ ਤੇ ਮੈਂ ਤੁਹਾਡੇ ਚਿਹਰੇ ਚੰਗੀ ਤਰ੍ਹਾਂ ਧੋ ਸਕਾਂ। ਤੇ ਅੱਜ ਮਾਂ ਕਦੀ ਠੰਡੇ ਬੁਰਜ ਤੇ ਜਾਏ, ਆਪਣੇ ਬੱਚੇ ਨੂੰ ਤੂੰ ਉਂਗਲੀ ਲਿਜਾ ਕੇ ਜਦੋਂ ਬੁਰਜ ਦਿਖਾਏਗੀ, ਉੱਥੇ ਤਾਂ ਅੰਤਲੇ ਸਮੇਂ ਕੇਸਾਂ ਵਿੱਚ ਕੰਘੀ ਕੀਤੀ ਗਈ, ਤੇਰੇ ਬੱਚੇ ਦੀ ਤਾਂ ਉੱਤੋਂ ਕੇਸ ਵੀ ਨਜ਼ਰ ਨਹੀਂ ਆਉਂਦੇ ਪਏ। ਕਹਿਣ ਲੱਗੇ, ਆਓ ਜਾਣੇ ਸੇ ਪਹਿਲੇ ਗਲੇ ਤੇ ਲਗਾ ਤੋਲੂ, ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਤੁਲਹਾ ਤੋਲੂ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਲੂ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋਲੂ। ਮਰਨ ਲੱਗੇ ਹੋ, ਸ਼ਹਾਦਤ ਦਾ ਜਾਮ ਪੀਣਾ ਹੈ,
ਪਰ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਮੌਤ ਨੂੰ ਵਰਨ ਤੁਰਿਓ ਮੈਂ ਦੁਲਖਾ ਬਣਾ ਦਿਆਂ। ਦੋਨਾਂ ਲਾਲਾਂ ਨੂੰ ਕਲਗੀਆਂ ਸਜਾਈਆਂ, ਸੁੰਦਰ ਬਸਤਰ ਪਾਏ, ਉੱਥੇ ਫਿਰ ਦੋਨੋਂ ਅਖੀਰ ਮੱਥਾ ਟੇਕ ਕੇ ਤੁਰੇ। ਮੈਂ ਉਹ ਸ਼ਬਦ ਜ਼ਰੂਰ ਕਹਿਣੇ ਚਾਹੁੰਦਾ, ਭਾਵੇਂ ਮੈਨੂੰ ਪਤਾ ਹੈ ਕਿ ਐਤਕੀ ਮੈਂ ਸ਼ਬਦ ਰਿਪੀਟ ਕਰ ਰਿਹਾ, ਕਿਉਂਕਿ ਗੁਰਮੁਖਾਂ ਹੁਕਮ ਕੀਤਾ ਸੀ, ਤਾਂ ਮੈਂ ਅਰਜ਼ ਕਰਨੀ ਚਾਹੁੰਦਾ। ਦੋਨਾਂ ਨੇ ਮੱਥੇ ਟੇਕੇ ਨੇ, ਜਦੋਂ ਠੰਡੇ ਬੁਰਜ ਤੋਂ ਉਤਰੇ, ਮਾਤ ਨੇ ਉੱਤੇ ਦੇਖਿਆ ਦੋਨਾਂ ਲਾਲਾਂ ਨੂੰ ਨੇਤਰਾਂ ਨਾਲ, ਤੇ ਤੁਰਨ ਲੱਗਿਆਂ ਦੋਨਾਂ ਦੇ ਪਿੱਠਾਂ ਦਿਸੀਆਂ ਨੇ, ਦੋਨਾਂ ਦੇ ਸੋਹਣੇ ਬਸਤਰ ਰੇਬਦਾਰ ਪਜਾਮੀਆਂ ਦਿਸੀਆਂ ਨੇ, ਛੋਟੇ ਛੋਟੇ ਪੈਰਾਂ ਵਿੱਚ ਪਾਏ ਹੋਏ ਤਿੱਲੇ ਵਾਲੇ ਜੋੜੇ ਦਿਸੇ ਨੇ। ਜਦੋਂ ਤੁਰਦਿਆਂ ਦੋਨਾਂ ਦੇ ਸਿਰ ਤੇ ਹੱਥ ਰੱਖ ਕੇ ਗਿਆ, ਜਾਓ ਮੇਰੇ ਬੇਟਿਓ, ਗੁਰੂ ਨਾਨਕ ਸਾਹਿਬ ਤੁਹਾਡੇ ਅੰਗ ਸੰਗ ਹੋਵੇ। ਪਿਆਰਿਓ, ਮਾਂ ਬੱਚੇ ਨੂੰ ਸਕੂਲ ਤੋਰਦੀ ਹੈ, ਦਰਵਾਜ਼ਾ ਖੋਲ ਕੇ ਇੰਤਜ਼ਾਰ ਕਰਦੀ ਏ ਇਸ ਵੇਲੇ ਉਹਨੇ ਵਾਪਸ ਆ ਜਾਣਾ। ਮਾਂ ਬੱਚੇ ਨੂੰ ਕੰਮ ਤੇ ਤੋਰਦੀ ਏ, ਉਹਦੇ ਆਉਣ ਦਾ ਸਮਾਂ ਹੁੰਦਾ ਤੇ ਦਰਵਾਜ਼ੇ ਵੱਲ ਦੇਖਦੀ ਏ। ਮਾਂ ਨੇ 3 ਦਿਨ ਤੋਰੇ ਨੇ, ਇੰਤਜ਼ਾਰ ਕੀਤੀ ਸੀ ਹੁਣ ਮੇਰੇ ਫਤਿਹ ਤੇ ਬਾਬਾ ਜੁਝਾਰ ਸਿੰਘ ਨੇ ਆਉਣਾ। ਪਿਆਰਿਓ, ਅੱਜ ਤੋਰਨੀ ਜ਼ਰੂਰ ਏ ਮਾਂ, ਅੱਜ ਪਰਤ ਕੇ ਸਰੀਰਕ ਤੌਰ ਤੇ ਇਹਨਾਂ ਪੋਤਿਆਂ ਨੇ ਤੇਰੇ ਕੋਲ ਆਉਣਾ। ਜਦੋਂ ਤੁਰਨ ਲੱਗੇ ਨੇ, ਇੱਥੇ ਢਾਡੀ ਸੋਹਣ ਸਿੰਘ ਸ਼ੀਤਲ ਉਹਨਾਂ ਨੇ ਇੱਕ ਬੜੇ ਭਾਵ ਪੂਰਕ ਸ਼ਬਦ ਕਹੇ, ਮੈਂ ਉਹ ਆਪ ਨਾਲ ਸਾਂਝੇ ਕਰਨੇ ਚਾਹੁੰਦਾ, ਕਿਉਂਕਿ ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਨੇ ਤੇ ਸਭ ਤੋਂ ਲਾਡਲੇ ਨੇ। ਹਜ਼ੂਰ ਕਿਰਪਾਲੂ ਦਾ ਲਾਲ ਥੱਲੇ ਉਤਰਿਆ, ਉਹਨਾਂ ਨੇ ਰੰਗ ਭਰਿਆ ਇਸ ਗੱਲ ਵਿੱਚ। ਕਹਿੰਦੇ ਨੇ ਜਦੋਂ ਸਿਰ ਤੇ ਹੱਥ ਰੱਖਿਆ ਤੇ ਬਾਬਾ ਜੀ ਨੇ ਚਿਹਰੇ ਨਾਲ ਆਪਣੇ ਚਿਹਰੇ ਨੂੰ ਉੱਪਰ ਕੀਤਾ ਤੇ ਬੁੱਢੜੀ ਦਾਦੀ ਦੇ ਚਿਹਰੇ ਨੂੰ ਦੇਖ ਕੇ ਕਿਹਾ, ਮਾਂ ਦੇਖ, ਤੁਸੀਂ ਆਨੰਦਪੁਰ ਸਾਹਿਬ ਤੋਂ ਆਪਣੀ ਗੋਦ ਵਿੱਚ ਲੈ ਕੇ ਚੱਲੀ, ਅਸੀਂ ਹੁਣ ਤੁਰਨ ਲੱਗੇ ਹਾਂ, ਇੱਕ ਕਿਰਪਾ ਕਰੀ ਮਾਂ, ਜੇ ਸਰੀਰਕ ਤੌਰ ਤੇ ਆਪਣੀ ਗੋਦੀ ਦਾ ਨਿੱਘ ਦਿੱਤਾ, ਜਦੋਂ ਇਸ ਤਨ ਨੂੰ ਛੱਡ ਕੇ ਜਾਈਏ, ਦੇਰ ਨਾ ਕਰੀ, ਜਿੱਥੇ ਅਸੀਂ ਚੱਲੇ ਹਾਂ ਉੱਥੇ ਤੇਰੀ ਗੋਦ ਤੋਂ ਬਿਨਾਂ ਸਾਨੂੰ ਸੁੱਖ ਨਹੀਂ ਉਹ ਮਿਲਣਾ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਤੁਰ ਪਏ ਦੋਵੇਂ ਲਾਡਲੇ। ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ। ਤੁਰ ਪਏ ਦੋਵੇਂ ਲਾਡਲੇ, ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਖੱਤ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨੀ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸੁਆਉਣਾ। ਤੇ ਜਦੋਂ ਇੰਨੇ ਸ਼ਬਦ ਕਹੇ ਤੇ ਕੁੱਟ ਕੇ ਗਲਵੱਕੜੀ ਵਿੱਚ ਲਾ ਕੇ ਕਹਿਣ ਲੱਗੇ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਉੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਂ। ਉਹਨਾਂ ਨੇ ਸ਼ਬਦ ਭਰੇ ਨੇ, ਕਿਸੇ ਤਰੀਕੇ ਨਾਲ ਸਾਡਾ ਅੰਦਰ ਟੁੰਬਿਆ ਜਾਏ, ਚੱਲੋ ਮੇਰੇ ਘੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ। ਕਹਿਣ ਲੱਗੇ, ਪੁੱਤਾਂ ਦੁਆਲੇ ਰਾਮ ਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਸੱਚਖੰਡ ਵਸਾਂ। ਮੈਂ ਆਪਣੇ ਘਰ ਨੂੰ ਤੋਰ ਸੱਚਖੰਡ ਵਸਾਣ ਤੁਰੀ ਹਾਂ। ਗੁਰੂ ਕੇ ਸਿੱਖੋ, ਦੋਨੋਂ ਗੁਰੂ ਕੇ ਲਾਲ ਗਏ, ਅੱਜ ਮੈਂ ਉਹ ਅਰਜ਼ ਕਰਨੀ ਚਾਹੁੰਦਾ ਵਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਸਿੱਖ ਨੂੰ ਪੁੱਤਰ ਦੇ ਮੌਤ ਦਾ ਓਨਾ ਦੁੱਖ ਨਹੀਂ ਲੱਗਦਾ ਜਿੰਨਾ ਦੁੱਖ ਲੱਗਦਾ ਉਹਦੇ ਸਿਰ ਉੱਤੋਂ ਕੇਸਾਂ ਵਾਲਾ ਜੂੜਾ ਉਹ ਕੱਟ ਦੇ। ਹਕੀਕਤ ਹੈ, ਮੈਂ ਪਿਛਲੇ ਦਿਨੀ ਪਰਵਾਨਾ ਸਾਹਿਬ ਨੇ ਗੱਲ ਬਹੁਤ ਸੋਹਣੀ ਸੁਣਾਈ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਕੱਲ ਡਾਕਟਰ ਸਾਹਿਬ ਨਾਲ ਵੀ ਕਰ ਰਿਹਾ ਸਾਂ ਕਿ ਨਿਊਯਾਰਕ ਇੱਕ ਸੱਜਣ ਸਨ, ਪਰਵਾਨਾ ਸਾਹਿਬ ਦੇ ਸ਼ਬਦ ਨੇ, ਕਹਿੰਦੇ ਨੇ ਕਿ ਘਰ ਵਾਲੀ ਕੰਮ ਤੇ ਗਈ ਤੇ ਪੋਹ ਦੇ ਦਿਨ ਸਨ ਤੇ ਸਾਹਮਣੇ ਨਾ ਇੱਕ ਤਸਵੀਰ ਲੱਗੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਨਾ ਉਸ ਤਸਵੀਰ ਵੀ ਦਿਸੇ। ਬਾਬਾ ਫਤਿਹ ਸਿੰਘ ਨਾ ਉਹਦੇ ਵਿੱਚ ਪਿਤਾ ਜੀ ਦੇ ਆਪਣੇ ਲੱਤਾਂ ਦੇ ਉੱਤੇ ਪੱਟਾਂ ਦੇ ਉੱਪਰ ਸਿਰ ਰੱਖ ਕੇ ਪਏ ਨੇ। ਉਸ ਨਿਆਣੇ ਨੇ ਸੁਣਦਿਆਂ ਪੁੱਛ ਲਿਆ, ਕਹਿੰਦਾ ਹੈ ਵੀ ਪਾਪਾ ਜਾਂ ਡੈਡੀ ਇਹ ਕੀ? ਹੁਣ ਉਹਨੇ ਥੋੜਾ ਜਿਹਾ ਨਸ਼ੇ ਵਿੱਚ ਉਹਨੇ ਸਾਰੀ ਗੱਲ ਸੁਣਾ ਦਿੱਤੀ। ਕਹਿੰਦਾ ਗੁਰੂ ਕੇ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਸ਼ਹੀਦ ਕੀਤੇ ਗਏ, ਨਿਆਣਾ ਸੌ ਗਿਆ। ਪਤਾ ਨੀ ਉਹ ਸੁੱਤਿਆਂ ਉਹਦੇ ਅੰਦਰ ਗੱਲ ਧੁਰ ਤੱਕ ਚਲੀ ਗਈ। ਸਵੇਰੇ ਦਿਨ ਚੜਿਆ ਨਾ ਤੇ ਉਹੀ ਬਾਪ ਕੈਂਚੀ ਲੈ ਕੇ ਨਿਆਣੇ ਦੇ ਵਧੇ ਹੋਏ ਕੇਸ ਕੱਟਣ ਲੱਗਾ
ਕਹਿੰਦੇ ਨੇ ਬੱਚੇ ਨੇ ਇੱਕੋ ਦਮ ਹੱਥ ਛਡਾ ਕੇ ਕੈਂਚੀ ਧੂ ਕੇ ਪਿਓ ਤੋਂ ਪਰਾਂ ਸੱਟੀ ਸੋਫੇ ਤੇ ਚੜ ਕੇ ਫੋਟੋ ਨੂੰ ਖਿੱਚ ਕੇ ਤੋੜ ਕੇ ਸੀਨੇ ਨਾਲ ਲਾ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਮੈਨੂੰ ਬਚਾ ਲੈ ਮੇਰਾ ਬਾਪ ਮੇਰੇ ਕੇਸ ਕੱਟਣ ਲੱਗਾ ਹੈ। ਕਹਿੰਦੇ ਨੇ ਉਸ ਦੀਆਂ ਭੁੱਬਾਂ ਨਿਕਲੀਆਂ ਕਹਿੰਦਾ ਮੇਰੇ ਹੱਥੋਂ ਕੈਂਚੀ ਡਿੱਗ ਪਈ ਬੱਚੇ ਨੂੰ ਚੁੱਕਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਗੁਰਦੁਆਰੇ ਆ ਗਿਆ। ਫਿਰ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਅੰਮ੍ਰਿਤ ਸੰਚਾਰ ਹੋਇਆ ਉਸ ਬੱਚੇ ਸਮੇਤ ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਲਈ। ਪਿਆਰਿਓ ਮੈਂ ਖਾਸ ਕਰਕੇ ਆਪਣੀਆਂ ਮਾਵਾਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਹੋ ਸਕਦਾ ਹੈ ਕਈ ਵਾਰੀ ਸਾਈਂ ਕਹਿਣੇ ਤੋਂ ਬਾਹਰ ਨਹੀਂ ਮੰਨਦੇ ਇਹਨਾਂ ਨਿਆਣਿਆਂ ਨੂੰ ਗੋਦ ਦਾ ਨਿੱਘ ਦਿਓ ਲੈ ਕੇ ਆਓ ਗੁਰਦੁਆਰੇ ਹੋ ਸਕਦਾ ਹੈ ਤੁਹਾਡੇ ਬੱਚੇ ਦੀ ਕਮਾਈ ਕੋਈ ਸਿੱਖੀ ਹੀ ਤੁਹਾਡੇ ਘਰ ਵਿੱਚ ਸਿੱਖੀ ਪੈਦਾ ਕਰ ਜਾਏ ਉਹਦੀ ਕਮਾਈ ਕੋਈ ਸਿੱਖੀ ਸਿੱਖੀ ਦੇ ਦੇ। ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ ਹਜ਼ੂਰ ਕਿਰਪਾਲੂ ਦੇ ਦੋਨੋਂ ਲਾਲ ਗਏ ਨੇ ਅੱਜ ਪਰਤ ਕੇ ਫਿਰ ਉਹੀ ਰਾਗ ਅਲਾਪਿਆ ਕਿ ਜਾਂ ਸਿੱਖੀ ਜਾਂ ਮੌਤ ਤੇ ਉਸ ਵੇਲੇ ਬਾਬਾ ਫਤਿਹ ਸਿੰਘ ਦਾ ਉੱਤਰ ਸੀ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਲਾ ਸੁਣ ਲੋ ਜਰਾ ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਪਿਆਰਿਓ ਨੀਆਂ ਵਿੱਚ ਗੁਰੂ ਕੇ ਲਾਲ ਚਿੰਨੇ ਸ਼ੁਰੂ ਕੀਤੇ। ਦੇਖੋ ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਬੜੇ ਮਹਾਂਪੁਰਸ਼ ਇਸ ਧਰਤੀ ਤੇ ਆਉਂਦੇ ਨੇ ਕਿਸੇ ਤੇ ਤਰਕ ਨਹੀਂ ਮੈਂ ਕਰਦਾ ਹਰ ਕੋਈ ਆਉਂਦਾ ਕਹਿੰਦਾ ਆਇਓ ਮੇਰੇ ਸਥਾਨ ਤੇ ਜ਼ਰੂਰ ਆਇਓ ਸਾਡੇ ਡੇਰੇ ਤੇ ਜ਼ਰੂਰ ਦਰਸ਼ਨ ਦਿਓ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂ ਹਰਿਮੰਦਰ ਸਾਹਿਬ ਜਾਣਾ ਕਦੀ ਨਾ ਭੁੱਲਿਓ ਅਕਾਲ ਤਖ਼ਤ ਨੂੰ ਨਮਸਕਾਰ ਜਾ ਕੇ ਕਰਿਓ ਆਪਣੇ ਬੱਚਿਆਂ ਨੂੰ ਲੈ ਕੇ ਛੱਡ ਕੇ ਦੁਨੀਆਂ ਦੇ ਚੰਬੇਲੇ ਕਦੀ ਨੀਆਂ ਦੇ ਥੱਲੇ ਜਾ ਕੇ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਦੋਨਾਂ ਲਾਲਾਂ ਦੇ ਚਰਨ ਪਕੜ ਕੇ ਸਿੱਖੀ ਦੇ ਲਈ ਪੁਕਾਰ ਕਰਿਓ ਹੋ ਸਕਦਾ ਬੱਚਿਆਂ ਦੀ ਝੋਲੀ ਵਿੱਚ ਉੱਥੋਂ ਸਿੱਖੀ ਪੈ ਜਾ। ਅਸੀਂ ਜਾਣਦੇ ਹਾਂ ਗੁਰੂ ਧਾਮਾਂ ਤੇ ਗਏ ਦਰਸ਼ਨ ਕੀਤਾ ਦੇਖ ਕਰਾਈ ਪਰਿਕਰਮਾ ਕੀਤੀ ਖੱਸੇ ਦੋ ਚਾਰ ਫੋਟੋਆਂ ਕੀਤੀਆਂ ਮੂਵੀ ਬਣਾਈ ਲੈ ਪੁੱਤਰ ਤੂੰ ਇੱਥੇ ਖਲੋ ਨੀ ਕੋਲ ਤੇਰੀ ਮੂਵੀ ਬਣਾਉਣਾ ਨੀ ਕੋਲ ਖਲੋ ਕੇ ਮੂਵੀ ਬਣਾ ਕੇ ਪਾਰ ਉਤਾਰਾ ਨਹੀਂ ਹੋਣਾ ਬਾਬਾ ਫਤਿਹ ਸਿੰਘ ਦੀ ਉਂਗਲੀ ਪਕੜ ਕੇ ਪਾਰ ਉਤਾਰਾ ਹੋਣਾ। ਸਾਹਿਬ ਕਿਰਪਾਲੂ ਜੀ ਦੇ ਉਹਨਾਂ ਥਾਵਾਂ ਤੇ ਜਾਈਏ ਸੁਰਤ ਟਿਕਾ ਕੇ ਕਦੀ ਸਿਮਰਨ ਕਰਕੇ ਦੇਖਿਓ ਪਿਆਰਿਓ ਉੱਥੇ ਅਜੇ ਵੀ ਵੇਵਸ ਨੇ ਜਿਹੜੀਆਂ ਸਾਡੇ ਅੰਦਰ ਨੂੰ ਟਿਕਾਉਂਦੀਆਂ। ਜਦੋਂ ਦੋਨੋਂ ਲਾਲ ਸ਼ਹੀਦ ਕਰ ਲੱਗੇ ਮੀਂਹ ਉਸਰਨੀ ਸ਼ੁਰੂ ਹੋਈਏ ਅਖੀਰ ਤੇ ਜਦੋਂ ਕਿਹਾ ਕਿ ਤੁਸੀਂ ਸੱਚ ਦੀ ਗੱਲ ਕਹਿੰਦੇ ਸੋ ਤੁਸੀਂ ਤਾਂ ਅਲੋਪ ਹੋ ਚੱਲੇ ਹੋ ਉੱਥੇ ਅੱਲਾ ਯਾਰ ਖਾਂ ਜੋਗੀ ਨੇ ਅਖੀਰਲੇ ਸ਼ੇਰ ਕਹੇ ਨੇ ਕਹਿਣ ਲੱਗੇ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ। ਬਾਬਾ ਫਤਿਹ ਸਿੰਘ ਦੀ ਰਚਨਾ ਤੋਂ ਕਿਹਾ ਹੈ ਕਿ ਇਹ ਜਲਾਦ ਇਹ ਸੂਬੇ ਮਤ ਸਮਝ ਇਹ ਨੀਆਂ ਨੇ ਇੱਟ ਦੀਆਂ ਨਹੀਂ ਦੇਖੀ ਇਸ ਨੀਂਹ ਦੇ ਵਿੱਚ ਆਪਣਾ ਸਿਰ ਰੱਖ ਕੇ ਚੱਲੇ ਹਾਂ ਇਸ ਸਿਰ ਦੇ ਉੱਤੇ ਸਿੱਖੀ ਦਾ ਮਹਲ ਉਸਰੇਗਾ ਤੇ ਚੇਤੇ ਰੱਖੀ ਜਿੱਥੇ ਤੂੰ ਸਾਡੇ ਸਿਰ ਲਾਣ ਤੁਰਿਆ ਇਹਨਾਂ ਨੀਆਂ ਦੇ ਵਿੱਚ ਗੁਰੂ ਕਲਗੀਧਰ ਦੇ ਖਾਲਸੇ ਦਾ ਕੇਸਰੀ ਨਿਸ਼ਾਨ ਰਾਜ ਦਾ ਸਭ ਤੋਂ ਪਹਿਲਾਂ ਝੁੱਲੇਗਾ ਤੇ ਹਕੀਕਤ ਤੇ ਸਰਹੰਦ ਝੁੱਲਿਆ। ਕਹਿਣ ਲੱਗੇ ਖੰਮ ਜਾਨ ਦੇਖ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚੱਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ ਸਿੰਘੋ ਕੀ ਸਲਤਨਤ ਤਖ਼ਤ ਕਾ ਪੌਦਾ ਲਗਾ ਚਲੇ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਮੇਰੇ ਸਤਿਗੁਰੂ ਦੇ ਦੋਨੋਂ ਲਾਲ ਜ਼ਬਰਨਾਮੇ ਵਿੱਚ ਆਇਆ ਕਿ ਨੀਆਂ ਵੀ ਚਿੰਨ ਤੋਂ ਬਾਅਦ ਕੋਹ ਕੇ ਸ਼ਹੀਦ ਕੀਤੇ ਗਏ ਸਨ। ਹਕੀਕਤ ਹੈ ਹਜ਼ੂਰ ਨੇ ਸ਼ਬਦ ਵੀ ਵਰਤੇ ਨੇ ਕਿ ਚਾਹ ਛੁੱਟ ਕੇ ਚੂ ਬਚਗਾ ਕੁਸ਼ਤਾ ਚਾਰ ਮੇਰੇ ਚਾਰ ਪੁੱਤਰਾਂ ਨੂੰ ਕੋਹ ਕੇ ਮਾਰਿਆ। ਕਹਿਣ ਲੱਗੇ ਬਾਕੀ ਬੇਮਾ ਦਸਤ ਪੇਚੀ ਦਾ ਮਾਰ ਗੁਰੂ ਕੇ ਦੋਨੋਂ ਪੁੱਤਰ ਸ਼ਹੀਦ ਹੋ ਗਏ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਪਿਆਰਿਓ ਜੋਤੀ ਸਰੂਪ ਵਾਲੇ ਥਾਂ ਤੇ ਟੋਡਰ ਮੱਲ ਨੇ ਸਤਿਕਾਰ ਕੀਤਾ। ਅੱਜ ਭਾਵੇਂ ਉਸ ਗੁਰਦੁਆਰੇ ਦੀ ਬਣਤਰ ਚੇਂਜ ਕਰ ਦਿੱਤੀ ਉਸ ਵੇਲੇ ਪਤਾ ਪੁਰਾਤਨ ਜਿਨ੍ਹਾਂ ਨੇ ਇਮਾਰਤ ਵੇਖੀ ਪਿੱਛੇ ਦੋਨਾਂ ਲਾਲਾਂ ਦੀ ਯਾਦ ਸੀ ਅੱਗੇ ਮਾਂ ਗੁਜਰੀ ਜੀ ਦੀ ਥਾਂ ਬਣਾਈ ਸੀ ਬਰੂਹਾਂ ਵਿੱਚ ਮਾਂ ਗੁਜਰੀ ਸੀ ਉਹਦਾ ਮਤਲਬ ਇਹ ਸੀ ਦੁਨੀਆਂ ਦੇ ਲੋਕੋ ਹਰ ਦਾਦੀ ਬੂਹੇ ਵਿੱਚ ਖਲੋਤੀ ਮੇਰੇ ਪੋਤਿਆਂ ਨੂੰ ਤੱਤੀ ਵਾਹ ਨਾ ਲੱਗ ਜਾਏ ਮੇਰੇ ਪੋਤੇ ਜਿਹੜੇ ਨੇ ਸਿੱਖੀ ਨੂੰ ਪ੍ਰਫੁੱਲਤ ਕਰਦੇ ਹੈ। ਮਾਂ ਤਾਂ ਬੂਹੇ ਵਿੱਚ ਖਲੋ ਬਹਿੰਦੀ ਹੈ ਕਿ ਜਿਹੜੀ ਬੱਚੇ ਨੂੰ ਵਿਕਾਰਾਂ ਤੋਂ ਬਚਾ ਸਕੇ। ਲਾਲਾਂ ਦੀ ਸ਼ਹਾਦਤ ਹੋ ਗਈ ਤੇ ਇੱਕ ਅਰਜ਼ ਮੈਂ ਕਰਨੀ ਚਾਹੁੰਦਾ ਸਤਿਗੁਰੂ ਰਾਏ ਕੱਲੇ ਕੋਲ ਪਹੁੰਚੇ ਨੂਰੇ ਮਾਈ ਨੂੰ ਭੇਜਿਆ
ਕਿ ਜਾ ਮੇਰੇ ਲਾਲਾਂ ਦੀ ਖਬਰ ਲੈ ਕੇ ਆ। ਹੁਣ ਅਸੀਂ ਇਹਨੂੰ ਇੱਕ ਮਿੰਟ ਵਿੱਚ ਕਹਿ ਦਿੰਦੇ ਹਾਂ, ਨੂਰਾ ਗਿਆ ਸਰਹੰਦ ਵਿੱਚੋਂ ਖਬਰ ਲੈ ਆਇਆ। ਉਹ ਪਿਆਰਿਓ, ਆਪਣੇ ਇਸ ਨਾ ਜਿਹੜਾ ਮਾਸ ਦਾ ਦਿਲ ਹੈ ਨਾ, ਇਹਨੂੰ ਹੱਥ ਵਿੱਚ ਪਕੜ ਕੇ ਦੇਖੋ, ਜਿਹਦਾ ਲਾਲ ਅਜੇ ਤੋਤਲੀਆਂ ਗੱਲਾਂ ਕਰਦਾ ਹੋਵੇ ਤੇ ਘੁੱਟ ਕੇ ਸੀਨੇ ਨਾਲ ਕਦੀ ਗੁਲਵਕੜੀ ਪਾਉਂਦਾ ਹੋਵੇ, ਕਦੀ ਗੋਦੀ ਵਿੱਚ ਬੈਠਦਾ ਹੋਵੇ, ਤੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਜਿਹੜਾ ਲਾਡਲੀ ਫੌਜ ਨੀਲਾ ਬਣਾ ਨਾ, ਇਹ ਵੀ ਬਾਬਾ ਫਤਿਹ ਸਿੰਘ ਦਾ ਦਿੱਤਾ ਹੋਇਆ ਹੈ। ਕੁਝ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਜੀ, ਜਿਸ ਦਿਨ ਬਾਬਾ ਫਤਿਹ ਸਿੰਘ ਆਨੰਦਪੁਰ ਸਾਹਿਬ ਵੱਡੇ ਲਾਲਾਂ ਨਾਲ ਖੇਡਦੇ ਪਏ ਸਨ। ਪਿਆਰਿਓ, ਦਸਤਾਰ ਦੀ ਮੈਂ ਗੱਲ ਕਰਨੀ ਚਾਹੁੰਦਾ ਤੇ ਬਾਬਾ ਅਜੀਤ ਸਿੰਘ ਨੇ ਚੁੱਕਿਆ, ਸਾਢੇ ਕੁ ਚਾਰ ਸਾਲ ਦੀ ਉਮਰ ਦੀ ਸੀ, ਚੁੱਕ ਕੇ ਅੰਦਰ ਲੈ ਕਹਿਣ ਲੱਗੇ, ਜੇ ਛੋਟਾ ਹੈ ਤੂੰ ਨੀ ਸਾਡੇ ਨਾਲ ਖੇਡ ਸਕਦਾ। ਕੁਛ ਨੀ ਬੋਲੇ, ਚੁੱਪ ਕਰਕੇ ਅੰਦਰ ਚਲੇ ਗਏ ਤੇ ਸਤਿਗੁਰੂ ਜੀ ਦੇ ਪਲੰਗ ਤੇ ਪਈ ਸੀ ਦਸਤਾਰ, ਪਿਤਾ ਜੀ ਵਾਲੀ ਦਸਤਾਰ ਬੰਨਣ ਲੱਗ ਪਏ। ਬਾਬਾ ਫਤਿਹ ਸਿੰਘ ਨੇ ਦਸਤਾਰ ਬੰਨੀ, ਹੱਥ ਸਨ ਛੋਟੇ, ਦਸਤਾਰ ਵੱਡੀ ਹੋ ਗਈ। ਅਖੀਰ ਵਾਲਾ ਲੜ ਜਿਹੜਾ ਸੀ ਉਹ ਉੱਪਰ ਜਿਵੇਂ ਨਿਹੰਗ ਸਿੰਘ ਫਰਲਾ ਨੀ ਛੱਡਦੇ, ਇਸ ਤਰ੍ਹਾਂ ਆ ਗਏ ਤੇ ਇੱਕੋ ਦਮ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਕਹਿਣ ਲੱਗੇ, ਮੇਰੇ ਵੱਲ ਵੇਖੋ। ਜਦੋਂ ਸਾਰਿਆਂ ਵੇਖਿਆ ਤੇ ਕਹਿਣ ਲੱਗੇ, ਦੇਖੋ ਜਿਹਦੀ ਦਸਤਾਰ ਵੱਡੀ ਹੋਵੇ ਉਹ ਹੀ ਵੱਡਾ ਹੁੰਦਾ ਹੈ, ਮੇਰੀ ਦਸਤਾਰ ਵੱਡੀ ਹੈ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆਏ, ਉਸੇ ਵੇਲੇ ਪੁੱਤਰ ਨੂੰ ਗੋਦ ਵਿੱਚ ਲੈ ਲਿਆ, ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮੇਰੇ ਪੁੱਤਰ ਤੂੰ ਛੋਟਾ ਨਹੀਂ, ਤੂੰ ਬਹੁਤ ਵੱਡਾ ਹੈ ਤੇ ਜੋ ਕੁਝ ਤੂੰ ਵੱਡਾ ਕੰਮ ਕਰ ਜਾਣਾ, ਵੱਡੇ ਵੱਡੇ ਸਮਰਾਟ ਵੀ ਤੇਰੀ ਥਾਂ ਤੇ ਆ ਕੇ ਝੁਕਿਆ ਕਰ, ਤੂੰ ਛੋਟਾ ਨਹੀਂ ਮੇਰੇ ਲਾਲ, ਤੂੰ ਬਹੁਤ ਵੱਡਾ ਹੈ। ਪੰਜ ਸਿੰਘ ਦੂਜੇ ਦਿਨ ਬਾਬਾ ਫਤਿਹ ਸਿੰਘ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨੀਲੇ ਬਸਤਰ ਪਾ ਕੇ ਬੈਠੇ, ਇਸੇ ਕਰਕੇ ਨੀਲਧਾਰੀ ਬਸਤਰ ਪਾ ਕੇ ਤੁਰਦਾ ਸੀ, ਕਹਿੰਦੇ ਆ ਗੁਰੂ ਕੀ ਲਾਡਲੀ ਫੌਜ ਹੈ, ਕਿਉਂਕਿ ਉਹ ਲਾਡਲੇ ਪੁੱਤਰ ਦੇ ਕੋਲ ਬੈਠੇ ਸਨ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਪ੍ਰੋਫੈਸਰ ਪੂਰਨ ਸਿੰਘ ਨੇ ਇੱਥੇ ਭਾਵ ਪੂਰਕ ਸ਼ਬਦ ਲਿਖੇ ਨੇ, ਗੁਰੂ ਗੋਬਿੰਦ ਸਿੰਘ ਕੋਲ ਤਿੰਨ ਸਿੱਖ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ। ਹਜ਼ੂਰ ਕਹਿੰਦੇ ਨੇ, ਜਾ ਨੂਰੇ ਨੂੰ ਰਾਏ ਕੱਲੇ ਨੇ ਭੇਜਿਆ, ਖਬਰ ਲੈ ਕੇ ਆ ਮੇਰੇ ਲਾਲਾਂ ਦੀ, ਸਰਹੰਦ ਗਿਆ। ਸਰਹੰਦ ਦੀਆਂ ਗਲੀਆਂ ਵੀ ਵਹਿਣ ਪਈਆਂ ਪਾਂਦੀਆਂ ਸਨ, ਕੱਖ ਵੀ ਰੋਂਦੇ ਪਏ ਨੇ ਕਿ ਜਿਹੜਾ ਕਹਿਰ ਇੱਥੇ ਢਿਆ ਹੈ, ਪਤਾ ਨੀ ਸਰਹੰਦ ਦਾ ਕੀ ਬਣੇਗਾ। ਨੂਰੇ ਨੇ ਇੱਕ ਇੱਕ ਗੱਲ ਸੁਣੀ, ਸੁਣ ਕੇ ਅੱਜ ਵਾਪਸ ਆਇਆ। ਇੱਥੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, ਹਜ਼ੂਰ ਕਿਰਪਾਲੂ ਜੀ ਨੇ, ਉਹਨਾਂ ਦੇ ਸ਼ਬਦ ਨੇ ਸਿੱਖ ਨੂੰ ਕਿਹਾ, ਦੇਖ ਰੁੱਖ ਉੱਤੇ ਖਲੋ ਕੇ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਨੂਰਾ ਆਇਆ ਹੈ ਕਿ ਨਹੀਂ। ਦੇਖਿਆ ਦੂਰੋਂ ਨੂਰਾ ਤੁਰਿਆ ਹੁੰਦਾ। ਜਦੋਂ ਕਿਰਪਾਲੂ ਦਾਤਾ ਜੀ ਦੇ ਕੋਲ ਗਿਆ ਤੇ ਨੂਰੇ ਨੇ ਆਪਣੇ ਦੋਨਾਂ ਹੱਥਾਂ ਨਾਲ ਚਿਹਰੇ ਨੂੰ ਟੱਕ ਲਿਆ ਸੀ, ਕਿਉਂਕਿ ਉਹ ਦੱਸ ਹੀ ਨਹੀਂ ਸਕਦਾ ਕਿ ਸੱਚੇ ਪਾਤਸ਼ਾਹ ਤੇਰੇ ਪੁੱਤਰਾਂ ਨਾਲ ਕੀ ਵਾਪਰੀ, ਤੇਰੇ ਲਾਲਾਂ ਨੂੰ ਕਿਵੇਂ ਕੋਹ ਕੇ ਸ਼ਹੀਦ ਕੀਤਾ। ਉਹਨੇ ਚਿਹਰਾ ਢੱਕ ਲਿਆ, ਅੱਖਾਂ ਉਹਦੀਆਂ ਵਿੱਚੋਂ ਨੀਰ ਦੀ ਝੜੀ ਲੱਗੀ ਤੇ ਕਹਿੰਦੇ ਨੇ, ਉਸ ਵੇਲੇ ਹਜ਼ੂਰ ਉੱਠ ਖਲੋਤੇ, ਆਵਾਜ਼ ਦਿੰਦੇ ਨੇ, ਨੂਰਿਆ ਤਰਵਾਸ ਰੱਖ, ਸੁਣਾ ਮੇਰੇ ਜੋਰਾਵਰ ਸਿੰਘ, ਮੇਰੇ ਫਤਿਹ ਸਿੰਘ ਦੀ ਕੋਈ ਗੱਲ। ਉੱਥੇ ਇੱਕੋ ਗੱਲ ਉਹਨੇ ਕਿ ਸੱਚੇ ਪਾਤਸ਼ਾਹ ਦੋਨਾਂ ਨੂੰ ਇਹਨਾਂ ਨੀਆਂ ਵਿੱਚ ਨਪੀੜ ਦਿੱਤਾ ਹੈ, ਦੋਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਹੈ। ਇੱਥੇ ਮੈਂ ਇੱਕ ਨਜ਼ਮ ਕਹੀ ਸੀ, ਉਹ ਤਕਰੀਬਨ ਸਾਕੇ ਵਾਲੇ ਦਿਨਾਂ ਵਿੱਚ, ਇਸ ਕਰਕੇ ਨਹੀਂ ਆਪਣੇ ਖੌਮੇ ਲਈ, ਪੀਟੀਸੀ ਚੈਨਲ ਨੇ ਤਕਰੀਬਨ ਦਿਨ ਵਿੱਚ ਉਹ 8-9 ਵਾਰੀ ਉਸ ਨੂੰ ਚੈਨਲ ਤੇ ਚਲਾਇਆ। ਮੈਂ ਕੱਲ ਵੀ ਅਰਜ਼ ਕੀਤੀ, ਨੂਰਾ ਸਾਹਮਣੇ ਖਲੋਤਾ, ਹਜ਼ੂਰ ਉੱਠ ਕੇ ਖੜੇ ਹੋਏ। ਉਹ ਪੰਜਾਬੀ ਦਾ ਸ਼ਾਇਰ ਲਿਖਦਾ ਹੈ ਕਿ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ। ਦੇਖੋ ਅੱਖਰ ਬੜੇ ਸੌਖੇ ਨੇ, ਕਹਿੰਦੇ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਤੁਰ ਗਏ। ਜਦੋਂ ਤੁਰ ਕੇ ਸ਼ਬਦ ਹੈ ਨਾ, ਉਹ ਇੰਨਾ ਕੁ ਖਲਾਅ ਪੈਦਾ ਕਰਦਾ, ਬਸ ਤੁਰ ਕੇ ਸ਼ਬਦ ਹੀ ਅੰਦਰ ਨੂੰ ਵਿੰਨ ਕੇ ਲੈ ਜਾਂਦਾ। ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਤੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ ਨੇ, ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤੇ ਨੇ। ਸੁਣ ਕੇ ਇਹ ਗੱਲ ਸਾਰੀ, ਗੁਰੂ ਗੋਬਿੰਦ ਸਿੰਘ ਜੀ ਸੁਣ ਕੇ ਇਹ ਗੱਲ ਸਾਰੀ, ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਦੱਸਣ ਵਾਲਾ ਰੋਂਦਾ ਹੈ ਤੇ ਜਿਹਦੇ ਪੁੱਤਰਾਂ ਦੀ ਕਹਾਣੀ ਉਹ ਮੁਸਕਰਾਉਂਦਾ ਪਿਆ ਹੈ। ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਤੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ ਨੇ,
ਕੋਮਲ ਸਰੀਰ ਇੱਟਾਂ ਵਿੱਚ ਨਪੀਰ ਦਿੱਤੇ ਨੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਕਹਿਣ ਲੱਗੇ, ਤੂੰ ਰੂਬਰੂ ਸੈਂ, ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ। ਕਹਿਣ ਲੱਗੇ, ਨੂਰਿਆ, ਕੋਈ ਗੱਲ ਲੁਕਾ ਨਾ। ਉਹਨੇ ਚਰਨ ਪਕੜ ਲਏ, ਸੱਚੇ ਪਾਤਸ਼ਾਹ ਕੀ ਦੱਸਾਂ। ਅੱਗੋਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੇ ਸੀਨਾ ਪਾੜ ਕੇ ਲੈ ਜਾਂਦੇ। ਕਹਿਣ ਲੱਗੇ, ਤੂੰ ਰੂਬਰੂ ਸੈਂ, ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਥਾਂ ਤੇ ਨਾ ਕੱਢੀ। ਮੈਨੂੰ ਦੱਸ, ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚੋਂ ਪਾਣੀ ਤੇ ਨਹੀਂ ਆਇਆ? ਜਦੋਂ ਨੀਆਂ ਨੇ ਗੁੰਮ ਕੀਤਾ, ਮੇਰੇ ਫਤਿਹ ਸਿੰਘ ਨੇ ਕੋਈ ਚੀਕ ਤੇ ਨਹੀਂ ਮਾਰੀ? ਕਹਿਣ ਲੱਗੇ, ਕੋਈ ਖਿੰਜ ਤੇ ਨਾ ਕੇੜੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਥਾਂ ਤੇ ਨਾ ਕੱਢੀ, ਤੇਤੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ। ਤੇਤੀ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤੇ ਨਾ ਮਾਰੀ। ਇਹ ਵੀ ਕਹਿਣ ਦਾ ਅੰਦਾਜ਼ ਉਹਦਾ ਵੱਖਰਾ ਸੀ, ਜੇ ਉਸ ਨੇ ਵਜਾਇਆ ਉਹ ਸਾਜ ਵੱਖਰਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਪੁੱਤਰਾਂ ਦੀ ਸੁਣੀ ਖਬਰ ਕਲਮ ਪਕੜੀ, ਕਿੰਨਾ ਕੁ ਮਾਣ ਸਾਡੇ ਤੇ ਕੀਤਾ ਸੀ। ਪਿਆਰਿਓ, ਮੈਂ ਕੱਲ ਵੀ ਕਰਜ਼ ਕੀਤੀ ਸੀ, ਬੰਦਾ ਸਿੰਘ ਬਹਾਦਰ ਨੇ ਜਦੋਂ ਅੰਮ੍ਰਿਤ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚੋਂ, ਕਿਉਂਕਿ ਅੱਜ ਨਵੀਂ ਉੱਥੇ ਗੱਲ ਚੱਲਦੀ ਪਈ, ਬਾਬਾ ਬੰਦਾ ਸਿੰਘ ਬੈਰਾਗੀ, ਬੈਰਾਗੀ ਬੰਦਾ ਕਹੀ ਜਾਂਦੇ, ਬੈਰਾਗੀ ਸ਼ਬਦ ਪਹਿਲਾਂ। ਮੈਂ ਉੱਥੇ ਉਸ ਉਹਨਾਂ ਦਿਨਾਂ ਵਿੱਚ ਇੱਕ ਲੈਕਚਰ ਵੀ ਸਿਰਫ ਲਾਈਵੇ ਦੇ ਉੱਤੇ ਕੀਤਾ ਸੀ। ਠੀਕ ਹੈ, ਘੁਸਰ ਮੁਸਰ ਕਈਆਂ ਨੂੰ ਹੋਈ, ਕਈਆਂ ਨੇ ਸ਼ਬਦ ਵੀ ਭੈੜੇ ਵਰਤੇ, ਚਿੱਠੀਆਂ ਵੀ ਲਿਖੀਆਂ ਭੈੜੀਆਂ, ਪਰ ਮੈਂ ਇੱਕ ਗੱਲ ਕਹੀ ਸੀ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦਾ ਅਨਨ ਸਿੱਖ ਸੀ, ਉਹ ਡੋਲਿਆ ਨਹੀਂ। ਜਿਹੜੇ ਡੋਲ ਜਾਂਦੇ ਨੇ ਉਹ ਦਿੱਲੀ ਗਏ ਹੋਏ ਕਦੀ ਵਾਪਸ ਨਹੀਂ ਆਏ। ਪਿਆਰਿਓ, ਦਿੱਲੀ ਦੇ ਚਰਸਤੇ ਵਿੱਚ ਬੈਠ ਕੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਈ ਬੈਠਾ ਸੀ, ਉਹ ਕਿਵੇਂ ਡੋਲ ਗਿਆ? ਬਾਬਾ ਅਜੈ ਸਿੰਘ ਦਾ ਕਲੇਜਾ ਮੂੰਹ ਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ, ਉਹ ਡੋਲ ਗਿਆ? ਰਤਨ ਸਿੰਘ ਪੰਗੂ ਲਿਖਦਾ, ਉਹ ਤਾਂ ਕੂਕ ਕੇ ਕਹਿੰਦਾ ਸੀ, ਮੈਂ ਹੂੰ ਉਸੀ ਪੁਰਖ ਦਾ ਦਾਸ ਹਾਂ ਜਿਸਨੇ ਕਿਨੋ ਪੰਥ ਪ੍ਰਕਾਸ਼ਾ, ਮੈਂ ਉਸ ਗੁਰੂ ਗੋਬਿੰਦ ਸਿੰਘ ਦਾ ਦਾਸ ਹਾਂ। ਪਰ ਦੁਖਾਂਤ ਹੈ, ਤੁਹਾਡੇ ਜਿਤਨੇ ਵੀ ਸਾਡੇ ਵੱਡੇ ਸ਼ਹੀਦ ਨੇ, ਕਰਾਮਾਤੀ ਤੇ ਕੁਝ ਕੁ ਕਰਮ ਕਾਂਡੀ ਲੋਕਾਂ ਨੇ ਉਹਨਾਂ ਦੇ ਜੀਵਨ ਨੂੰ ਨੀਵਿਆਂ ਦਿਖਾਉਣ ਦਾ ਯਤਨ ਕੀਤਾ ਹੈ, ਵੀ ਉਹਨੇ ਆਹ ਭੁੱਲ ਕਰ ਲਈ, ਉਹ ਆਹ ਡੋਲ ਗਿਆ। ਉਹ ਡੋਲਿਆ ਹੋਇਆ ਬੰਦਾ ਜਮੂਰਾਂ ਨਾਲ ਮਾਸ ਕਿਵੇਂ ਖਿਚਵਾ ਸਕਦਾ ਹੈ? ਹਜ਼ੂਰ ਦੇ ਚਰਨਾਂ ਵਿੱਚ ਬੈਠੇ ਸਿਰ ਤੇ ਹੱਥ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਸੰਤ ਰਾਮ ਉਦਾਸੀ ਨੇ ਤੇ ਸ਼ਬਦ ਕਹੇ ਨੇ। ਹਜ਼ੂਰ ਦੇ ਚਰਨਾਂ ਵਿੱਚ ਬੋਲ ਕੇ ਕਹਿੰਦਾ, ਬਾਪੂ ਜੀ, ਬਾਬਾ ਬੰਦਾ ਸਿੰਘ ਬਹਾਦਰ ਕੇ ਪਿਤਾ ਜੀ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ, ਮਾਛੀਵਾੜੇ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਡਿਆਂ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਆਏ ਸੋਨੀਪਤ ਟੁੱਪਿਆ ਬਾਬਾ ਬੰਦਾ ਸਿੰਘ ਬਹਾਦਰ, ਪੰਜਾਬ ਵਿੱਚ ਜਦੋਂ ਇੰਟਰ ਕੀਤਾ ਸੋਨੀਪਤ ਆਇਆ, ਇੱਥੇ ਪਦਮ ਸਾਹਿਬ ਲਿਖਦੇ ਨੂੰ ਨੇ ਦੋ ਗੱਲਾਂ ਕਹੀਆਂ, ਕਹਿੰਦਾ ਮੈਂ ਕਥਾ ਨਹੀਂ ਜਾਣਦਾ, ਮੈਂ ਕੋਈ ਵਖਿਆਨ ਨਹੀਂ ਜਾਣਦਾ, ਮੇਰਾ ਤੁਸੀਂ ਸਾਥ ਦਿਓ। ਦੇਖੋ, ਇੱਕ ਬੰਦਾ ਪੰਜ ਸਿੰਘ ਨਾਲ ਆਏ, ਏਡਾ ਵੱਡਾ ਭਾਂਬੜ ਬਾਲ ਦਿੱਤਾ, ਪੰਜਾਬ ਦੇ ਹਕੂਮਤ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਉਹ ਕਹਿੰਦਾ ਮੈਂ ਕੁਛ ਨਹੀਂ ਮੰਗਦਾ, ਧਨ ਨਹੀਂ ਮੰਗਦਾ, ਕੁਛ ਨਹੀਂ ਮੰਗਦਾ, ਸਿਰਫ ਮੈਨੂੰ ਦੋ ਗੱਲਾਂ ਆਉਂਦੀਆਂ ਨੇ। ਉਹ ਕੀ ਨੇ? ਸਰਹੰਦ ਵਿੱਚ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਆਪਣੇ ਵੀਰਾਂ ਨੂੰ ਆਵਾਜ਼ਾਂ ਪੈ ਮਾਰਦੇ ਨੇ, ਚਮਕੌਰ ਗੜੀ ਦੀ ਜੂ ਖਾਲਸੇ ਦਾ ਰਾਹ ਪਈ ਵੈਂਦੀ ਏ, ਮੇਰਾ ਸਾਥ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂ। ਪਿਆਰਿਓ, ਸਿੱਖਾਂ ਸਾਥ ਦਿੱਤਾ ਤੇ ਉੱਥੇ ਜੋਗੀ ਜੀ ਨੇ, ਅੱਲਾ ਯਾਰ ਖਾਂ ਜੋਗੀ ਨੇ ਆਪਣੀ ਨਜ਼ਮ ਇੱਥੇ ਖਤਮ ਕੀਤੀ ਏ, ਕਹਿੰਦਾ ਜੋਗੀ ਜੀ, ਇਸਕੇ ਬਾਅਦ ਹੋਈ ਥੋੜੀ ਦੇਰ ਸੀ ਬਸਤੀ ਸਰਹੰਦ ਸ਼ਹਿਰ ਕੀ ਇੰਤੋਂ ਕਾ ਢੇਰ ਸੀ, ਥੋੜਾ ਸਮਾਂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਾਨ ਕਰਕੇ ਸਾਡੇ ਲਈ ਸ਼ਬਦ ਕਹੇ ਸਨ ਕਿ ਖਾਲਸਾ ਮੇਰਾ ਪੁੱਤਰ ਹੈ, ਖਾਲਸਾ ਮੇਰਾ ਸੱਜਣ ਹੈ, ਖਾਲਸਾ ਮੇਰਾ ਭਰਾ ਹੈ, ਤੇ ਮੈਂ ਸਟੋਕਟ ਨੇ ਸ਼ਬਦ ਵੀ ਅਰਜ਼ ਕੀਤੇ ਸਨ, ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਸਮ ਨਹੀਂ ਚੁੱਕੀ। ਹਾਂ, ਝੂਠੀਆਂ ਕਸਮਾਂ ਚੁੱਕਣ ਵਾਲਿਆਂ ਤੇ ਭਰੋਸਾ ਕਰ ਲਿਆ ਕਿ ਰੱਬ ਦਾ ਤੁਸੀਂ ਵਾਸਤਾ ਪਾਇਆ, ਪਰ ਜਿੱਦਣ ਸਿੱਖਾ ਤੇਰੀ ਗੱਲ ਆਈ, ਉਦਣ ਰੱਬ ਨੂੰ ਤੇ ਗੁਰੂ ਨਾਨਕ ਨੂੰ ਵਿੱਚ ਸਾਖੀ ਬਣਾ ਕੇ ਕਿਹਾ, ਮੈਂ ਰੰਚਕ ਮਾਤਰ ਝੂਠ ਮੋਲਾਂ, ਗੁਰੂ ਨਾਨਕ ਤੇ ਰੱਬ ਸਾਖੀ ਏ, ਸੱਚ ਜਾਣੀ, ਤੂੰ ਖਾਲਸਾ ਬਣੀ, ਮੈਂ ਤੇਰਾ ਚੇਲਾ ਬਣ ਜਾ।
ਅਸੀਂ ਉਹ ਪੜ੍ਹਨੇ ਹਾਂ ਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੂੰ ਸਤ ਸਤ ਸੰਗਾ, ਖਾਲਸਾ ਮੇਰਾ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ।

0: ਦਾ ਹੁਕਮ, ਗੁਰੂ ਦੇ ਚਰਨੇ, ਗੁਰੂ ਦਾ ਸਿਧਾਂਤ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਇਆ, ਉਹਨਾਂ ਨੂੰ ਧੰਨ। ਗੁਰੂ ਅਰਜਨ ਸਾਹਿਬ ਅੱਜ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਚਰਨਾਰ ਬਿੰਦ ਮਨ ਬਿਤਿਅੰਗ। ਜਿਨ੍ਹਾਂ ਗੁਰਮੁਖਾਂ ਦੇ ਮਨ, ਦੋ ਸ਼ਬਦ ਨੇ ਚਰਨਾਰ ਬਿੰਦ, ਵੈਸੇ ਇਹ ਸ਼ਬਦ ਨੇ ਚਰਨ ਅਰਬਿੰਦ, ਪਾਠ ਕਥਾ ਸਮਾਸੀ ਪਾਠ ਹੋ ਗਿਆ ਚਰਨਾਰ ਬਿੰਦ। ਇਹਦਾ ਮਤਲਬ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਜਿਨ੍ਹਾਂ ਦਾ ਮਨ ਬਿੰਨਿਆ ਗਿਆ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਸਿੱਧ ਅੰਗ ਸਰਬ ਕੁਸ਼ਲ ਨੇ, ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਬਾਕੀ ਸੁੱਖ ਹੀ ਰਹਿ ਗਿਆ। ਤਾਂ ਹੀ ਤਾਂ ਗੁਰੂ ਸਾਹਿਬ ਨੇ ਗੁਜਰੀ ਰਾਗ ਵਿੱਚ ਬੱਚੇ ਨੂੰ ਅਸੀਸ ਦਿੰਦਿਆਂ ਕਿਹਾ, ਬੇਟਾ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜੋ ਬੂੰਦੈ ਚਾਤ੍ਰਿਕ ਮੌਲਾ। ਕਹਿਣ ਲੱਗੇ ਮਨ ਚਰਨਾਰ ਬਿੰਦ ਮਨ ਬਿਧਿਅੰਗ ਸਿੱਧਿਅੰਗ ਸਰਬ ਕੁਸ਼ਲ ਨੇ। ਕਹਿਣ ਲੱਗੇ ਪਿਆਰੇ ਗਾਥਾ ਗਾਵੰਤ ਨਾਨਕ ਭਵਿਅੰਗ ਪਰਾ ਪੂਰਬਣੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਗਿਆ, ਫਿਰ ਉਹ ਗੁਰੂ ਦੇ ਗੀਤ ਗਾਉਂਦੇ ਨੇ। ਪਿਆਰਿਓ, ਗਾਈਏ ਰੱਬ ਦੇ ਗੀਤ, ਬੰਦਿਆਂ ਦੇ ਗੀਤ ਨਾ ਗਾਈਏ। ਜੇ ਗਾਣੇ ਨੇ ਤੇ ਗਾਈਏ ਗੁਰੂ ਦੇ ਗੀਤ, ਬੰਦੇ ਦੇ ਗੀਤ ਗਾਵਾਂਗੇ ਤੇ ਪਤ ਮਿੱਟੀ ਵਿੱਚ ਮਿਲੇਗੀ, ਰੱਬ ਦੇ ਗੀਤ ਗਾਵਾਂਗੇ ਤੇ ਉਹਦੇ ਘਰ ਢੋਈ ਮਿਲੇਗੀ। ਸਤਿਗੁਰੂ ਦੇ ਬਚਨ ਪੜ੍ਹਨੇ ਆ ਨਾ ਕਿ ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਕਹਿਣ ਲੱਗੇ ਪਿਆਰੇ ਦੇਖ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਜੇ ਤੂੰ ਗਾਣਾ ਚਾਹੁੰਦਾ ਤੇ ਆਪਣੀ ਰਸਨਾ ਤੋਂ ਬਾਬੇ ਦੀ ਬਾਣੀ ਗਾ, ਜਿਹੜੀ ਗਾਇਆ ਤੇਰੇ ਅੰਦਰ ਨੂੰ ਰਸ ਮਿਲੇ। ਆਓ ਗੁਰਮੁਖੋ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਮੈਂ ਫਿਰ ਬੇਨਤੀ ਕਰਦੇ ਹਾਂ। ਇਹ ਨਹੀਂ ਵੀ ਆਏ ਸਨ ਸੱਤ ਦਿਨ, ਕਥਾ ਕੀਤੀ, ਸੰਗਤ ਬੜੀ ਆਈ, ਕਮਾਲ ਹੋ ਗਈ ਜੀ। ਇਹ ਕੋਈ ਕਮਾਲਾ ਨਹੀਂ, ਸਿਰਫ ਇੱਕ ਦੂਜੇ ਨੂੰ ਫੂਕ ਦੇਣ ਵਾਲੀ ਗੱਲ ਹੁੰਦੀ ਹੈ। ਜੇ ਸੱਚੀ ਮੁੱਚੀ ਆਪਾਂ ਕਥਾ ਨੂੰ ਬਾਣੀ ਨੂੰ ਪਿਆਰ ਕਰਨੇ ਆ ਨਾ, ਤੇ ਫਿਰ ਯਤਨ ਕਰੀਏ। ਯਤਨ ਕੀ? ਆਪਾਂ ਤੁਰੀਏ ਗੁਰੂ ਵਾਲੇ ਪਾਸੇ। ਕੀ ਪਤਾ ਕਿੱਦਣ ਇਸ ਮਿੱਟੀ ਦੇ ਮੜੋਲੀ ਨੂੰ ਇੱਕ ਠੋਕਰ ਲੱਗਣੀ ਹੈ, ਪਰਤ ਕੇ ਇਹਨੇ ਜੁੜਨਾ ਕੋਈ ਨਹੀਂ। ਬਾਬਾ ਜੀ ਨੇ ਤਾਂ ਹੀ ਵਾਰ ਵਾਰ ਕਿਹਾ ਮਿੱਟੀ ਦਾ ਪੁਤਲਾ, ਮਿੱਟੀ ਦਾ ਘੜਾ, ਮਿੱਟੀ ਦਾ ਬੰਦਾ, ਕਿਉਂਕਿ ਮਿੱਟੀ ਦੇ ਭਾਂਡੇ ਟੁੱਟੇ ਹੋਏ ਪਰਤ ਕੇ ਗੰਢੇ ਨਹੀਂ ਜਾਂਦੇ। ਇਹ ਖਿੰਡ ਗਿਆ, ਇਹਨੇ ਕਿਸੇ ਗੰਢ ਲੈਣਾ ਇਹਨੂੰ? ਹਾਂ, ਜਿੰਨੀ ਦੇਰ ਤੱਕ ਭਾਂਡਾ ਹੈ ਇਹਦੇ ਵਿੱਚ ਕੁਝ ਪਾ ਲਈਏ। ਗੁਰਮੁਖਾਂ ਨੇ ਅਨਾਊਂਸ ਕੀਤਾ ਅੰਮ੍ਰਿਤ ਲਈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਪੰਜਾਂ ਤੋਂ ਗੁਰੂ ਕੀ ਹਜ਼ੂਰੀ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਉਸ ਰਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਈਏ, ਤਾਂ ਜੋ ਜ਼ਿੰਦਗੀ ਕਮਾਉਂਦਿਆਂ ਕਮਾਉਂਦਿਆਂ ਪੂਰੇ ਗੁਰੂ ਦੀ ਰਹਿਮਤ ਲੈ ਸਕੀਏ। ਆ ਸਤਿਕ ਦਿਨ ਆਪ ਸੰਗਤ ਦੀ ਗੁਰੂ ਸ਼ਬਦ ਨਾਲ ਸੇਵਾ ਕੀਤੀ ਹੈ, ਬੇਅੰਤ ਭੁੱਲਾਂ ਹੋਈਆਂ ਨੇ। ਅੱਜ ਗੁਰਮੁਖਾਂ ਨੇ ਕਿਹਾ ਸੀ, ਤਾਂ ਮੈਂ ਥੋੜ੍ਹਾ ਜਿਹਾ ਸਾਕਾ ਇਹ ਆਪ ਨਾਲ ਸਾਂਝਾ ਕੀਤਾ, ਕਿਉਂਕਿ ਜਿੱਥੇ ਜਾਂਦੇ ਸਾਂ ਉਹ ਵੀਸੀ ਦੀ ਸੁਣ ਕੇ ਥਾਂ ਥਾਂ ਤੇ ਇਹ ਹੀ ਸੁਣਾਓ, ਫਿਰ ਉਹ ਵਾਰ ਵਾਰ ਸੁਣਾਇਆ, ਕਈ ਵਾਰੀ ਅੰਦਰ ਟਿਕਦਾ ਵੀ ਨਹੀਂ। ਸਤਿਗੁਰੂ ਮਿਹਰ ਕਰੇ, ਆਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਿੱਖੀ ਦੀ ਦਾਤ ਆਪ ਹੀ ਬਖਸ਼ ਦੇਣ। ਅਕਾਲ ਪੁਰਖ ਦਾ ਧੰਨਵਾਦ ਜਿਸ ਨੇ ਤਰੁੱਠ ਕੇ ਇਸ ਜੀਵ ਨੂੰ ਦੇਈ ਦੇ ਦਿੱਤੀ। ਗੁਰੂ ਨਾਨਕ ਸਾਹਿਬ ਦਾ ਧੰਨਵਾਦ ਜਿਹਨੇ ਭਟਕਿਆਂ ਹੋਇਆਂ ਨੂੰ ਸਿੱਖੀ ਦੀ ਦਾਤ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜੋ ਜਗ ਦੀ ਜੋਤ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਗੱਲ ਕਰਾ ਲੈਂਦੇ ਨੇ। ਆਪ ਸੰਗਤ ਦੇ ਚਰਨਾਂ ਵਿੱਚ ਨਮਸਕਾਰ, ਜੋ ਰੁਝੇਵੇਂ ਛੱਡ ਕੇ ਗੁਰੂ ਕਾ ਸ਼ਬਦ ਸੁਣ ਆਉਂਦੇ ਹੋ। ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਸਬੱਬ ਬਣਾਉਂਦੇ ਨੇ ਆਪ ਸੰਗਤ ਦੇ ਦਰਸ਼ਨ ਦਾਰਿਆਂ ਲਈ। ਸਮੂਹ ਗੁਰੂ ਕੇ ਸੇਵਾਦਾਰ ਜਿਹਦੇ ਜਿਹੜੇ ਇੱਥੇ ਗੁਰਮੁਖ ਪਿਆ ਰਹੇ ਨੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874।

76 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਮੇਰਾ ਨਿਸ਼ਚਾ ਹੈ ਪਿਆਰੀ ਸਾਧ ਸੰਗਤ ਤੇ ਮੇਰੀ ਅਰਦਾਸ ਵੀ ਹੈ ਨਿਸ਼ਚਾ ਨਹੀਂ ਮੇਰਾ ਦ੍ਰਿੜ ਨਿਸ਼ਚੈ ਹੈ ਜਦੋਂ ਕੋਈ ਗੁਰੂ ਕਾ ਪਿਆਰ ਵਾਲਾ ਇੱਕ ਵੇਰਾ ਇਸ ਦਰਬਾਰ ਵਿੱਚ ਸ਼ਰਧਾ ਭਾਵ ਰੱਖਿਆ ਜਾਂਦਾ ਹੋਵੇ ਮਨ ਵਿੱਚ ਸੱਚਾ ਪਿਆਰ ਹੋਵੇ ਮਨ ਵਿੱਚ ਸਤਿਕਾਰ ਕਿ ਹੇ ਗੁਰੂ ਨਾਨਕ ਹੇ ਗੁਰੂ ਕਲਗੀਧਰ ਪਾਤਸ਼ਾਹ ਹੇ ਗੁਰੂ ਗ੍ਰੰਥ ਸਾਹਿਬ ਮੈਂ ਤੇਰੀ ਸ਼ਰਨ ਆਇਆ ਹਾਂ ਸੱਚ ਕਰਕੇ ਜਾਣਨਾ ਫਿਰ ਗੁਰੂ ਉਹਦੀ ਬਾਂਹ ਛੱਡਦਾ ਨਹੀਂ ਜੇ ਪਿਆਰ ਵਾਲਾ ਕੁਛ ਸੋਚਣਾ ਗੁਰੂ ਸਾਡੀ ਮਾਂ ਹੈ ਗੁਰੂ ਸਾਡਾ ਪਿਤਾ ਹੈ ਜਿਵੇਂ ਇੱਕ ਬੱਚਾ ਮਾਂ ਕੋਲੋਂ ਹੱਥ ਛੁੜਾ ਕੇ ਦੌੜਦਾ ਹੈ ਕਿਆ ਮਾਂ ਉਹਨੂੰ ਛੱਡ ਦਿੰਦੀ ਕਦੇ ਨਹੀਂ ਛੱਡ ਮਗਰ ਦੌੜਦੀ ਫੜ ਫੜ ਕੇ ਲਿਆਉਂਦੀ ਬੱਚਾ ਫਿਰ ਬਾਂਹ ਛੁੜਾ ਕੇ ਦੌੜਦਾ ਇਸ ਤਰ੍ਹਾਂ ਸਾਡਾ ਗੁਰੂ ਹੈ ਸਿੱਖ ਜਿੰਨੀ ਵਾਰੀ ਮਰਜ਼ੀ ਬਾਂਹ ਛੁੜਾ ਲਏ ਬਸ ਇੱਕ ਵਾਰੀ ਆ ਗਿਆ ਦਰ ਤੇ ਨਿਰਾਸ਼ ਨਾ ਹੋਇਆ ਜੇ ਦਸਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਸਿੱਖ ਕਿੰਨੇ ਤਰ੍ਹਾਂ ਦੇ ਪਾਤਸ਼ਾਹ ਕਹਿਣ ਲੱਗੇ ਤਿੰਨ ਤਰ੍ਹਾਂ ਦੇ ਇੱਕ ਮਨਮੁਖ ਇੱਕ ਗੁਰਮੁਖ ਤੇ ਇੱਕ ਸਨਮੁਖ ਮਨਮੁਖ ਉਹ ਜਿਹੜੀ ਗੁਰੂ ਦੀ ਨਹੀਂ ਸੁਣਦੇ ਆਪਣੇ ਮਨ ਦੀ ਕਰਦੇ ਗੁਰਮੁਖ ਉਹ ਜੋ ਗੁਰੂ ਦੇ ਹੋ ਗਏ ਗੁਰੂ ਦੇ ਉਪਦੇਸ਼ ਨੂੰ ਉਹਨਾਂ ਨੇ ਮੰਨ ਲਿਆ ਕਮਾ ਲਿਆ ਉਹਨਾਂ ਬਾਰੇ ਤੇ ਗੁਰਦੇਵ ਕਹਿੰਦੇ ਨੇ ਮੰਨੇ ਕਿ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਉਹਨਾਂ ਦੀ ਅਵਸਥਾ ਤਾਂ ਬਿਆਨ ਹੀ ਨਹੀਂ ਹੋ ਸਕਦਾ ਕਾਗਜ਼ ਕਲਮ ਨਾ ਲਿਖਣ ਹਾਰ ਮਨੇ ਕਾ ਬਹਿ ਕਰਨ ਨਾ ਕਾਗਜ਼ ਦੁਆਰਾ ਲਿਖਿਆ ਜਾ ਸਕਦਾ ਉਹਨਾਂ ਬਾਰੇ ਨਾ ਉਹਨਾਂ ਬਾਰੇ ਕੋਈ ਵਿਚਾਰ ਕੀਤੀ ਜਾ ਸਕਦੀ ਪਿਆਰ ਨਾਲ ਆਖੋ ਸਤਨਾਮ ਕਾਗਜ਼ ਕਲਮ ਨਾ ਲਿਖਣ ਹਾਰ ਮਨੇ ਕਾ ਬਹਿ ਕਰਨ ਉਹਨਾਂ ਬਾਰੇ ਕੁਝ ਨਹੀਂ ਉਹਨੇ ਗੁਰਮੁਖ ਇੱਕ ਨੇ ਮਨਮੁਖ ਜਿਹੜੇ ਮੰਨਦੇ ਅਤੇ ਇੱਕ ਸਾਡੇ ਤੁਹਾਡੇ ਵਰਗੇ ਜਿਹੜੇ ਆਉਂਦੇ ਨੇ ਅਜੇ

ਕੀਆਂ ਭੁੱਲਾਂ ਬਖਸ਼ਵਾਉਣੀਆਂ, ਅੱਗੋਂ ਲਈ ਮਾਰਗ ਦਰਸ਼ਨ ਮੰਗਣਾ ਸਿੱਖਦਾ ਧਰਮ। ਇਹ ਨਹੀਂ ਉਹ ਭੁੱਲਾਂ ਰਿਪੀਟ ਕਰਨੀਆਂ, ਪਰ ਗੁਰਦੇਵ ਕਹਿੰਦੇ ਨੇ ਉਹ ਸਨਮੁੱਖ ਪਿਆਰ ਨਾਲ ਆਖੋ ਸਤਨਾਮ। ਉਹ ਸਨਮੁੱਖ ਸਿੱਖ ਨੇ, ਸਨਮੁੱਖ ਕਿਉਂ ਨੇ, ਵੀ ਗੁਰੂ ਕੋਲ ਆਉਂਦੇ ਤੇ ਨੇ ਨਾ, ਸਤਸੰਗ ਵਿੱਚ ਆਉਂਦੇ ਨਹੀਂ ਸਮਝ ਆਈ, ਅਜੇ ਜੀਵਨ ਨਹੀਂ ਬਦਲਿਆ, ਅਜੇ ਜੀਵਨ ਨਹੀਂ ਬਣਿਆ, ਲੇਕਿਨ ਸੰਗਤ ਵਿੱਚ ਆਏ ਤੇ ਨੇ ਨਾ, ਬਦਲਾਵ ਆਏਗਾ। ਗੁਰੂ ਨਿਰਾਸ਼ ਨਹੀਂ ਹੈ, ਗੁਰੂ ਕਹਿੰਦਾ ਕੋਈ ਗੱਲ ਨਹੀਂ, ਸੰਗਤ ਵਿੱਚ ਆਉਂਦੇ ਤੇ ਹੈ ਨਾ, ਜੇ ਸੰਗਤ ਵਿੱਚ ਆਉਂਦੇ ਨੇ ਤੇ ਇੱਕ ਦਿਨ ਜੀਵਨ ਪਲਟਾ ਵੀ ਖਾਏਗਾ। ਪਿਆਰ ਨਾਲ ਆਖੋ ਸਤਨਾਮ। ਗੁਰੂ ਨਿਰਾਸ਼ ਨਹੀਂ, ਗੁਰੂ ਤੁਹਾਡੀ ਬਾਂਹ ਨਹੀਂ ਛੱਡੇਗਾ, ਵਿਸ਼ਵਾਸ ਰੱਖਣਾ ਤੇ ਅਰਦਾਸ ਵੀ ਕਰਨਾ, ਪਾਤਸ਼ਾਹ ਅਸੀਂ ਤੇਰੇ ਬੱਚੇ, ਰੱਬ ਜੀਓ ਖਸਮਾ ਨਾ ਚੱਲ ਪਿਆਰੇ, ਬੁਰੇ ਭਲੇ ਸਮਝਾਰੇ, ਇਹੋ ਜਿਹੇ ਵੀ ਆ ਵਾਹਿਗੁਰੂ ਹੈ ਤਾਂ ਤੇਰੇ, ਤੇ ਗੁਰੂ ਨੇ ਤੇ ਅਰਦਾਸ ਕਰਨੀ ਆਪ ਸੁਣਾਈ। ਕਹਿੰਦੇ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਤਮੇ ਨਾ ਹੋ ਨਾ ਜਾਏ, ਜੇ ਕਿਤੇ ਸਾਡੇ ਕੋਲ ਪੁਰ ਹੋ ਵੀ ਜਾਏਗੀ ਤੇ ਗੁਰੂ ਕਹਿਣਾ ਤੇ ਤੇਰੇ ਬੱਚੇ ਨੇ, ਬਿਰਧ ਸਾਡੀ ਤੂੰ ਆਪਣਾ ਪਾਲਣਾ, ਸਾਡੀ ਲੱਜ ਤੂੰ ਹੀ ਰੱਖਣੀ, ਜੇ ਘਰ ਪੁੱਤਰ ਨਲਾਇਕ ਨਿਕਲਿਆ ਪਿਓ ਤਾਂ ਨਹੀਂ ਛੱਡ ਦਿੰਦਾ ਉਹਨੂੰ, ਕਹਿੰਦਾ ਕੋਈ ਨਹੀਂ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਪਰਸੋਂ ਨਹੀਂ ਤਰਸੋਂ ਸਵਰ ਜਾਏਗਾ, ਮੇਰਾ ਗੁਰੂ ਵੀ ਬਾਂਹ ਨਹੀਂ ਜੇ ਛੱਡਦਾ, ਜਨਮਾਂ ਜਨਮਾਂ ਤੱਕ ਬਾਂਹ ਨਹੀਂ ਜੇ ਛੱਡਦਾ। ਪਿਆਰ ਨਾਲ ਆਖੋ ਮੇਰੇ ਗੁਰਦੇਵ ਕਿਰਪਾ ਕਰ ਰਹੇ ਨੇ, ਨਮੋ ਰੋਗ ਹਰਤਾ ਨਮੋ ਰਾਗ ਰੂਪ, ਇਹ ਪਰਮ ਪਿਆਰ ਸਵਰੂਪ ਹੈ ਪਰਮਾਤਮਾ। ਨਮੋ ਸਾਹ ਸਾਹੰ ਨਮੋ ਭੂਪ ਭੂਪੇ, ਉਹ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ, ਰਾਜਿਆਂ ਦਾ ਵੱਡਾ ਰਾਜਾ ਹੈ, ਭੂਪ ਕਹਿੰਦੇ ਰਾਜੇ ਨੂੰ। ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸਾਹ ਸਾਹੰ ਨਮੋ ਭੂਪ ਭੂਪੇ, ਰਾਜਿਆਂ ਦਾ ਵੱਡਾ ਰਾਜਾ, ਸ਼ਹਿਨ ਸ਼ਾਹਾਂ ਦਾ ਵੱਡਾ ਸ਼ਹਿਨ ਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ। ਨਮੋ ਦਾਨ ਦਾਨੇ ਨਮੋ ਮਾਨ ਮਾਨੇ, ਦਾਨੀਆਂ ਵਿੱਚ ਵੱਡਾ ਦਾਨੀ ਹੈ ਪਰਮੇਸ਼ਰ, ਮਾਨ ਵਾਲਿਆਂ ਦਾ ਵੱਡਾ ਮਾਨ ਦੇਣ ਵਾਲਾ ਹੈ ਪਰਮੇਸ਼ਰ। ਨਮੋ ਰੋਗ ਰੋਗੇ ਨਮਸਤੰ ਇਸ ਨਾਨੰ, ਰੋਗ ਨੂੰ ਰੋਗ ਰੂਪ ਹੋ ਗਏ, ਅਰਦਾਸ ਕਰਨੇ ਆ ਨਾ ਰੋਗ ਕੱਟੋ, ਜਿਹੜਾ ਰੋਗ ਕੱਟਿਆ ਗਿਆ ਰੋਗ ਨੂੰ ਰੋਗ ਲੱਗ ਗਿਆ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਹੁਤ ਸੁੰਦਰ ਅਰਥ ਕਰਦੇ ਨੇ, ਕਹਿੰਦੇ ਰੋਗ ਨੂੰ ਰੋਗ ਲਾ ਦਿੰਦਾ ਪਰਮੇਸ਼ਰ, ਭਾਵ ਰੋਗ ਨੂੰ ਕੱਟ ਦਿੰਦਾ ਹੈ। ਚਾਰ ਲੱਖ ਸਤਨਾਮ। ਅਨੁਭਵੀ ਪੁਰਸ਼ਾਂ ਦੀ ਆਪਣਾ ਹੀ ਢੰਗ ਹੈ ਸੁਲਤਾਨ। ਨਮੋ ਰੋਗ ਰੋਗੇ ਨਮਸਤੰ ਇਸਨਾਨੰ, ਹੇ ਗੁਰ ਪਰਮੇਸ਼ਰ ਤੈਨੂੰ ਨਮਸਕਾਰ ਹੈ, ਤੂੰ ਪਰਮ ਪਵਿੱਤਰਤਾ ਹੈ। ਨਮੋ ਮੰਤ੍ਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ, ਮੰਤਰਾਂ ਵਿੱਚ ਵੱਡਾ ਮੰਤਰ ਹੈ ਵਾਹਿਗੁਰੂ ਮੰਤਰ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇ ਹੋਈ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਮੰਤਰ ਵਿੱਚ ਵੱਡਾ ਮੰਤਰ ਹੈ, ਭਾਵ ਤੇਰਾ ਨਾਮ ਜੋ ਹੈ ਵੱਡਾ ਮੰਤਰ ਹੈ। ਮੰਤਰ ਜੰਤਰ ਸਮਝ ਲਓ, ਸਿੱਖ ਨਹੀਂ ਬਲੀਵ ਕਰਦਾ, ਲੇਕਿਨ ਸੰਸਾਰ ਹੀ ਇਹ ਸਭ ਚੱਲਦਾ ਹੈ। ਮੰਤਰ ਕਹਿੰਦੇ ਨੇ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨ ਵਾਸਤੇ ਇੱਕ ਪਰਟੀਕੁਲਰ ਪੰਕਤੀ ਜਾਂ ਪਰਟੀਕੁਲਰ ਕੁਛ ਸ਼ਬਦ ਦਾ ਜਾਪ ਕਰੀ ਜਾਣਾ, ਉਹਨੂੰ ਕਹਿੰਦੇ ਨੇ ਮੰਤਰ। ਇੱਕ ਹੈ ਜੰਤਰ, ਕੋਈ ਵਿਸ਼ੇਸ਼ ਪੰਕਤੀ ਜਾਂ ਵਿਸ਼ੇਸ਼ ਸ਼ਬਦ ਲਿਖ ਕੇ ਉਹ ਕਾਗਜ਼ ਗਾਲੀ 'ਚ ਪਾ ਲੈਣਾ ਜਾਂ ਜੇਬ ਵਿੱਚ ਰੱਖ ਲੈਣਾ ਜਾਂ ਤਵੀਤ ਬਣਾ ਲੈਣੀ ਉਹਦੀ, ਉਹਨੂੰ ਕਹਿੰਦੇ ਨੇ ਜੰਤਰ। ਇੱਕ ਹੁੰਦਾ ਤੰਤਰ, ਜਿਹੜੇ ਤਾਂਤਰਿਕ ਲੋਕ ਜਿਹਨੂੰ ਜ਼ਿਆਦਾ ਵਰਤਦੇ ਨੇ, ਟੂਣੇ ਟੋਟ ਕੇ ਕਰਨੇ। ਗੁਰਦੇਵ ਕਹਿੰਦੇ ਨੇ ਵਾਹਿਗੁਰੂ ਤੇਰੇ ਨਾਮ ਤੋਂ ਉੱਤੇ ਨਾ ਕੋਈ ਮੰਤਰ ਹੀ, ਨਾ ਕੋਈ ਜੰਤਰ ਹੀ, ਨਾ ਕੋਈ ਤੰਤਰ ਹੀ, ਚਾਹ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਨਾਮ ਤੋਂ ਉੱਤੇ ਕੁਛ ਵੀ ਨਹੀਂ, ਤੇਰੇ ਨਾਮ ਤੋਂ ਉੱਤੇ ਕੁਛ ਨਹੀਂ। ਗੁਰਦੇਵ ਦੇ ਆਪਣੇ ਸ਼ਬਦ ਨੇ ਅਕਾਲ ਉਸਤਤ ਵਿੱਚ ਲਿਖੇ, ਜੰਤਰ ਕੇ ਤੇ ਪੜੇ ਮੰਤਰ ਕੋਟੰਗ, ਬਿਨਾਂ ਸਰਨ ਤਾਕੀ ਨਹੀਂ ਔਰ ਹੋਟੰਗ। ਹੇ ਵਾਹਿਗੁਰੂ, ਦੁਨੀਆ ਭਾਵੇਂ ਜਿਤਨੇ ਮਰਜ਼ੀ ਜੰਤਰ ਮੰਤਰ ਤੰਤਰ ਕਰ ਲਏ, ਤੇਰੇ ਨਾਮ ਤੋਂ ਉੱਤੇ ਕੋਈ ਚੀਜ਼ ਨਹੀਂ ਔਰ ਤੇਰੇ ਨਾਮ ਦੇ ਉੱਤੇ ਕੋਈ ਸ਼ਕਤੀ ਨਹੀਂ ਟਿਕਦੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਸ਼ਕਤੀ ਨਹੀਂ,

0: ਮਹਾਂਪੁਰਸ਼ ਕਹਿੰਦੇ ਨੇ ਕਿਸੇ ਨੂੰ ਸੁਪਨੇ ਪੈੜੇ ਆਉਂਦੇ ਨੇ, ਕਿਸੇ ਨੂੰ ਬਹੁਤ ਡਰ ਲੱਗਦਾ ਹੈ। ਰਾਤੀ ਕੀਰਤਨ ਸੁਹੇਲੇ ਦਾ ਪਾਠ ਕਰਕੇ ਸੁਣਿਆ ਕਰੋ, ਪਿਆਰ ਨਾਲ ਫਿਰ ਸ਼ਬਦ ਪੜਿਆ ਕਰੋ। ਗੁਰੂ ਨੇ ਬਾਣੀ ਸਭ ਕੁਝ ਦਿੱਤਾ, ਸਾਨੂੰ ਰੱਖਿਆ ਦੇ ਸ਼ਬਦ ਦਿੱਤਾ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤ ਕਾਇਆ ਰੱਖਿਆ ਪਰਮੇਸ਼ਰ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰ, ਸਰਬ ਰੱਖਿਆ ਗੁਰਦਿਆਲੇ, ਭੈ ਦੁਖ ਬਿਨਾਸਨੇ ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੂਤ। ਘੋਰ ਦੁਖੰਗ ਅਨਕ ਹਤਿਅੰਗ, ਜਨਮ ਦਲਿਦਰੰਗ ਮਹਾਂਵਿਖਿਆਦੰਗ, ਮਿਟਨ ਸਗਲ ਸਿਮਰੰਤ ਹਰ ਨਾਮ ਨਾਨਕ, ਪਾਵਕ ਕਾਠ ਜੈਸੇ ਭਸਮੰਗ ਕਰੋ। ਜਿਵੇਂ ਅੱਗ ਲੱਕੜੀ ਨੂੰ ਰਾਖ ਕਰ ਦਿੰਦੀ ਹੈ, ਗੁਰੂ ਦਾ ਨਾਮ ਜੋ ਹੈ ਉਹ ਐਸੀ ਰਕਸ਼ਾ ਹੈ। ਮਹਾਂਪੁਰਸ਼ ਦੱਸਦੇ ਨੇ ਤੂੰ ਨੰਗੇ ਗਰਦਨ ਪਿਆ ਤੇ ਆ ਕੇ ਤੇਰੇ ਤੇ ਕੋਈ ਕਿਰਪਾਨ ਵੀ ਮਾਰੇ, ਤਲਵਾਰ ਵੀ ਮਾਰੇ, ਤਲਵਾਰ ਟੁੱਟ ਜਾਏਗੀ, ਤੇਰਾ ਵਾਲ ਵੀ ਡਿੰਗਾ ਨਹੀਂ ਹੋਏਗਾ। ਸ਼ਬਦ ਦੀ ਇਤਨੀ ਸ਼ਕਤੀ ਹੈ, ਨਿਸ਼ਚਾ ਰੱਖੋ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗੇਗਾ ਮਾਰੇ। ਗੁਰੂ ਦੀ ਬਾਣੀ ਹੈ, ਅਥਾਹ ਸ਼ਕਤੀ ਹੈ, ਇਸ ਵਿੱਚ ਨਿਸ਼ਚਾ ਰੱਖੋ। ਜੇ ਬਾਣੀ ਪੜ੍ਹਨ ਵਾਲਿਆਂ ਨੇ ਪੜ੍ਹਦੇ ਆਪ ਹੋ ਰੋਜ਼, ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ, ਪੜ੍ਹੋ ਪਿਆਰ ਨਾਲ। ਸੁਣੇ ਹੱਥ ਹੋਵੇ ਅਸਗਾ, ਹੱਥ ਜਿੰਨਾ ਰਹਿ ਜਾਂਦਾ ਪਾਣੀ, ਜਿਹੜਾ ਅਸਗਾਹ ਹੋਵੇ ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਵਾਸਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਸਨ, ਜਦੋਂ ਚੌਥੇ ਪਾਤਸ਼ਾਹ ਚੜ੍ਹਾਈ ਕਰ ਗਏ, ਖਬਰ ਪਹੁੰਚੀ, ਭਾਈ ਸਾਹਿਬ ਭਾਈ ਗੁਰਦਾਸ ਜੀ ਚਾਲੇ ਪਾ ਦਿੱਤੇ। ਅੱਗੋਂ ਬਿਆਸ ਦਰਿਆ ਬਹੁਤ ਚੜ੍ਹਿਆ ਸੀ, ਪਾਰ ਕਿਵੇਂ ਜਾਣ? ਬੇੜੀ ਵਾਲੇ ਨੇ ਨਾ ਕਰ ਦਿੱਤੀ ਕਿ ਨਹੀਂ ਲਿਜਾ ਸਕਦੇ, ਹੜ ਆਇਆ ਬਾੜ ਪਾਣੀ, ਪਹੁੰਚਣਾ ਰਾਮਦਾਸਪੁਰ। ਫਿਰ ਬਾਣੀ ਦੀ ਤੁਕ ਯਾਦ ਆਈ ਕਿ ਪਰਮੇਸ਼ਰ ਦਾ ਨਾਮ ਹੈ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਗੇ, ਨਿਰਧਨ ਕੋ ਧਨ ਅੰਧਲੇ ਕੋ ਟੇਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ, ਨਾਨਕ ਕਰੀ ਕਿਰਪਾ ਕਿਰਪਾ। ਪਰਮੇਸ਼ਰ ਦਾ ਨਾਂ ਤੇ ਐਸਾ ਅੰਧੇ ਦੀ ਲਾਠੀ ਹੈ, ਜਿਸ ਵਿਸ਼ਾਲ ਸਾਗਰ ਨੂੰ ਪਾਰ ਕਰਨਾ ਪਰਮੇਸ਼ਰ ਦਾ ਨਾਂ ਹੀ ਬਹੁਤ ਹਿੱਸੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਸੱਤ ਨਾਮ ਆ ਕੇ ਦਰਿਆ ਵਿੱਚ ਪੈਰ ਰੱਖ ਦਿੱਤਾ। ਦਰਿਆ ਜੋ ਠਾਠਾ ਮਾਰਦਾ ਸੀ, ਬੇੜੀ ਵਾਲਾ ਪਾਰ ਲਿਜਾਣ ਨੂੰ ਤਿਆਰ ਨਹੀਂ ਸੀ, ਉਹ ਦਰਿਆ ਗੋਡੇ ਤੋਂ ਹੀ ਥੱਲੇ ਹੋ ਗਿਆ। ਪਿਆਰ ਨਾਲ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ, ਜਦੋਂ ਰਾਜੇ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕਰਨੀ ਸੀ, ਅਕਾਲੀ ਫੂਲਾ ਸਿੰਘ ਜੀ ਸਰਹੱਦ 'ਤੇ ਫਸੇ ਨੇ ਅਤੇ ਮਹਾਰਾਜੇ ਨੇ ਰਸਦ ਲੈ ਕੇ ਪਹੁੰਚਣਾ, ਹਥਿਆਰ ਲੈ ਕੇ ਪਹੁੰਚਣੇ ਨੇ, ਦਰਿਆ ਕਿੰਨਾ ਚੜ੍ਹਿਆ ਸੀ। ਅਤੇ ਹਾਥੀ 'ਤੇ ਚੜ੍ਹ ਕੇ ਬਾਬਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਉਹ ਦਰਿਆ ਠਾਠਾ ਮਾਰਦਾ ਗੋਡੇ ਤੋਂ ਥੱਲੇ ਹੋ ਗਿਆ। ਪਿਆਰ ਨਾਲ ਉਹ ਪਰਮੇਸ਼ਰ ਦਾ ਨਾਮ ਐਸਾ, ਇੱਕ ਸ਼ਬਦ ਦੀ ਬੜੀ ਸ਼ਕਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਬੜੀ ਬਰਕਤ ਜੇ ਪਰ ਜੇ ਵਿਸ਼ਵਾਸ ਰੱਖੋ। ਤਿੰਨ ਟਾਈਮਸ ਤੇ ਪਿਆਰੀ ਸਾਧ ਸੰਗਤ ਦੀ ਗੱਲ ਧਿਆਨ ਰੱਖ ਲੈਣ, ਦੋ ਹੱਥ ਜੋੜ ਕੇ ਬੇਨਤੀ ਜੇ ਕਿ ਨਾਲ ਨਾਲ ਅਸੀਂ ਅਦਬ ਸਤਿਕਾਰ ਵੀ ਸਿੱਖਣਾ। ਕੋਈ ਵੀ ਸਾਂਝ ਬਣਾਉਣੀ ਹੋਵੇ, ਪਹਿਲੀ ਚੀਜ਼ ਹੈ ਅਦਬ। ਜੇ ਬੱਚਿਆਂ ਨੇ ਵੱਡਿਆਂ ਕੋਲੋਂ ਕੁਝ ਲੈਣਾ ਹੈ ਤੇ ਵੱਡਿਆਂ ਦਾ ਅਦਬ ਸਿੱਖਣਾ ਪਵੇਗਾ। ਜੇ ਅਸੀਂ ਗੁਰੂ ਕੋਲੋਂ ਕੁਝ ਲੈਣਾ ਤੇ ਗੁਰੂ ਦਾ ਅਦਬ ਸਿੱਖਣਾ। ਪਹਿਲੀ ਗੱਲ ਤੇ ਇਸ ਨੂੰ ਸਾਕਸ਼ਾਤ ਪਾਰ ਬ੍ਰਹਮ ਪਰਮੇਸ਼ਰ ਮੰਨੋ, ਇਹਦੇ ਕੋਲ ਕੁਝ ਲੈਣਾ। ਕਹੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ, ਹਾਜ਼ਰਾਂ ਹਜ਼ੂਰ ਜਹਿਰਾ ਜਹੂਰ ਸਰਬ ਕਲਾ ਭਰਪੂਰ, ਤੇ ਫਿਰ ਉਹਦੀ ਹਜ਼ੂਰੀ ਵਿੱਚ ਅੱਜ ਜੋ ਹੋ ਰਿਹਾ ਹੈ, ਮੰਨ ਲਓ ਗੁਰੂ ਕਲਗੀਧਰ ਪਾਤਸ਼ਾਹ ਸਾਕਸ਼ਾਤ ਬੈਠੇ ਹੋਣ, ਸਾਡਾ ਵਿਵਹਾਰ ਉਹ ਹੋਏਗਾ ਜੋ ਹਮੇਸ਼ਾ ਹੁੰਦਾ ਗੁਰਦੁਆਰਿਆਂ 'ਚ? ਕਦੀ ਨਹੀਂ ਹੋਏਗਾ। ਇਟ ਮੀਨਸ ਕੀ ਹੈ? ਸਾਨੂੰ ਡਰ ਨਹੀਂ ਹੁੰਦੀ। ਕੋਰਟ ਵਿੱਚ ਜਾਂਦੇ ਹਾਂ ਅਸੀਂ, ਪਹਿਲੀ ਗੱਲ ਤਾਂ ਮੋਬਾਈਲ ਰੱਖ ਹੀ ਲੈਂਦੇ ਨੇ, ਜੇ ਇੰਡੀਆ ਵਰਗੀ ਕੋਰਟ ਹੀ ਮੋਬਾਈਲ ਜੇਬ ਵਿੱਚ ਪਾ ਕੇ ਲੈ ਜਾਓ, ਉੱਥੇ ਕੀ ਹੁੰਦਾ? ਕੰਟੈਂਪਟ ਲੱਗ ਜਾਂਦਾ। ਪਿਛਲੇ ਦਿਨੀ ਦਾਸ ਦਿੱਲੀ ਵਿੱਚ ਕੋਰਟ ਵਿੱਚ ਗਿਆ, ਮੈਨੂੰ ਬੜਾ ਅੱਛਾ ਲੱਗਾ ਜੱਜ ਦਾ ਵਿਵਹਾਰ। ਮੈਂ ਜੱਜ ਨੂੰ ਪਰਸਨਲੀ ਜਾ ਕੇ ਫਿਰ ਉਹਦੇ ਚੈਂਬਰ 'ਚ ਮਿਲਿਆ। ਮੈਂ ਜੱਜ ਸਾਹਿਬ, ਆਈ ਐਪਰੀਸ਼ੀਏਟ। ਇੱਕ ਵਕੀਲ ਦਾ ਫੋਨ ਉਹਦੀ ਜੇਬ ਵਿੱਚ ਸਾਇਲੈਂਟ ਮੋਡ 'ਤੇ ਸੀ, ਵਾਈਬ੍ਰੇਸ਼ਨ 'ਤੇ। ਫੋਨ ਵਾਈਬ੍ਰੇਟ ਕੀਤਾ ਅਤੇ ਉਹਨੇ ਨੌਕ ਕਰਤੀ ਆਪਣੀ ਟੇਬਲ ਡੈਸਕ, ਕਹਿੰਦਾ ਟੇਕ ਆਊਟ ਯੋਰ ਫੋਨ। ਉਹ ਸੌਰੀ ਸੌਰੀ ਕਰਦਾ ਰਿਹਾ, ਉਹਦਾ ਫੋਨ ਕੋਰਟ ਦੇ ਵਿੱਚ ਹੀ ਉਹਨੇ ਜੇਬ ਵਿੱਚੋਂ ਕਢਾ ਕੇ ਆਪਣੇ ਕੋਲ ਆ ਗਿਆ। ਜਿਆਦਾ ਲਾਲ ਗੁਰਸਤ, ਮੈਂ ਕਿਹਾ ਜੱਜ ਸਾਹਿਬ ਉਹਦੇ ਕੋਲ ਠੀਕ ਵੀ ਸਹਿਣ ਸ਼ਾਹ ਦਾ ਸਹਿਣ ਸ਼ਾਹ ਚਾਹੀਦਾ ਤਾਂ ਇਹ ਵੇ ਕਿ ਇੱਥੇ ਵੀ ਕਿਸੇ ਕੋਲ ਤਾਕਤ ਹੋਵੇ ਕਿ ਤੁਹਾਡੀ ਜੇਬ ਵਿੱਚੋਂ ਫੋਨ ਕਢਾ ਕੇ ਅਤੇ ਰਖਾ ਦੇ। ਕਿ ਹੁਣ ਜਾ ਸਿੱਖਾ 51 ਪਾਠ ਜਾਂ 101 ਪਾਠ ਜਪਜੀ ਸਾਹਿਬ ਦੇ ਇੱਥੇ ਬੈਠ ਕੇ ਕਰ, ਅਤੇ ਤਾਂ ਤੈਨੂੰ ਫੋਨ ਤੇਰਾ ਵਾਪਸ ਮਿਲਣਾ। ਅਦਬ ਸਿੱਖੀਏ। ਕੁਛ ਨਹੀਂ ਹੋਏਗਾ ਜੇ ਸਿਮਰਨ ਚੱਲ ਰਿਹਾ ਹੈ, ਜੇ ਹੁਕਮਨਾਮਾ ਹੋ ਰਿਹਾ ਹੈ, ਜੇ ਅਰਦਾਸ ਹੋ ਰਹੀ ਹੈ, ਭਾਵੇਂ ਬਾਹਰ ਅੱਗ ਵੀ ਲੱਗ ਜਾ, ਦ੍ਰਿੜ ਨਿਸ਼ਚੇ ਰੱਖਣਾ ਤੁਹਾਡਾ ਗੁਰੂ ਸਾਕਸ਼ਾਤ ਬੈਠਾ, ਤੁਹਾਨੂੰ ਕੁਛ ਨਹੀਂ ਹੋਏਗਾ। ਜੇ ਨਿਸ਼ਚੇ ਹੈ, ਇੱਥੇ ਭਾਵਨਾ ਦੀ ਗੱਲ ਹੈ ਪਿਆਰੀ ਸਾਧ ਸੰਗਤ। ਗੋਬਿੰਦ ਭਾਵ ਭਗਤ ਕਾ ਪੁਰਖਾ। ਜਿਸ ਜੈਸੀ ਭਾਵਨਾ ਲੈ ਕੇ ਜਾਈਏ, ਸਮੁੰਦਰ ਦੇ ਕੋਲ ਚਲੇ ਜਾਈਏ, ਪਾਣੀ ਦੇ ਦੇ, ਸਮੁੰਦਰ ਮਨਾ ਤਾਂ ਨਹੀਂ ਕਰਦਾ, ਪਰ ਪਾਣੀ ਕਿੰਨਾ ਵੀ ਲਿਆ ਸਕਦੇ ਨੇ, ਕਿੰਨਾ ਕੁ ਪਾਣੀ ਲਿਆਓ, ਜਿੰਨਾ ਕੁ ਵੱਡਾ ਰੱਖੋ ਭਾਂਡਾ। ਭਾਵਨਾ ਦਾ ਭਾਂਡਾ ਬਣਾ, ਭਾਂਡਾ ਪਾਓ ਅੰਮ੍ਰਿਤ। ਇੱਥੇ ਭਾਵਨਾ ਦੀ ਗੱਲ ਹੈ। ਗੁਰਦੇਵ ਕਿਰਪਾ ਕਰ ਰਹੇ ਹਨ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਤੇ, ਨਮੋ ਤੰਤਰ ਤੰਤਰੰਗ। ਇਸ਼ਟ ਕਹਿੰਦੇ ਨੇ ਕਿਸੇ ਵਿਸ਼ੇਸ਼ ਦੇਵੀ ਦੇਵਤੇ ਨੂੰ ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਵਾਸਤੇ ਅਰਦਾਸ ਕਰਦੇ। ਪਾਤਸ਼ਾਹ ਕਹਿੰਦੇ ਨੇ ਤੂੰ ਇਸ਼ਟਾਂ ਤੋਂ ਵੀ ਵੱਡਾ ਇਸ਼ਟ ਪਰਮਾਤਮਾ ਆਪ ਹੈ, ਅਸੀਂ ਤੇਰੇ ਪੁਜਾਰੀ ਹਾਂ, ਸਿੱਖ ਨੂੰ ਅਕਾਲ ਪੁਰਖ ਦਾ ਪੁਜਾਰੀ ਹੈ। ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਪੂਜਾ ਅਕਾਲ ਪੁਰਖ, ਜਾਗਤ ਜੋਤ ਜਪੇ ਨਿਸਵਾਸਰ, ਏਕ ਬਿਨਾ ਮਨ ਲੈ ਬਿਨਾ। ਬਹੁਤ ਸੁੰਦਰ ਵਿਆਖਿਆ ਚਿਨਮੈ ਮਿਸ਼ਨ ਦੇ ਆਗੂ ਸਵਾਮੀ ਸਵਰੂਪਾਨੰਦ ਜੀ ਨੇ ਇੱਕ ਓਂਕਾਰ ਦੀ ਕੀਤੀ ਹੈ। ਉਹਨਾਂ ਬਹੁਤ ਸੁਣਿਆ, ਬਹੁਤ ਸੁੰਦਰ ਕਿਹਾ। ਕਹਿੰਦੇ ਟ੍ਰੈਡੀਸ਼ਨਲੀ ਅਸੀਂ ਦੇਵੀ ਦੇਵਤਾਵਾਂ ਨੂੰ ਪੂਜਦੇ ਹਾਂ। ਅੱਗੇ ਜਾ ਕੇ ਪੰਕਤੀ ਆਉਂਦੀ ਹੈ, ਬਹੁਤ ਸੁੰਦਰ। ਕਹਿੰਦੇ ਟ੍ਰੈਡੀਸ਼ਨਲੀ ਅਸੀਂ ਦੇਵੀ ਦੇਵਤਾਵਾਂ ਨੂੰ ਪੂਜਦੇ ਹਾਂ, ਲੇਕਿਨ ਕਿਉਂ ਪੂਜਦੇ ਹਾਂ? ਕੋਈ ਦਾਤਾਂ ਲੈਣ ਵਾਸਤੇ। ਉਹ ਦਾਤਾਂ ਕਿੱਥੋਂ ਦਿੰਦੇ ਨੇ? ਉਹਨਾਂ ਨੂੰ ਕੋਈ ਸ਼ਕਤੀ ਕਿੱਥੋਂ ਆਉਂਦੀ? ਪਰਮੇਸ਼ੁਰ ਦਿੰਦਾ, ਅਕਾਲ ਪੁਰਖ ਵਾਹਿਗੁਰੂ। ਗੁਰੂ ਨਾਨਕ ਨੇ ਕੀ ਕੀਤਾ? ਸਭ ਨੂੰ ਬਾਈਪਾਸ ਕਰਕੇ ਸਿੱਖ ਨੂੰ ਤੇ ਦੋ ਦਿਨਾਂ ਜੋੜ ਦਿੱਤਾ, ਇੱਕ ਓਂਕਾਰ, ਖਾਲਸਾ ਅਕਾਲ ਪੁਰਖ ਕੀ ਗੁਰ। ਤੂੰ ਇੱਕ ਕੋਲ ਮੰਗ, ਇੱਕ ਅੱਗੇ ਅਰਦਾਸ, ਇੱਕ ਤੇ ਵਿਸ਼ਵਾਸ, ਇੱਕ ਤੋਂ ਆਸ। ਇਹ ਉਹ ਮਹਾਂਪੁਰਸ਼ ਕਹਿ ਰਹੇ ਨੇ ਜਿਹੜੇ ਆਪ ਸਨਾਤਨ ਧਰਮ ਨੂੰ ਮੰਨਣ ਵਾਲੇ। ਸਿਧਾਂਤ ਦਿੱਤਾ ਗੁਰੂ ਨਾਨਕ ਨੇ, ਦੁਨੀਆ ਨਵਾਂ ਸਿਧਾਂਤ ਦਿੱਤਾ। ਇੱਕ ਦੇ ਲੜ ਲੱਗੋ, ਪਿਆਰ ਨਾਲ ਆਖੋ ਸਤਨਾਮ। ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ। ਸਦਾ ਸਚਿਦਾਨੰਦ, ਸੱਚ ਸਰੂਪ ਹੈ ਪਰਮਾਤਮਾ, ਅਨੰਦ ਸਰੂਪ ਹੈ ਪਰਮਾਤਮਾ, ਗਿਆਨ ਸਰੂਪ ਹੈ ਪਰਮਾਤਮਾ। ਇੱਕ ਬੇਨਤੀ ਕਰਦੇ ਹਾਂ, ਇੱਥੇ ਜਿੰਨੇ ਬੈਠੇ ਹੋ, ਤੁਸੀਂ ਪਰਮਾਤਮਾ ਦੀ ਹੀ ਅੰਸ਼ ਹੋ। ਪਿਆਰ ਨਾਲ ਆਖੋ ਸਤਨਾਮ। ਤੁਸੀਂ ਗਿਆਨ ਸਰੂਪ ਹੀ ਹੋ, ਤੁਸੀਂ ਆਨੰਦ ਸਰੂਪ ਹੀ ਹੋ, ਤੁਸੀਂ ਸਤ ਸਰੂਪ ਹੀ ਹੋ, ਬਸ ਆਪਣੇ ਸਰੂਪ ਨਾਲ ਟੁੱਟੇ ਹੋ। ਰੋਜ਼ ਸਵਾਲ ਕਰਦੇ ਹੋ ਕਿਵ ਸਚਿਆਰਾ ਹੋਈ ਹੈ, ਅਸੀਂ ਕਿਵੇਂ ਸਚਿਆਰ ਹੋ ਜਾਈਏ, ਸਤ ਸਰੂਪ ਪ੍ਰਗਟ ਹੋ ਜਾਏ, ਗਿਆਨ ਸਰੂਪ ਪ੍ਰਗਟ ਹੋ ਜਾਏ, ਆਨੰਦ ਸਰੂਪ ਪ੍ਰਗਟ ਹੋ ਜਾਏ। ਅਤੇ ਗੁਰਦੇਵ ਸਮਝਾਉਂਦੇ ਨੇ, ਪੁੱਛ ਪੜੋ ਪਿਆਰ ਨਾਲ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟ ਹੈ ਪਾਲ। ਇਹ ਜਿਹੜਾ ਝੂਠਾ ਅਹੰਕਾਰ ਖੜਾ ਹੈ, ਪਾਲ ਕਹਿੰਦੇ ਨੇ ਪਰਦੇ ਨੂੰ, ਕੂੜ ਕਹਿੰਦੇ ਨੇ ਝੂਠ ਨੂੰ। ਦ ਵਾਲ ਆਫ ਫਾਲਸਹੁੱਡ, ਮੀ ਫਸਟ, ਵਿਚ ਇਜ਼ ਦ ਰੂਟ ਕਾਜ਼ ਆਫ ਆਲ ਫ੍ਰਿਕਸ਼ਨ। ਕਿਤੇ ਵੀ ਤਕਰਾਰ ਹੈ ਨਾ, ਇੱਕੋ ਹੀ ਕਾਰਨ ਹੈ, ਮੀ ਫਸਟ ਐਟੀਟਿਊਡ, ਆਈ ਐਮ ਬੈਟਰ ਦੈਨ ਯੂ। ਹਸਬੈਂਡ ਵਾਈਫ ਜਦੋਂ ਵੀ ਲੜਦੇ ਨੇ, ਵਿਚਕਾਰ ਰੂਟ ਇੱਕੋ ਹੀ ਹੁੰਦਾ, ਆਈ ਐਮ ਬੈਟਰ ਦੈਨ ਯੂ, ਵੀ ਐਕਸਪਲੋਇਟ ਈਚ ਅਦਰ। ਕੋਈ ਦੋਸਤ ਲੜਦੇ ਨੇ, ਮੀ ਫਸਟ ਐਟੀਟਿਊਡ, ਕੋਈ ਦੋ ਬਿਜ਼ਨਸ ਪਾਰਟਨਰ ਲੜਦੇ ਨੇ ਮੀ ਫਸਟ ਐਟੀਟਿਊਡ, ਇਹ ਹੰਕਾਰ ਹੈ, ਫਾਲਸ ਪਿਆਰ ਬਣਾਉਣਾ ਹੈ ਨਾ, ਇੱਕ ਦੂਜੇ ਨਾਲ ਸਹਿਮਤੀ ਬਣਾਉਣੀ ਸਿੱਖੋ, ਪਿਆਰ ਨਾਲ ਲਾਜ ਖੁੱਲ ਸਕਣੀ। ਮੈਂ ਤਾਂ ਵਿਵਾਹਿਤ ਵੀਰਾਂ ਭੈਣਾਂ ਨੂੰ ਕਹਿਣਾ, ਐਟਲੀਸਟ ਹਫ਼ਤੇ ਵਿੱਚ ਇੱਕ ਵਾਰੀ ਇਕੱਠੇ ਜ਼ਰੂਰ ਆਇਆ ਕਰੋ ਗੁਰਦੁਆਰੇ, ਗੁਰੂ ਦੀ ਗੋਦ ਇਕੱਠੇ ਹੋਏ ਸੀ, ਗੁਰੂ ਨੂੰ ਵੀ ਖੁਸ਼ੀ ਹੋਏਗੀ ਕਿ ਮੈਂ ਇਹਨਾਂ ਨੂੰ ਜੋੜਿਆ ਸੀ, ਇਹ ਰਲ ਕੇ ਆਏ ਨੇ ਅਰਦਾਸ ਕਰਨ, ਪਿਆਰ ਨਾਲ ਲਾਜ ਖੁੱਲ ਸਕਣਾ। ਜੇ ਬੱਚੇ ਪਰਿਵਾਰ ਦਿੱਤਾ ਨਾ ਵਾਹਿਗੁਰੂ ਨੇ, ਬੱਚਿਆਂ ਨੂੰ ਵੀ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਲੈ ਕੇ ਆਓ, ਐਂਡ ਫੈਮਿਲੀ ਐਟਲੀਸਟ ਵਨ ਮੀਲ ਟੂਗੈਦਰ, ਵਨ ਪ੍ਰੇਅਰ ਟੂਗੈਦਰ, ਇੱਕ ਪਾਠ ਭਾਵੇਂ ਕੀਰਤਨ ਸੁਹੇਲੇ ਦਾ, ਭਾਵੇਂ ਮੂਲ ਮੰਤਰ ਦਾ, ਭਾਵੇਂ ਜਪਜੀ ਸਾਹਿਬ ਦਾ, ਭਾਵੇਂ ਰਹਿਰਾਸ ਸਾਹਿਬ ਦਾ, ਜੇ ਇੱਥੇ ਡਿਊਟੀਆਂ ਵੱਖੋ ਖਰੀਆਂ ਨੇ, ਐਟਲੀਸਟ ਮਾਂ ਨਾਲ ਜਾਂ ਪਿਤਾ ਨਾਲ ਬੈਠ ਕੇ ਇੱਕ ਪਾਠ ਬੱਚੇ ਜ਼ਰੂਰ ਰਲ ਕੇ ਕਰਨ, ਇੱਕ ਭੋਜਨ ਰਲ ਕੇ ਖਾਣ। ਫੈਮਿਲੀ ਦੈਟ ਪ੍ਰੇਅਰ ਟੂਗੈਦਰ ਸਟੇਜ ਟੂਗੈਦਰ, ਫੈਮਿਲੀ ਦੈਟ ਪ੍ਰੇਅਰ ਟੂਗੈਦਰ ਸਟੇਜ ਟੂਗੈਦਰ। ਆਪਸੀ ਸਹਿਮਤੀ ਤਾਂ ਹੀ ਬਣਦੀ ਇੱਕ ਦੂਜੇ ਦੀ ਜਿਹੜੀ ਪੋਜੀਸ਼ਨ ਉਹਨੂੰ ਸਮਝੀ, ਅੰਡਰਸਟੈਂਡ ਈਚ ਅਦਰ, ਨੋ ਟੂ ਪਰਸਨੈਲਿਟੀਜ਼ ਆਰ ਅਲਾਈਕ। ਕੰਪਰੋਮਾਈਜ਼ ਕਰਨਾ ਪੈਂਦਾ ਜ਼ਿੰਦਗੀ ਵਿੱਚ ਕਿਸੇ ਵੀ ਰਿਲੇਸ਼ਨਸ਼ਿਪ ਵਿੱਚ ਹੋਵੇ, ਪਰ ਹਸਬੈਂਡ ਵਾਈਫ ਅਤੇ ਉਹ ਰਿਲੇਸ਼ਨਸ਼ਿਪ ਹੈ ਪਿਆਰੀ ਸਾਧ ਸੰਗਤ, ਇੱਕ ਦੂਜੇ ਦੇ ਪੂਰਕ ਹੁੰਦੇ ਨੇ ਹਸਬੈਂਡ ਅਤੇ ਵਾਈਫ। ਜੋ ਉਹਦੀ ਕਮੀ ਹੈ ਉਸਨੂੰ ਨਜ਼ਰਅੰਦਾਜ਼ ਕਰਕੇ ਉਹਨੂੰ ਸਪੋਰਟ ਕਰਨਾ ਇੱਕ ਦੂਸਰੇ ਨੂੰ, ਕਿ ਇਹਦੇ 'ਚ ਹਾਊ ਟੂ ਬ੍ਰਿੰਗ ਆਊਟ ਦੀ ਬੈਸਟ, ਬੀ ਅ ਪਿਲਰ ਆਫ ਸਟਰੈਂਥ ਫੋਰ ਈਚ ਅਦਰ। ਪਾਤਸ਼ਾਹ ਦੇ ਬੜਾ ਸੁੰਦਰ ਪ੍ਰਮਾਣ ਦਿੱਤਾ ਬਾਣੀ, ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਉਹ ਹਸਬੈਂਡ ਵਾਈਫ ਨੇ ਜੋ ਸਰੀਰ ਕਰਕੇ ਦੋ ਨੇ, ਆਤਮਾ ਕਰਕੇ ਇੱਕ ਹੋ ਚੁੱਕੇ ਨੇ, ਪਿਆਰ ਨਾਲ ਲਾਭ ਖੁੱਲ ਸਕਦੇ। ਇਹ ਗ੍ਰੈਜੂਅਲ ਡਿਵੈਲਪਮੈਂਟ ਹੁੰਦੀ, ਇੱਕ ਦੂਜੇ ਨੂੰ ਅੰਡਰਸਟੈਂਡ ਕਰੋ, ਡੋਂਟ ਪੋਜੈਸ ਈਚ ਅਦਰ। ਮੈਂ ਤਾਂ ਬਾਰ ਬਾਰ ਕਹਿਣਾ, ਹਸਬੈਂਡ ਵਾਈਫ ਜਿੰਨੇ ਨੌਜਵਾਨ ਬੱਚੇ ਬੱਚੀਆਂ ਆਉਂਦੇ ਨੇ ਮੇਰੇ ਪਾਸ, ਮੈਂ ਇੱਕੋ ਗੱਲ ਕਹਿੰਦਾ, ਪਲੀਜ਼ ਡੋਂਟ ਟਰਾਈ ਟੂ ਪੋਜੈਸ ਈਚ ਅਦਰ, ਬਟ ਟਰਾਈ ਟੂ ਬਿਲੋਂਗ ਟੂ ਈਚ ਅਦਰ। ਗਿਵ ਦੈਮ ਟੋਟਲ ਫਰੀਡਮ, ਲਵ ਇਜ਼ ਗਿਵਿੰਗ ਫਰੀਡਮ, ਨਾਟ ਪੋਜੈਸਿੰਗ, ਨਾਟ ਕਮਾਂਡਿੰਗ। ਲਵ ਇਜ਼ ਟੋਟਲ ਫੀਬਰਸ ਲਿਬਰਟੀ, ਸਪੋਰਟ ਈਚ ਅਦਰ ਟੂ ਬ੍ਰਿੰਗ ਆਊਟ ਦ ਬੈਸਟ ਇਨ ਈਚ ਅਦਰ, ਬੀ ਅ ਪਿਲਰ ਆਫ ਸਟਰੈਂਥ, ਲੈਟ ਈਚ ਅਦਰ ਪੋਲਿਸ਼ ਈਚ ਅਦਰ ਕੈਲੀਬਰ ਐਂਡ ਟੈਲੈਂਟ। ਦੇਖੋ ਜੀਵਨ ਕਿੰਨਾ ਖੁਸ਼ਹਾਲ ਹੋ ਜਾਏ। ਗੁਰਦੇਵ ਕਿਰਪਾ ਕਰਦੇ ਨੇ ਸਦਾ ਸੱਚ ਦਾ ਨਾਲ, ਪਰਮਾਤਮਾ ਸੱਚ ਸਰੂਪ ਹੈ, ਪਰਮਾਤਮਾ ਗਿਆਨ ਸਰੂਪ ਹੈ, ਸਰਬੰ ਪ੍ਰਣਾਸੀ ਅਤੇ ਸਭ ਦਾ ਵਿਨਾਸ਼ ਕਰਨ ਵਾਲਾ ਪਰਮਾਤਮਾ ਹੈ, ਅਨੂਪੇ ਅਰੂਪੇ ਸਮਸਤੁਰ ਨਿਵਾਸੀ। ਪਰਮਾਤਮਾ ਯੂਨੀਕ ਹੈ, ਅਰੂਪੇ ਉਹਦਾ ਕੋਈ ਵਿਸ਼ੇਸ਼ ਰੂਪ ਨਹੀਂ ਹੈ, ਆਕਾਰ ਨਹੀਂ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਹੈ ਹੀ ਨਹੀਂ। ਇਹ ਜਿੰਨੀ ਬਾਣੀ ਜੀ ਨੇ, ਬਹੁਤ ਸਿੰਕਰੋਨਾਈਜੇਸ਼ਨ ਹੈ, ਬੜਾ ਆਨੰਦ ਜੇ। ਮੈਂ ਦਿਲੋਂ ਪਿਆਰੀ ਸਾਧ ਸੰਗਤ, ਮੇਰੇ ਪਾਸ ਉਹ ਸ਼ਬਦ ਨਹੀਂ ਆਪਦਾ ਸ਼ੁਕਰਾਨਾ ਕਰਾਂ। ਅੱਜ ਸਵੇਰ ਤਕਰੀਬਨ 6 ਵਜੇ ਤੋਂ ਲੈ ਕੇ ਦੁਪਹਿਰੀ 2-2:30 ਵਜੇ ਤੱਕ ਕੇਵਲ ਇੱਕ ਪੰਕਤੀ 'ਤੇ ਮਨ ਟਿਕਿਆ ਰਿਹਾ, ਇਹ ਕੇਵਲ ਇੱਕ ਪੰਕਤੀ 'ਤੇ। ਅਤੇ ਮੈਂ ਦਿਲੋਂ ਅਰਦਾਸ ਕਰ ਰਿਹਾ ਸੀ, ਸਤਿਗੁਰ ਕਿੰਨੀ ਕਿਰਪਾ ਸੰਗਤ ਨੇ ਕੀਤੀ, ਐਟਲੀਸਟ ਇਹ 6-7-8 ਘੰਟੇ ਤਾਂ ਕੇਵਲ ਗੁਰੂ ਦੀ ਗੋਦ 'ਚ ਹੀ ਬੈਠਾ ਰਿਹਾ ਨਾ, ਅਤੇ ਕਿਹਦੀ ਕਿਰਪਾ ਹੋਈ? ਸੰਗਤ ਦੀ ਕਿਰਪਾ ਹੋਈ, ਪਿਆਰ ਨਾਲ ਆ ਖੁਸ਼ ਕਰਨਾ। ਨਾ ਤੁਸੀਂ ਸੇਵਾ ਦਿੰਦੇ ਅਤੇ ਨਾ ਮਨ ਨਹੀਂ ਟਿਕਦਾ। ਚਲੋ ਬਹਾਨੇ ਨਾਲ ਹੀ ਸਹੀ ਕਿ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ, ਆਪ ਪੜ੍ਹ ਕੇ ਜਾਵਾਂਗੇ ਤਾਂ ਵਿਚਾਰ ਹੋਏਗੀ, ਅਤੇ ਕਿਰਪਾ ਕਰਿਆ ਕਰੋ। ਦਿਲੋਂ ਅਰਦਾਸ ਨੇ ਕਰੇ ਸੀ, ਵਾਹਿਗੁਰੂ ਕਿਤਨੀ ਮਿਹਰਬਾਨੀ, ਕਿਤਨੀ ਰਹਿਮਤ ਕੀਤੀ ਸੰਗਤ ਨੇ ਕਿ ਸੇਵਾ ਦਾ ਮੌਕਾ ਮਿਲਿਆ। ਅਨੂਪ ਹੈ ਅਰੂਪ ਹੈ, ਬੜੀ ਸਿੰਕਰੋਨਾਈਜੇਸ਼ਨ ਹੈ ਬਾਣੀ ਵਿੱਚ। ਗੁਰਦੇਵ ਕਹਿੰਦੇ ਨੇ ਅਨੂਪ ਹੈ ਪਰਮਾਤਮਾ, ਅਰੂਪ ਹੈ, ਦਿਖਾਈ ਨਹੀਂ ਦਿੰਦਾ, ਕੋਈ ਰੂਪ ਨਹੀਂ, ਆਕਾਰ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਨਹੀਂ ਹੈ, ਪਾਤਸ਼ਾਹ ਕਹਿੰਦੇ ਸਮਸਤੁਲ ਨਿਵਾਸੀ, ਪਰਮਾਤਮਾ ਹਰ ਜਗ੍ਹਾ ਜੇ, ਜ਼ਰੇ ਜ਼ਰੇ ਵਿੱਚ ਪਰਮਾਤਮਾ, ਕਿਣਕੇ ਕਿਣਕੇ ਵਿੱਚ ਪਰਮਾਤਮਾ। ਪਰ ਇੱਥੇ ਤਾਂ ਮੈਂ ਬੱਚਿਆਂ ਦਾ ਇੱਕ ਸਵਾਲ ਵੀ ਰੱਖਣਾ, ਟੂ ਐਕਸਪਲੋਰ, ਟੂ ਐਕਸਪਲੋਇਟ, ਕਿ ਬੱਚੋ ਪਰਮਾਤਮਾ ਕਿਨਕੇ ਕਿਨਕੇ ਵਿੱਚ ਹੈ। ਗੋਡ ਡਿਵੈਲਪਸ ਇਨ ਐਵਰੀ ਪਾਰਟੀਕਲ ਆਫ ਐਗਜ਼ਿਸਟੈਂਸ, ਤਾਂ ਕਿਆ ਕਿਨਕਾ ਕਿਨਕਾ ਵੀ ਪਰਮਾਤਮਾ ਵਿੱਚ ਹੈ? ਲੱਭੋ ਇਸ ਕੁਐਸਚਨ ਦਾ। ਪਰਮਾਤਮਾ ਕਣ ਕਣ ਵਿੱਚ ਹੈ, ਕਿਆ ਕਣ ਕਣ ਵੀ ਪਰਮਾਤਮਾ ਵਿੱਚ ਹੈ? ਇਹ ਕੁਐਸਚਨ ਅੱਜ ਘਰ ਲੈ ਕੇ ਜਾਣਾ, ਇਹਨੂੰ ਵਿਚਾਰਨਾ, ਬੜਾ ਮਜ਼ਾ ਆਏਗਾ। ਮਹਾਂਪੁਰਸ਼ ਕਹਿੰਦੇ ਨੇ ਅੰਦਰ ਰੈਸਲਿੰਗ ਹੁੰਦੀ ਹੈ,
1: ਜਦੋਂ ਤੁਸੀਂ ਵਿਚਾਰ ਦੀ ਦੁਨੀਆ ਜਾਂਦੇ ਹੋ ਨਾ, ਇਸ਼ਨਾਨ ਹੁੰਦਾ ਤੀਰਥ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਵੀ ਤੀਰਥ ਇਸ਼ਨਾਨ ਹੈ। ਜਿਉਂ ਜਿਉਂ ਇਹਨੂੰ ਵਿਚਾਰੋਗੇ ਨਾ, ਇੰਝ ਹੋਏਗਾ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੀ ਸਾਹਮਣੇ ਸਾਖਸ਼ਾਤ ਹੋ ਗਏ ਨੇ ਇਸ ਬਾਣੀ ਦੀ ਪੰਕਤੀ ਨੂੰ ਵਿਚਾਰ ਸਮਸਤੁਲ ਨਿਵਾਸ, ਔਰ ਜਵਾਬ ਬਾਣੀ ਚੋਂ ਹੀ ਮਿਲੇਗਾ। ਪਰ ਅੱਜ ਜਵਾਬ ਹੀ ਦੱਸਾਂਗਾ, ਪਹਿਲੇ ਕੋਸ਼ਿਸ਼ ਕਰੋ ਲੱਭਣ, ਬੜਾ ਮਜ਼ਾ ਆਏਗਾ। ਤੇ ਕੀ ਕਰਦਾ ਪਰਮਾਤਮਾ? ਪਾਤਸ਼ਾਹ ਕਹਿੰਦੇ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ। ਜੋ ਸਵਾਮੀ ਸਰੂਪਾਨੰਦ ਜੀ ਦੀ ਗੱਲ ਮੈਂ ਕਰ ਰਿਹਾ ਸਾਂ, ਕਹਿੰਦੇ ਨੇ ਮੰਗਲ ਦਾਤਾ, ਸਿੱਧੀਆਂ ਦਾ ਦਾਤਾ, ਪਦਾਰਥ ਦਾ ਦਾਤਾ ਅਸੀਂ ਗਣੇਸ਼ ਜੀ ਨੂੰ ਮੰਨਦੇ ਹਾਂ, ਅਤੇ ਬੁੱਧੀ ਦਾ ਦਾਤਾ ਅਸੀਂ ਸਰਸਵਤੀ ਜੀ ਨੂੰ ਮੰਨਦੇ ਹਾਂ। ਜਦੋਂ ਬੁੱਧੀ ਦੇ ਕਾਰਜ ਹੁੰਦੇ ਨੇ, ਵਿਦਿਆ ਦੇ ਕਾਰਜ, ਕਹਿੰਦੇ ਨੇ ਅਸੀਂ ਸਰਸਵਤੀ ਦੀ ਪੂਜਾ ਕਰਦੇ ਹਾਂ। ਜਦੋਂ ਧਨ ਦਾ ਕਾਰਜਕਾਰੀ, ਵਿਆਹ ਸ਼ਾਦੀ, ਕੋ ਮੰਗਲ ਕਾਰਜ ਗਣੇਸ਼ ਜੀ ਨੂੰ ਮਨਾਉਂਦੇ ਹਾਂ। ਪਰ ਕਹਿੰਦੇ ਨੇ ਗੁਰੂ ਨਾਨਕ ਨੇ ਵੱਖਰਾ ਸਿਧਾਂਤ ਦਿੱਤਾ ਵੀ ਗਣੇਸ਼ ਸਰਸਵਤੀ ਵੀ ਤਾਂ ਕਿਸੇ ਕੋਲੋਂ ਮੰਗਦੇ ਨੇ, ਇਹ ਸ਼ਕਤੀਆਂ ਉਹ ਵੀ ਤਾਂ ਕਿੱਧਰੋਂ ਲੈਂਦੇ ਨੇ। ਚੱਲ ਗੁਰਸਿੱਖਾਂ ਤੁਹਾਨੂੰ ਸਿੱਧਾ ਉੱਥੇ ਜੋੜਦੇ ਹਾਂ, ਪਿਆਰ ਨਾਲ ਲਾਗੋ ਸਤ ਨਾਮ, ਕਿਉਂਕਿ ਇਨਸਾਨ ਦੀ ਖੁਆਇਸ਼ ਹੈ ਸੰਸਾਰ 'ਚ ਆਇਆ ਨਾ, ਮੈਟੀਰੀਅਲ ਵੀ ਚਾਹੀਦਾ, ਵੈਲਥ ਚਾਹੀਦੀ, ਹੈਲਥ ਚਾਹੀਦੀ, ਪਰਿਵਾਰ ਚਾਹੀਦਾ, ਇਹ ਸਾਰੀਆਂ ਸਿੱਧੀਆਂ ਨੇ। ਅਤੇ ਨੌਲੇਜ ਵੀ ਚਾਹੀਦੀ, ਬੁੱਧੀ ਚਾਹੀਦੀ। ਪਾਤਸ਼ਾਹ ਕਹਿੰਦੇ ਫਿਕਰ ਨਾ ਕਰ, ਪਰਮਾਤਮਾ ਸਭ ਜਗ੍ਹਾ ਹੀ ਸਦਾ ਸਭ ਜਗ੍ਹਾ ਹੋ ਕੇ ਕੀ ਕਰਦਾ ਹੈ? ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਤੈਨੂੰ ਸਿੱਧੀਆਂ ਵੀ ਦਿੰਦਾ, ਬੁੱਧੀ ਵੀ ਦਿੰਦਾ, ਉਹਦੇ 'ਚ ਵਾਧਾ ਵੀ ਕਰਦਾ ਜੀ। ਪਿਆਰ ਨਾਲ ਆਖੋ ਸਤਨਾਮ। ਅਤੇ ਕਿਵੇਂ ਕਰਦਾ ਹੈ? ਅਧੋ ਉਰਧ ਅਰਧੰ ਅਗੰ ਔਗ ਹਰਤਾ। ਅਧੋ ਕਹਿੰਦੇ ਨੇ ਧਰਤੀ ਦੇ ਥੱਲੇ ਪਤਾਲ ਵਿੱਚ, ਉਰਧ ਅਧ ਵਿਚਕਾਰ ਭਾਵ ਧਰਤੀ ਦੇ ਉੱਤੇ, ਉਰਧ ਭਾਵ ਆਕਾਸ਼ ਵਿੱਚ, ਅਰਧੰਗ ਭਾਵ ਵਿਚਕਾਰ ਧਰਤੀ ਦੇ ਉੱਤੇ, ਪਤਾਲ ਵਿੱਚ, ਧਰਤੀ ਤੇ ਆਕਾਸ਼ ਵਿੱਚ, ਤਿੰਨਾਂ ਲੋਕਾਂ ਵਿੱਚ ਪਰਮਾਤਮਾ ਵੱਡੇ ਤੋਂ ਵੱਡੇ ਪਾਪਾਂ ਦੇ ਤੇਰੇ ਸਮੂਹ ਨਾਸ਼ ਕਰ ਦਿੰਦਾ ਹੈ, ਜਿਹਦੀ ਚਰਨ ਆ ਜਾਣ ਪਿਆਰ ਨਾਲ। ਜੀਵਨ 'ਚ ਕਸ਼ਟ ਕਿਉਂ ਅਲੱਗ ਸੋਚਿਆ? ਅਸੀਂ ਜੋ ਉਲਾਂਭੇ ਦਿੰਦੇ ਹਾਂ, ਵਾਹਿਗੁਰੂ, ਇਹ ਕਸ਼ਟ ਕਿਉਂ ਆਇਆ? ਸਾਡੇ ਆਪਣੇ ਕੀਤੇ ਪਰਕਰਮਾਂ ਦੀ ਪਰਛਾਈ, ਕਿਉਂ ਗੁਰਦੇਵ ਸਪਸ਼ਟ ਕਹਿੰਦੇ ਨੇ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਕੀਤੀ। ਜੋ ਤੂੰ ਬੀਜਿਆ ਤੈਨੂੰ ਵੱਢਣਾ ਪੈਣਾ। ਯੂ ਰੀਡ ਵਟ ਯੂ ਸੋ, ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਅਪੋਜ਼ਿਟ ਰਿਐਕਸ਼ਨ। ਜਿਹਾ ਬੀਜੇ, ਜੈਸਾ ਤੂੰ ਬੀਜ ਬੀਜੇਗਾ, ਔਰ ਇਹ ਕਰਮ ਦਾ ਸਿਧਾਂਤ ਜੇ ਵੀਵੀਂ ਪੌੜੀ ਜਪਜੀ ਸਾਹਿਬ ਵਿੱਚ ਸਾਰਾ ਸਿਧਾਂਤ ਗੁਰਦੇਵ ਬੜਾ ਖੋਲ ਕੇ ਸਮਝਾਉਂਦੇ। ਉਨੀ ਪਾਪੀ ਆਖਣ ਨਾ ਕਰ ਕਰ ਕਰਨਾ, ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਹੋ। ਜੈਸਾ ਤੂੰ ਬੀਜ, ਹਰ ਕਰਮ ਇੱਕ ਬੀਜ ਹੈ। ਅੱਗੇ ਚੱਲ ਕੇ ਕਰਮ ਦੇ ਸਿਧਾਂਤ ਦੀ ਵਿਚਾਰ ਕਰਾਂਗੇ। ਬਹੁਤ ਬਰੀਕ ਹੈ ਕਰਮ, ਕਰਮ ਨੂੰ ਬਹੁਤ ਜ਼ਰੂਰੀ ਹੈ ਵਿਚਾਰਨਾ। ਇਹ ਜੀਵਨ ਜਿੰਨੇ ਦੁੱਖ ਆਉਂਦੇ ਨੇ ਸਾਡੇ ਆਪਣੇ ਕਿਸੇ ਪਾਪ ਹੱਥੋਂ ਹੋ ਗਏ ਨੇ, ਕੋਈ ਭੁੱਲਾਂ ਹੋਈਆਂ, ਉਹਦੇ ਕਰਕੇ ਦੁੱਖ ਆਉਂਦਾ। ਦੁੱਖ ਕੀ ਹੈ? ਸਾਡੇ ਪਾਪ ਦੀ ਪਰਛਾਈ ਹੈ ਦੁੱਖ। ਸੁੱਖ ਕੀ ਹੈ? ਸਾਡੇ ਚੰਗੇ ਕਰਮ ਦੀ ਪਰਛਾਈ ਹੈ ਸੁੱਖ। ਅਤੇ ਜੇ ਦੁੱਖ ਹੀ ਨਾਸ਼ ਹੋ ਗਏ, ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾ। ਜਦ ਪਾਪ ਨਾਸ਼ ਹੋ ਗਏ, ਸੁੱਖ ਵਿਗਾਸ ਹੋ ਗਏ, ਮਨ ਖੇੜੇ 'ਚ ਆ ਗਏ, ਬਰਕਤਾਂ ਮਿਲੀਆਂ, ਵਾਧੇ ਮਿਲੇ, ਜੀਵਨ ਤਰੱਕੀਆਂ ਮਿਲੀਆਂ। ਗੁਰਦੇਵ ਕਹਿੰਦੇ ਨੇ ਉਹ ਕਿਵੇਂ ਦਿੰਦਾ ਹੈ? ਬੁੱਧੀ ਅਤੇ ਸਿੱਧੀ ਕਿਵੇਂ ਦਿੰਦਾ ਹੈ? ਤੇਰੇ ਪਾਪ ਨੂੰ ਨਾਸ਼ ਕਰ ਦਿੰਦਾ ਹੈ। ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ, ਉਹ ਵੱਡਾ ਹੈ, ਪਰਮੇਸ਼ਵਰ ਹੈ, ਛੋਪਲੇ ਹੀ ਤੇਰੀ ਪ੍ਰਿਤ ਪਾਲਣਾ ਕਰ ਰਿਹਾ, ਸਾਹਮਣੇ ਆ ਕੇ ਨਹੀਂ, ਪਰੋਕਸ਼ ਰੂਪ ਵਿੱਚ ਭਾਵ ਇਨਡਾਇਰੈਕਟਲੀ ਇਨਵਿਜੀਬਲ ਹੋ ਕੇ ਤੇਰੀ ਸੇਵਾ, ਤੇਰੀ ਸੰਭਾਲ, ਤੇਰੀ ਪ੍ਰਿਤ ਪਾਲਣਾ ਮਾਂ ਬਣ ਕੇ, ਪਿਤਾ ਬਣ ਕੇ ਕਰ ਰਿਹਾ। ਪਿਆਰ ਨਾਲ ਜਿੱਥੇ ਤੁਰੋ ਉਹਦਾ ਹੱਥ ਸਿਰ ਤੇ ਮਿਲੋ। ਇੱਕ ਇੰਗਲਿਸ਼ ਦੀ ਬੜੀ ਪਿਆਰੀ ਪੋਇਮ ਹੈ, ਸ਼ਾਇਦ ਬੱਚਿਆਂ ਨੇ, ਨੌਜਵਾਨ ਵੀਰਾਂ ਨੇ ਪੜ੍ਹੀ ਵੀ ਹੋਵੇ, ਭੈਣਾਂ ਨੇ ਪੜ੍ਹੀ ਹੋਵੇ, ਫੁੱਟਪ੍ਰਿੰਟਸ, ਮੈਨੂੰ ਬਹੁਤ ਪਿਆਰੀ ਲੱਗਦੀ। ਉਹ ਇੱਕ ਲਿਖਾਰੀ ਉਸਦਾ ਕਹਿੰਦਾ ਹੈ ਕਿ ਮੇਰੇ ਈਸ਼ਵਰ ਨਾਲ ਇੱਕ ਤੈਅ ਸੀ ਕਿ ਮੇਰੇ ਪਰਮਾਤਮਾ ਮੇਰੀ ਹਰ ਸਮੇਂ ਤੂੰ ਮਦਦ ਕਰੇਗਾ। ਕਹਿੰਦਾ ਇੱਕ ਰਾਤ ਮੈਂ ਸੁਪਨਾ ਦੇਖਿਆ ਕਿ ਹੁਣ ਮੇਰਾ ਜੀਵਨ ਖਤਮ ਹੋਣਾ ਲਾ ਹੈ, ਅਤੇ ਮੈਂ ਜੀਵਨ ਦੇ ਸਾਰੇ ਰੇਗਿਸਤਾਨ 'ਤੇ ਤੁਰਿਆ ਆ ਰਿਹਾ, ਪਿੱਛੇ ਨਿਗਾਹ ਮਾਰੀ ਕਿ ਹੁਣ ਮੈਂ ਜਾਣ ਵਾਲਾ ਸੰਸਾਰ ਤੋਂ, ਮੈਂ ਪਿੱਛੇ ਕੀ ਦੇਖਾਂ? ਸਾਰੇ ਜੀਵਨ 'ਚ ਮੈਂ ਚਾਰ ਕਦਮਾਂ ਦੇ ਨਿਸ਼ਾਨ ਦੇਖਣਾ, ਅਤੇ ਮੈਂ ਸਮਝ ਜਾਂਦਾ ਕਿ ਪਰਮਾਤਮਾ ਨੇ ਮੇਰਾ ਸਾਥ ਦਿੱਤਾ, ਦੋ ਮੇਰੇ ਕਦਮ, ਦੋ ਮੇਰੇ ਪਰਮੇਸ਼ੁਰ ਦੇ ਕਦਮ। ਜਦੋਂ ਬੜਾ ਖੁਸ਼ ਹੋਇਆ, ਪਰ ਕਿਤੇ ਕਿਤੇ ਕੇਵਲ ਦੋ ਹੀ ਕਦਮ ਨਜ਼ਰ ਆਉਂਦੇ ਨੇ, ਦੋ ਹੀ ਨਿਸ਼ਾਨ ਨਜ਼ਰ ਆਉਂਦੇ ਨੇ, ਅਤੇ ਮੈਂ ਉਲਾਂਭਾ ਦਿੱਤਾ ਆਪਣੇ ਪਰਮਾਤਮਾ ਨੂੰ ਕਿ ਪਰਮਾਤਮਾ ਉਹ ਜਗ੍ਹਾ 'ਤੇ ਕਈ ਜਗ੍ਹਾ 'ਤੇ ਦੋ ਕਦਮਾਂ ਦੇ ਨਿਸ਼ਾਨ ਨੇ, ਔਰ ਉਹ ਮੇਰੇ ਜੀਵਨ ਦਾ ਸਭ ਤੋਂ ਕਠਿਨ ਸਮਾਂ ਸੀ ਅਤੇ ਤੂੰ ਕਿਹਾ ਸੀ ਮੈਂ ਤੇਰਾ ਸਾਥ ਦਿਆਂਗਾ, ਤੇਰੇ 'ਤੇ ਪਾਲਣਾ ਕਰਾਂਗਾ, ਅਤੇ ਪਰਮਾਤਮਾ ਕਹਿੰਦਾ ਉਹ ਪਿਆਰਿਆ ਉਹ ਮੇਰੇ ਬੱਚੇ ਉਹ ਮੇਰੇ ਅਜੀਬ ਦੇਖ ਤਾਂ ਸਹੀ, ਉਹ ਨਿਸ਼ਾਨ ਕਿਹਦੇ ਨੇ? ਉਹ ਨਿਸ਼ਾਨ ਤੇਰੇ ਨਹੀਂ ਨੇ, ਮੇਰੇ ਕਦਮਾਂ ਦੇ ਨੇ। ਜਦੋਂ ਤੂੰ ਔਖੇ ਸਮੇਂ ਤੋਂ ਬੀਤ ਰਿਹਾ ਹੈ, ਮੈਂ ਤੇਰਾ ਆਪਣੀ ਗੋਡੀ ਚੁੱਕ ਲਿਆ ਸੀ, ਪਰਮਾਤਮਾ ਤੇਰੀ ਪਾਲਣਾ ਕਰਦਾ। He took you in his lap. ਕਦੀ ਕਦੀ ਕਸ਼ਟ ਆਏ ਨਾ, ਆਪਣੇ ਆਪ ਨੂੰ ਕਲਿਆ ਨਾ ਦਿਆ ਕਰੋ, ਮੇਰਾ ਦਸ਼ਮੇਸ਼ ਨਾਲ ਹੁੰਦਾ ਸਾਡੇ, ਔਖੀ ਘੜੀ ਨਾ ਦੇਖਣ ਦੇ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਜੇ ਇਹ ਇਤਿਹਾਸ ਕਰਨ ਲੱਗ ਗਏ ਨਾ ਪਿਆਰੀ ਸਾਧ ਸਮੇਂ, ਤੇ ਫਿਰ ਸ਼ਾਇਦ ਇਸੇ ਤੋਂ ਹੀ ਸਮਾਂ ਬੀਤ ਜਾਏਗਾ। ਉਸ ਸਾਕਸ਼ਾਤ ਹੋ ਜਾਂਦਾ ਦਸ਼ਮੇਸ਼ ਪਿਤਾ ਨੂੰ ਯਾਦ ਤੇ ਕਰ। ਕਦੀ ਕਦੀ ਜੀਵਨ 'ਚ ਕਸ਼ਟ ਆਏ ਨਾ, ਇਕਾਂਤ 'ਚ ਬੈਠ ਕੇ ਸਵੇਰੇ ਜਾਂ ਸ਼ਾਮੀ ਜਾਂ ਦੁਪਹਿਰੇ ਜਿਸ ਵੇਲੇ ਮਨ ਟਿਕ ਜਾਏ, ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਿਆ, ਪਾਤਸ਼ਾਹ ਤੂੰ ਹੀ ਮੇਰਾ ਆਸਰਾ, ਤੇਰੀ ਯਾਦ ਕਰਨ ਦੀ ਦੇਰ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਲ। ਉਹ ਸਾਕਸ਼ਾਤ ਹੋ ਜਾਂਦਾ, ਉਹਦਾ ਬਿਰਦ ਹੈ, ਉਹਦਾ ਸੁਭਾਅ ਹੈ, ਦੁਖੀ ਦੇਖ ਹੀ ਨਹੀਂ ਸਕਦਾ। ਕੋਈ ਮਾਂ ਆਪਣੇ ਬੱਚੇ ਨੂੰ ਦੁਖੀ ਦੇਖ ਸਕਦੀ? ਜੇ ਤੇ ਕੋਈ ਮਾਂ ਆਪਣੇ ਬੱਚੇ ਨੂੰ ਦੁਖੀ ਦੇਖ ਸਕਦੀ, ਫਿਰ ਗੁਰੂ ਵੀ ਦੇਖ ਸਕਦਾ। ਜੇ ਉਹਨੂੰ ਪਿਤਾ ਮੰਨ ਲਿਆ, ਮਾਂ ਮੰਨ ਲਿਆ, ਫਿਰ ਤੈਨੂੰ ਦੁੱਖ ਨਹੀਂ ਦੇਖਣ ਦੇਗਾ, ਤੈਨੂੰ ਆਪਣੇ ਹੱਥ ਦੇ ਛਾਲੇ ਵਾਂਗ ਸੰਭਾਲ ਕੇ ਰੱਖੇ। ਇੱਕ ਵਾਰੀ ਯਾਦ ਤੇ ਕਰ, ਇੱਕ ਵਾਰੀ ਉਹਦਾ ਹੋ ਜਾ ਬਸ। ਗੁਰਦੇਵ ਬਖਸ਼ਿਸ਼ ਕਰਦੇ ਨੇ, ਪਰਮ ਪਰਮ ਪਰਮੇਸ਼ਰੰਗ ਪੁਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ, ਹਰ ਵੇਲੇ ਹਮੇਸ਼ਾ ਹੀ ਉਹ ਸਿੱਧੀਆਂ ਦਾ ਦਾਤਾ, ਦਇਆ ਦਾ ਘਰ ਹੈ, ਦਇਆ ਦਾ ਸਰੂਪ ਹੈ, ਕਿਰਪਾ ਦਾ ਰਹਿਮਤ ਦਾ ਮਿਹਰ ਦਾ ਸੋਮਾ ਹੈ। ਅਛੇਦੀ ਅਭੇਦੀ ਅਨਾਮੰਗ ਅਕਾਮੰਗ, ਉਹਦੇ ਟੁਕੜੇ ਨਹੀਂ ਤੁਸੀਂ ਕਰ ਸਕਦੇ, ਉਹਨੂੰ ਛੇਦ ਭਾਵ ਦਾ ਵਿਨਾਸ਼ ਨਹੀਂ ਕਰ ਸਕਦੇ। ਅਨਾਮੰਗ ਅਬ ਅਕਾਮੰਗ, ਨਾ ਉਹਦਾ ਕੋਈ ਵਿਸ਼ੇਸ਼ ਨਾਮ ਜੇ, ਅਤੇ ਨਾ ਉਹਦੀ ਕੋਈ ਕਾਮਨਾ ਜੀ ਉਹਨੂੰ, ਕਿ ਉਹਨੂੰ ਬਦਲੇ 'ਚ ਕੁਝ ਚਾਹੀਦਾ। ਅਸੀਂ ਮਾਂ ਨਾਲ ਗੁਰੂ ਦੀ ਬਰਾਬਰੀ ਕਈ ਵਾਰੀ ਕਰਨੇ, ਪਰ ਮਾਂ ਵੀ ਪੁੱਤਰ ਕੋਲੋਂ ਐਕਸਪੈਕਟ ਕਰਦੀ ਜੀ, ਵੱਡਾ ਹੋਏਗਾ ਕੁਝ ਕਮਾ ਕੇ ਲਿਆਏਗਾ। ਲੇਕਿਨ ਗੁਰੂ ਹੈ, ਜਦੋਂ ਗੁਰੂ ਖੁਸ਼ ਹੋ ਜਾਂਦਾ ਨਾ, ਉਹ ਆਪਣਾ ਰੂਪ ਹੀ ਸਿੱਖ ਨੂੰ ਦੇ ਦਿੰਦਾ, ਪਿਆਰ ਵਾਲਾ ਖੁਸ਼ ਸਤਿ, ਉਹ ਆਪਣਾ ਸਵਰੂਪ ਹੀ ਦੇ ਦਿੰਦਾ। ਬਹੁਤ ਰਹਿਮਤਾਂ ਕਰਦਾ ਹੈ ਗੁਰੂ, ਉਹਨੂੰ ਕੋਈ ਲਾਲਚ ਨਹੀਂ। ਵੱਡਾ ਦਾਤਾ ਤਿਲ ਨਾ ਕਮਾਏ, ਤਿਲ ਮਾਤਰ ਵੀ ਉਹ ਰਿਟਰਨ ਨਹੀਂ ਮੰਗਦਾ। ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਧਾਮੰਗ, ਉਹ ਸਮਸਤੋ ਪਰਾਜੀ, ਸਾਰੀ ਸ੍ਰਿਸ਼ਟੀ ਨੂੰ ਜਿੱਤਿਆ ਉਸਨੇ, ਅਤੇ ਸਾਰੀ ਸ੍ਰਿਸ਼ਟੀ ਹੀ ਉਹਦਾ ਘਰ ਹੈ। ਗੁਰਦੇਵ ਕਹਿੰਦੇ ਨੇ, ਐਸਾ ਨਾ ਸਮਝੀ ਕਿ ਉਹ ਮੌਜੂਦ ਨਹੀਂ ਹੈ। ਅਗਲਾ ਛੰਦ ਹੈ ਤੇਰਾ ਜੋਰ ਚਾਚਰੀ ਛੰਦ, ਚਾਚਰੀ ਭਾਵ ਚਾਹ ਰੱਖਣਾ ਵਾਲਾ ਛੰਦ। ਤੇਰਾ ਜੋਰ ਭਾਵ ਵਾਹਿਗੁਰੂ, ਤੇਰੇ ਬਲ ਦੁਆਰਾ, ਤੇਰੀ ਸਹਾਇਤਾ ਸਦਕਾ, ਗੁਰਦੇਵ ਬਖਸ਼ਿਸ਼ ਕਰਦੇ ਨੇ, ਮੈਂ ਛੰਦ ਉਚਾਰਨ ਕਰ ਰਿਹਾ ਹਾਂ। ਜਲੇ ਹੈ, ਥਲੇ ਹੈ, ਅਭੀਤ ਹੈ, ਅਭੇ ਹੈ। ਪਰਮੇਸ਼ੁਰ ਜਲ ਵਿੱਚ ਵੀ ਹੈ, ਪਰਮੇਸ਼ੁਰ ਥਲ ਵਿੱਚ ਵੀ ਹੈ, ਅਭੀਤ ਹੈ, ਕਿਸੇ ਪਰਦੇ ਵਿੱਚ ਨਹੀਂ ਹੈ। ਭੀਤ ਕਹਿੰਦੇ ਨੇ ਦੀਵਾਰ ਨੂੰ, ਕਿਸੇ ਪਰਦੇ ਦੇ ਓਹਲੇ ਨਹੀਂ ਹੈ ਪਰਮੇਸ਼ੁਰ। ਅਭੇ ਹੈ, ਉਹ ਭੈ ਦੇ ਰਹਿਤ ਹੈ। ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਭੇਸ ਹੈ, ਉਹ ਵੱਡਾ ਹੈ, ਪ੍ਰਤਾਪਵਾਨ ਹੈ, ਅਜੂ ਹੈ, ਉਹਨੂੰ ਹਿਲਾਇਆ ਨਹੀਂ ਜਾ ਸਕਦਾ। ਆਦੇਸ਼ ਹੈ, ਉਹਦਾ ਕੋਈ ਵਿਸ਼ੇਸ਼ ਦੇਸ਼ ਜਾਂ ਟਿਕਾਣਾ ਨਹੀਂ। ਅਭੇਸ ਹੈ, ਉਹਦਾ ਕੋਈ ਵਿਸ਼ੇਸ਼ ਸਵਰੂਪ ਵੀ ਨਹੀਂ। ਫਿਰ ਆ ਗਿਆ ਭੁਜੰਗ ਪ੍ਰਿਆਗ ਛੰਦ, ਛੇ ਵਾਰੀ ਇਹ ਛੰਦ ਆਏਗਾ ਪਿਆਰੀ ਸਾਧ ਸੰਗਤ। ਭੁਜੰਗ ਪ੍ਰਿਆਗ ਛੰਦ, ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ। ਪਾਤਸ਼ਾਹ ਕਹਿੰਦੇ ਨੇ, ਉਹ ਅਗਾਧ ਹੈ, ਉਹਦੀ ਥਾਂ ਨਹੀਂ ਪਾਈ ਜਾ ਸਕਦੀ। ਅਬਾਧੇ, ਉਹਦੇ ਰਾਹ ਵਿੱਚ ਕੋਈ ਰੁਕਾਵਟ ਵੀ ਖੜੀ ਨਹੀਂ ਹੋ ਸਕਦੀ। ਆਨੰਦੀ ਸਰੂਪ ਹੈ, ਪਰਮ ਆਨੰਦ ਦਾ ਸੋਮਾ ਹੈ, ਆਨੰਦ ਸਰੂਪ ਹੈ, ਅਤੇ ਉਹ ਤੁਹਾਨੂੰ ਵੀ ਆਨੰਦ ਹੀ ਦਿੰਦਾ ਹੈ। ਪੜ੍ਹੋ ਪਿਆਰ ਨਾਲ, ਆਨੰਦ ਭਿਆ ਮੇਰੀ ਮਾਏ ਸਤਿਗੁਰੂ, ਉਹ ਆਨੰਦ ਦਾ ਸੋਮਾ ਹੈ, नमो सर्ब माने समस्ती निधाने, ਉਹ ਸਭ ਨੂੰ ਵਡਿਆਈਆਂ ਦੇਣ ਵਾਲਾ ਹੈ। ਸਮਸਤੀ ਨਿਧਾਨੇ ਸਾਰੀ ਸ੍ਰਿਸ਼ਟੀ ਦੇ ਖਜ਼ਾਨਿਆਂ ਦਾ ਉਹ ਸਵਾਮੀ ਹੈ, ਉਹਨੂੰ ਨਮਸਕਾਰ ਹੈ। ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ, ਨਮਸਤਵੰਗ ਨਿਰਨਾਥੇ ਭਾਵ ਉਹਦਾ ਕੋਈ ਮਾਲਕ ਨਹੀਂ ਹੈ, ਉਹਨੂੰ ਨਮਸਕਾਰ ਹੈ। ਨਮਸਤਵੰਗ ਪਰਮਾਥੇ ਮਥਨਾ ਕਹਿੰਦੇ ਨੇ, ਦਹੀਂ ਰੱਖਦੇ ਨੇ, ਕਹਿੰਦੇ ਮਥਨਾ। ਪਾਤਸ਼ਾਹ ਕਹਿੰਦੇ ਨੇ ਸ੍ਰਿਸ਼ਟੀ ਨੂੰ ਮੱਥ ਕੇ ਰੱਖ ਦੇਣ ਵਾਲਾ ਹੈ, ਜਦੋਂ ਵਿਨਾਸ਼ ਕਰਨ 'ਤੇ ਆਉਂਦਾ ਸਾਰੀ ਸ੍ਰਿਸ਼ਟੀ ਨੂੰ ਪਰਲੇ ਕਰ ਦਿੰਦਾ ਹੈ। ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ, ਪਰ ਉਹਨੂੰ ਕੋਈ ਸਰਪਾਸ ਨਹੀਂ ਕਰ ਸਕਦਾ। ਨੋ ਵਨ ਕੈਨ ਓਵਰਟੇਕ ਗੋਡ, ਨੋ ਬਡੀ ਕੈਨ ਸਪਰੈਸ ਗੋਡ। ਅਗੰਜੇ ਉੱਥੋਂ ਕੋਈ ਜਿੱਤ ਨਹੀਂ ਸਕਦਾ, ਅਭੰਜੇ ਨਾ ਹੀ ਉਹਦਾ ਕੋਈ ਵਿਨਾਸ਼ ਕਰ ਸਕਦਾ ਹੈ। ਨਮਸਤਵੰਗ ਕਾਲੇ ਨਮਸਕਾਰ ਹੈ ਵਾਹਿਗੁਰੂ, ਤੂੰ ਸਮੇਂ ਦੇ ਚੱਕਰ ਵਿੱਚ ਨਹੀਂ ਹੈ। ਨਮਸਤਵੰਗ ਅਪਾਲੇ, ਤੈਨੂੰ ਕਿਸੇ ਦੀ ਪ੍ਰਤਿਪਾਲਣਾ ਦੀ ਲੋੜ ਨਹੀਂ ਹੈ ਕਿ ਕੋਈ ਆ ਕੇ ਤੇਰੀ ਸੰਭਾਲ ਕਰੇ। ਨਮੋ ਸਰਬ ਦੇਸੇ ਨਮੋ ਸਰਬ ਭੇਸੇ, ਹੇ ਵਾਹਿਗੁਰੂ। ਪਹਿਲੇ ਪਾਤਸ਼ਾਹ ਨੇ ਕਿਹਾ ਅਦੇਸੇ, ਕੋਈ ਦੇਸ਼ ਵਿਸ਼ੇਸ਼ ਨਹੀਂ ਹੈ, ਪਰ ਪਾਤਸ਼ਾਹ ਦਾ ਵਿਸ਼ੇਸ਼ ਦੇਸ਼ ਇਸ ਕਰਕੇ ਨਹੀਂ ਹੈ। ਗੁਰਦੇਵ ਜਵਾਬ ਦੇ ਰਹੇ ਨੇ, ਨਮੋ ਸਰਬ ਦੇਸੇ, ਤੂੰ ਹਰ ਦੇਸ਼ ਵਿੱਚ ਹਰ ਸਥਾਨ 'ਤੇ ਮੌਜੂਦ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਭੇਸੇ, ਤੇਰਾ ਕੋਈ ਵਿਸ਼ੇਸ਼ ਭੇਸ਼ ਨਹੀਂ ਹੈ, ਪਰ ਸਾਰੇ ਭੇਸ਼ ਹੀ ਤੇਰੇ ਨੇ। ਨਮੋ ਰਾਜ ਰਾਜੇ ਨਮੋ ਸਾਜ ਸਾਜੇ, ਰਾਜਿਆਂ ਦੇ ਵੱਡੇ ਰਾਜੇ ਤੈਨੂੰ ਨਮਸਕਾਰ ਹੈ। ਸਾਜਣ ਵਾਲਿਆਂ ਦੇ ਵੱਡੇ ਸਾਜਣ ਵਾਲੇ ਤੈਨੂੰ ਨਮਸਕਾਰ ਹੈ। ਨਮੋ ਸ਼ਾਹ ਸ਼ਾਹੇ, ਇਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਤੈਨੂੰ ਨਮਸਕਾਰ ਹੈ। ਨਮੋ ਮਾਹ ਮਾਹੇ, ਇਹ ਵਾਹਿਗੁਰੂ, ਇਹ ਚੰਦਰਮਾ ਦੀ ਸ਼ੀਤਲਤਾ। ਮਾਹ ਕਹਿੰਦੇ ਨੇ ਚੰਦਰਮਾ, ਮਾਹ ਬਹੁਤ ਪਿਆਰਾ ਇੱਕ ਸ਼ੇਰ ਹੈ ਸ਼ਾਇਰ ਦਾ, ਕਹਿੰਦਾ ਮਾਹੇ ਨੌ ਪਰ ਵੀ ਉੱਠੀ ਹੈ ਇਸ ਜਹਾਂ ਮੇ ਉਂਗਲੀਆਂ। ਪੂਰਨਮਾਸ਼ੀ ਦੇ ਚੰਦਰਮਾ ਤੇ ਵੀ ਲੋਕੀ ਉਂਗਲਾਂ ਚੁੱਕ ਦਿੰਦੇ ਨੇ। ਘਬਰਾ ਨਾ, ਜੇ ਤੇਰੇ ਬਾਰੇ ਕੋਈ ਤੈਨੂੰ ਕੋਈ ਟੋਕਾ ਟਾਕੀ ਕਰਦਾ ਨਾ, ਘਬਰਾਇਆ ਨਾ ਕਰ। ਮਹਾਂਪੁਰਸ਼ ਦੇ ਕਹਿੰਦੇ ਨੇ ਪਾਲ ਜੀ, ਕੋਈ ਫੁੱਲ ਦੇਵੇ ਤੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ, ਤੇ ਜੇ ਕੋਈ ਦੁਰਕਾਰ ਦੇਵੇ ਤਾਂ ਉਦਾਸ ਹੋਣ ਦੀ ਲੋੜ ਨਹੀਂ। ਨਾ ਦੁਰਕਾਰਾਂ ਸੱਚੀਆਂ ਤੇ ਨਾ ਫੁੱਲ ਸੱਚੇ, ਵਡਿਆਈ ਉਹ ਜਿਹੜੀ ਪਰਮੇਸ਼ੁਰ ਦੇ ਪਿਆਰ ਨਾਲ ਲਾ ਖੁਸ਼ ਕਰਨਾ। ਦੇ ਵਡਿਆਈ ਤਾਂ ਤੇਰੀ ਵਡਿਆਈ। ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਗੀਤਾਂ ਵਿੱਚ ਸੁੰਦਰ ਗੀਤ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੇ ਪਿਆਰ ਵਿੱਚ ਪਰਮ ਪਵਿੱਤਰ ਪਿਆਰ ਪ੍ਰੀਤ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਰੋਖ ਰੋਖੇ ਨਮੋ ਸੋਖ ਸੋਖੇ, ਜਦੋਂ ਤੂੰ ਕ੍ਰੋਧ ਕਰਨ 'ਤੇ ਆਉਣਾ ਹੈ ਫਿਰ ਮਹਾਂਪਰਲੇ ਕਰ ਦੇਣਾ ਹੈ, ਤੈਨੂੰ ਨਮਸਕਾਰ ਹੈ। ਨਮੋ ਸੋਖ ਸੋਖੇ, ਜਦੋਂ ਸੁੱਖਾ ਪੈ ਜਾਂਦਾ ਸੁੱਖੇ ਨੂੰ ਇਸ ਖਾਣ ਵਾਲਾ ਵਾਹਿਗੁਰੂ ਤੂੰ ਆਪ ਹੈ। ਸੁੱਖੇ ਹਰੇ ਪੀਏ ਖਿਲਮਾ, ਵਿਸ਼ਵਾਸ। ਕਈ ਭੈਣਾਂ ਵੀਰ ਆਉਂਦੇ ਨੇ ਜੀ, ਬੜਾ ਚਿਰ ਹੋ ਗਿਆ ਹੈ ਘਰ ਵਿੱਚ ਔਲਾਦ ਨਹੀਂ ਹੈ, ਵੱਡਾ ਡਰ ਹੈ। ਪੜਿਆ ਕਰੋ, ਸੂਖੇ ਦਰੇ ਕੀ ਹੈ ਕਿ ਨਮਾ, ਦਿੰਦਾ ਹੈ, ਸਭ ਨੂੰ ਦਿੰਦਾ ਹੈ, ਦਿੰਦਾ ਹੈ। ਉਸ 'ਤੇ ਵਿਸ਼ਵਾਸ ਰੱਖ ਗਿਆ। ਅਰਦਾਸ ਅਤੇ ਅਰਦਾਸ ਅਤੇ ਵਿਸ਼ਵਾਸ, ਦੋ ਵਾਰੀ ਅਰਦਾਸ ਕਹਿੰਦੇ ਹੋ, ਵਿਸਾਦਾਨ ਭਰੋਸਾ ਦਾ। ਸੰਗਤ ਜੁੜੀ ਹੈ, ਧੰਨ ਗੁਰੂ ਨਾਨਕ ਦੇਵ ਜੀ ਬੈਠੇ, ਅੱਜ ਇਮਤਿਹਾਨ ਦੀ ਘੜੀ ਆਈ, ਗੁਰਦੇਵ ਨੇ ਆਵਾਜ਼ ਮਾਰੀ ਕਿ ਸਾਧ ਸੰਗਤ ਬਹੁਤ ਹੈ ਅੱਜ, ਪ੍ਰਸ਼ਾਦ ਨਹੀਂ ਹੈ। ਤੂੰ ਉੱਠੋ ਅਤੇ ਪੇੜ ਤੋਂ ਪ੍ਰਸ਼ਾਦ ਲਾ ਲਿਆਓ, ਤੋੜ ਲਿਆਓ ਫਲ। ਹੁਣ ਕੌਣ ਉੱਥੇ ਸਾਹਮਣੇ ਜਿਹੜਾ ਪੇੜ ਹੈ, ਟ੍ਰੀ ਇਜ਼ ਡੈਡ, ਕੋਈ ਪੱਤਾ ਨਹੀਂ, ਕੋਈ ਡਾਲੀ ਸੁੱਕੀਆਂ ਪਈਆਂ ਸਾਰੀਆਂ, ਕੋਈ ਵੀ ਨਹੀਂ ਉੱਠਦਾ। ਸਾਰੇ ਸਮਝਦੇ ਨੇ ਗੁਰੂ ਨਾਨਕ ਦੇਵ ਜੀ ਅੱਜ ਮਜ਼ਾਕ ਹੀ ਕਰ ਰਹੇ। ਇੱਕ ਨੂੰ ਆਵਾਜ਼ ਮਾਰੀ, ਦੂਜੇ ਨੂੰ ਮਾਰੀ, ਤੀਜੇ ਨੂੰ ਮਾਰੀ, ਚੌਥੇ ਨੂੰ ਮਾਰੀ, ਕੋਈ ਨਹੀਂ ਉੱਠਿਆ। ਗੁਰਦੇਵ ਨੇ ਅਖੀਰ ਪਾਈ ਲੈਣਾ, ਜਿਹਨੂੰ ਕਿਹਾ ਪਾਈ ਲੈਣਾ, ਸੰਗਤ ਬਹੁਤ ਹੈ, ਪ੍ਰਸ਼ਾਦ ਲਾ ਲਿਆ। ਪਾਈ ਲੈਣਾ ਜਿਹਨੇ ਗਾਲੀ ਪੱਲਾ ਪਾਇਆ ਤੁਰਦਾ, ਅਤੇ ਕਿਸੇ ਪਿਆਰ ਵਾਲੇ ਨੇ ਟੋਕ ਦਿੱਤਾ, ਲੈਣੇ ਆ ਤੂੰ ਕੀ ਕਰਦਾ, ਦਿਸਦਾ ਨਹੀਂ ਪੇੜ ਸੁੱਕਾ ਪਿਆ, ਟ੍ਰੀ ਇਜ਼ ਡੈਡ, ਸੁੱਕੇ ਪੇੜ 'ਤੇ ਕੋਈ ਪੱਤਾ ਨਹੀਂ ਹੈ, ਤੂੰ ਕਹਿੰਦਾ ਪ੍ਰਸ਼ਾਦ ਲਾ ਲਿਆ। ਇਹ ਗੁਰੂ ਨਾਨਕ ਦੇਵ ਜੀ ਮਜ਼ਾਕ ਪੇ ਕਰਦੇ ਨੇ, ਇਹ ਬਜ਼ੁਰਗ ਹੋ ਗਏ ਨੇ। ਕੋਈ ਕਹਿੰਦਾ ਬਜ਼ੁਰਗ ਹੋ ਗਏ ਨੇ ਸੁੱਝਦਾ ਨਹੀਂ, ਅਤੇ ਕੋਈ ਕਹਿੰਦਾ ਮਜ਼ਾਕ ਪੇ ਕਰ। ਜਿਵੇਂ ਅਸੀਂ ਵੱਡਿਆਂ ਨੂੰ ਕਹਿ ਦਿੰਦੇ ਨਾ, ਚੱਲ ਮਾਂ ਤੈਨੂੰ ਪਤਾ ਨਹੀਂ ਲੱਗਦਾ ਬੁੱਢੀ ਹੋ ਗਈ, ਜਿਹਨੇ ਜਨਮ ਕੇ ਵੱਡਾ ਕੀਤਾ ਉਹਨੂੰ ਸਮਝ ਨਹੀਂ ਹੈ, ਤੈਨੂੰ ਸਾਰੀ ਸਮਝ ਆ ਗਈ ਕਿ ਤੂੰ BA MA ਪੜ੍ਹ ਗਏ, MBA ਪੜ੍ਹ ਗਏ, ਤੇਰੇ ਕੋਲ ਜੀਵਨ ਦੀਆਂ ਪੜ੍ਹਾਈਆਂ ਬੜੀਆਂ ਨੇ, ਉਹਨਾਂ ਕੋਲ ਜੀਵਨ ਦੇ ਤਜਰਬੇ ਬੜੇ ਨੇ, ਐਕਸਪੀਰੀਅੰਸ ਇਜ਼ ਆਲਵੇਜ਼ ਬੈਟਰ ਦੈਨ ਯੂਅਰ ਥਿਊਰੀ, ਪ੍ਰੈਕਟਿਸ ਇਜ਼ ਮੋਰ ਇੰਪੋਰਟੈਂਟ। ਜਿੰਨੇ ਅਸੀਂ ਪ੍ਰੈਕਟਿਸ ਨਾ ਹੋਵੇ, ਥਿਊਰੀ ਕਿਸੇ ਕੰਮ ਦੀ ਨਹੀਂ, ਪਿਆਰ ਨਾਲ ਖੁਸ਼ ਨਾ। ਕਦੀ ਕਿਸੇ ਬਜ਼ੁਰਗ ਨੂੰ ਐਨਾ ਕਹਿਣਾ ਕਿ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ, ਜੋ ਕੁਝ ਉਹਨਾਂ ਨੂੰ ਪਤਾ ਤਾਂ ਉਦੋਂ ਲੰਘਿਆ ਵੀ ਨਹੀਂ ਉਸ ਗਲੀ 'ਚੋਂ ਬੇਟਾ, ਅਤੇ ਪਤਾ ਨਹੀਂ ਕਿਸ ਗਲੀ 'ਚ ਬਹਿ ਕੇ ਬਜ਼ੁਰਗਾਂ ਦਾ ਨਿਰਾਦਰ ਕਰਨੇ ਆ। ਭਾਈ ਲਹਿਣਾ ਜੀ ਪੁੱਛਦਾ, ਕਿਸੇ ਨੇ ਚੋਕਿਆ ਪਾਈ ਲੈਣਾ, ਕਹਿੰਦੇ ਨੇ ਮੈਂ ਨਹੀਂ ਪਤਾ ਪੇੜ ਤੇ ਫਲ ਹੈ ਕਿ ਨਹੀਂ ਹੈ, ਇਹ ਮੇਰੇ ਗੁਰੂ ਦਾ ਹੁਕਮ ਹੈ, ਉਹ ਗੁਰੂ ਦੀ ਗੁਰੂ ਜਾਣੇ ਮੈਂ ਤੇ ਪੇੜ ਤੇ ਚੱਲਣ ਲੱਗਾ। ਤੇ ਇਤਿਹਾਸ ਦੱਸਦਾ ਪੇੜ ਤੋਂ ਫਲ ਵੀ ਮਿਲੇ ਪਿਆ, ਪਿਆਰ ਨਾਲ ਜਿਹਨਾਂ ਨੂੰ ਅਜੇ ਵੀ ਸ਼ੰਕਾ ਹੈ ਨਾ, ਅੱਗੇ ਤੇ ਪਹਾੜੀ ਚੜ੍ਹਨਾ ਪੈਂਦਾ ਸੀ, ਹੁਣ ਤੇ ਗੱਡੀ ਸਿੱਧੀ ਜਾਂਦੀ, ਜਾਓ ਨਾਨਕ ਮੱਤਾ ਸਾਹਿਬ ਜਾ ਕੇ ਉੱਤੇ ਚੜ੍ਹ ਜਾਣਾ ਗੱਡੀ ਲੈ ਕੇ ਰੀਠਾ ਸਾਹਿਬ। ਐਵਰੀਬਡੀ ਨੋਜ਼ ਦੈਟ ਇਜ਼ ਪੋਇਜ਼ਨਸ ਫਰੂਟ, ਰੀਠਾ ਸਾਹਿਬ ਪੋਇਜ਼ਨਸ ਫਰੂਟ, ਕੌੜੇ ਹੁੰਦੇ ਨੇ ਜ਼ਹਿਰ ਵਰਗੇ, ਅੱਗੇ ਕੱਪੜੇ ਧੋਂਦੀਆਂ ਸਨ ਮਾਵਾਂ ਰੀਠੇ ਦੇ ਪਾਣੀ ਵਿੱਚ, ਜਾ ਕੇ ਤੋੜ ਕੇ ਖਾ ਲੈਣਾ, ਅੱਜ ਤਾਂ ਪ੍ਰਸ਼ਾਦ ਹੀ ਮਿਲਦਾ ਜੀ ਉੱਥੇ। ਜਿਸ ਪੇੜ ਥੱਲੇ ਗੁਰੂ ਨਾਨਕ ਬੈਠੇ ਸਨ ਉਹ ਰੀਠੇ ਮਿੱਠੇ ਨੇ, ਪਿਆਰ ਨਾਲ ਆ ਖੁਰ ਸਕਣਾ, ਸੂਖੇ ਹਰੇ ਕੀ ਚਿਨਮਾ। ਕਦੀ ਨਾ ਕਹੋ ਇਹ ਗੁਰੂ ਨਾਨਕ ਦਾ ਦਰ ਜੀ ਇੱਥੇ ਸਭ ਸੁੱਖਿਆਂ ਨੂੰ ਹਰਾ ਕਰ ਦਿੰਦਾ ਹੈ, ਜੇ ਔਲਾਦ ਨੂੰ ਔਲਾਦ ਜੀ ਗੁਰੂ ਨਾਨਕ ਦਿੰਦਾ ਜੀ, ਮੰਗੋ ਤਾਂ ਸਹੀ। ਗੁਰਦੇਵ ਕਿਰਪਾ ਕਰਦੇ ਨੇ, ਨਮੋ ਰੋਖ ਰੋਖੇ ਨਮੋ ਸੋਖ ਸੋਖੇ, ਨਮੋ ਸਰਬ ਰੋਗੇ ਨਮੋ ਸਰਬ ਰੋਗੇ, ਦੁੱਖ ਰੂਪੀ ਪਰਮਾਤਮਾ ਤੂੰ ਆਪ ਹੈ ਤੇ ਭੋਗ ਵੀ ਦੇਣ ਵਾਲਾ ਤੂੰ ਆਪ ਹੈ, ਨਮੋ ਸਰਬ ਜੀਤੰਗ ਨਮੋ ਸਰਬ ਬੀਤੰਗ, ਸਾਰਿਆਂ ਦੇ ਉੱਤੇ ਜਿੱਤ ਪਾਉਣ ਵਾਲਾ ਵਾਹਿਗੁਰੂ ਤੂੰ ਆਪ ਹੈ, ਨਮੋ ਸਰਬ ਬੀਤੰਗ ਸਾਰਿਆਂ ਦੇ ਸਾਰੇ ਤੇਰੇ ਭੈ ਦੇ ਅੰਦਰ ਨੇ, ਡਰ ਦੇ ਅੰਦਰ ਨੇ, ਨਮੋ ਸਰਬ ਗਿਆਨੰਗ ਨਮੋ ਪਰਮ ਤਾਣੰਗ, ਪਰਮ ਗਿਆਨ ਦੀ ਮੂਰਤ ਵਾਹਿਗੁਰੂ ਤੂੰ ਸਭ ਨੂੰ ਗਿਆਨ ਦੇਣ ਵਾਲਾ ਹੈ, ਤੈਨੂੰ ਨਮਸਕਾਰ ਹੈ, ਨਮੋ ਪਰਮ ਤਾਨੰਗ ਤੂੰ ਪਰਮ ਸਮਰੱਥ ਹੈ, ਸਰਬ ਸਮਰੱਥ ਹੈ ਵਾਹਿਗੁਰੂ ਤੈਨੂੰ ਨਮਸਕਾਰ ਹੈ, ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ, ਵੱਡੇ ਤੋਂ ਵੱਡਾ ਮੰਤਰ ਤੂੰ ਆਪ ਹੈ ਵਾਹਿਗੁਰੂ, ਤੇਰਾ ਨਾਮ ਹੀ ਮੰਤਰ ਹੈ ਤੇਰਾ ਨਾਮ ਹੀ ਜੰਤਰ ਹੈ, ਨਮੋ ਸਰਬ ਦ੍ਰਿਸ਼ਸੰਗ ਨਮੋ ਸਰਬ ਕ੍ਰਿਸ਼ਸੰਗ, ਸਭ ਪਾਸੇ ਤੂੰ ਆਪ ਹੀ ਵਿਰਾਜਮਾਨ, ਆਪ ਹੀ ਸਾਰੀ ਸ੍ਰਿਸ਼ਟੀ ਦੀ ਕਾਢ ਪ੍ਰਤੱਖ ਹੋ ਕੇ ਚਲਾ ਰਿਹਾ ਹੈ, ਸਭ ਦੀ ਪ੍ਰਤਿਪਾਲਨਾ ਕਰ ਰਿਹਾ ਹੈ, ਨਮੋ ਸਰਬ ਕ੍ਰਿਸ਼ਨ ਸਭ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਹੈ ਤੇਰੇ। ਇੱਥੇ ਮੈਂ ਨੌਜਵਾਨ ਬੱਚੇ ਬੱਚੀਆਂ ਨੂੰ ਕਹਾਂਗਾ, ਚੌਪਈ ਸਾਹਿਬ ਦਾ ਪਾਠ ਤੁਸੀਂ ਰੋਜ਼ ਕਰਦੇ, ਸਾਇੰਸ ਵਿੱਚ ਇੱਕ ਟਰਮ ਆਉਂਦੀ, ਮੈਂ ਕਿਹਾ ਸੀ ਸਾਇੰਸ ਦੇ ਬੜੇ ਬੜੇ ਗਿਆਨ ਗੁਰਬਾਣੀ ਛੁਪਿਆ ਪਿਆ, ਅੱਜ ਨਾਸਾ ਗੁਰੂ ਗ੍ਰੰਥ ਸਾਹਿਬ 'ਤੇ ਰਿਸਰਚ ਕਰ ਰਹੀ ਹੈ। ਸਾਇੰਸ ਦੀਆਂ ਦੋ ਟਰਮਸ ਨੇ ਸੈਂਟਰੀਫਿਊਗਲ ਪੁਆਇੰਟ ਐਂਡ ਸੈਂਟਰੀਪੀਟਲ ਪੁਆਇੰਟ, ਸੈਂਟਰੀਫਿਊਗਲ ਐਂਡ ਸੈਂਟਰੀਪੀਟਲ, ਇਹ ਦੋਨੋਂ ਟਰਮਸ ਬਾਣੀ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਪੜ੍ਹੋ ਬੇਨਤੀ 'ਚ ਪਹਿਲੀ ਪੰਕਤੀ, ਜਬ ਉਦ ਕਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਦਸ, ਜਦੋਂ ਆ ਉਦ ਕਰਖ ਕਰਦਾ ਹੈ ਸਾਰੀ ਸ੍ਰਿਸ਼ਟੀ ਰਾਜ ਜਾਂਦਾ ਹੈ, ਜਦੋਂ ਆਕਰਸ਼ ਕਰਦਾ ਹੈ ਸਭ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਸਿਰਜਾ, ਨਮੋ ਸਰਬ ਦ੍ਰਿਸ਼ਸੰਗ ਨਮੋ ਸਰਬ ਕ੍ਰਿਸ਼ਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਵਾਹਿਗੁਰੂ ਤੈਨੂੰ ਨਮਸਕਾਰ ਹੈ ਸਾਰੇ ਰੰਗੀ ਤੇਰੇ ਨੇ, ਤ੍ਰਿਭੰਗੀ ਅਨੰਗੇ ਵਾਹਿਗੁਰੂ ਤਿੰਨਾਂ ਸ੍ਰਿਸ਼ਟੀਆਂ ਨੂੰ ਵਿਨਾਸ਼ ਕਰਨ ਦੀ ਤੇਰੇ ਪਾਸ ਸ਼ਕਤੀ ਹੈ, ਅਨੰਗੇ ਪਰ ਤੇਰਾ ਕੋਈ ਅੰਗ ਨਹੀਂ ਹੈ, ਨਮੋ ਜੀਵ ਜੀਵੰ ਨਮੋ ਬੀਜ ਬੀਜੇ, ਜੀਵਾਂ ਵਿੱਚ ਜੀਵ ਰੂਪ ਤੂੰ ਆਪ ਹੈ ਤੇ ਬੀਜ ਰੂਪ ਮੂਲ ਕਾਜ਼ ਆਫ ਆਲ ਕਾਜ਼ਿਜ਼ ਯੂ ਆਰ ਗਾਡ, ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ, ਪਰ ਤੂੰ ਆਪਣਾ ਕਿਰਤ ਕਰ ਕਰਕੇ ਸ੍ਰਿਸ਼ਟੀ ਰਚਦਾ ਕੇ ਥੱਕਦਾ ਨਹੀਂ ਹੈ, ਖਿੱਚਦਾ ਨਹੀਂ ਹੈ, ਅਭਿਜੇ ਤੇ ਨਾ ਹੀ ਤੂੰ ਕਿਸੇ ਦੀਆਂ ਚਲਾਕੀਆਂ ਤੇ ਭਤੀਜਾ ਨੇ, ਸਹਿਜ ਸਿਆਣ ਪਾਲਣਾ ਖੋਏ ਤਾਂ ਇੱਕ ਨਾ ਚੱਲੇਗਾ। ਬੜੇ ਅਨੁਭਵੀ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕੀਤੇ, ਹੋਰ ਵਿਦਵਾਨਾਂ ਨੇ ਅਰਥ ਕੀਤੇ ਨੇ ਪਰ ਹੋਰ ਢੰਗ ਨਾਲ ਕੀਤੇ ਨੇ, ਪਰ ਇਹ ਪੰਕਤੀ ਦੇ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਹੁਤ ਸੁੰਦਰ ਕੀਤੇ ਨੇ। ਅਨੁਭਵੀ ਮਹਾਂਪੁਰਸ਼ ਸਨ, ਉਹ ਕਹਿੰਦੇ ਨੇ ਨਾ ਥੱਕਦਾ ਹੈ ਤੇ ਨਾ ਚਲਾਕੀਆਂ ਤੇ ਭਿੱਜ ਜਾਂਦਾ, ਨਮਸਤੰਗ ਪ੍ਰਸਿੱਜੇ ਪਰ ਉਹ ਸਦਾ ਪ੍ਰਸੰਨ ਰੂਪ ਹੈ, ਆਨੰਦ ਰੂਪ ਹੈ, ਕਿਰਪਾਲੰਗ ਸਰੂਪੇ ਕੁਕਰਨੰਗ ਕੁਕਰਮੰਗ ਪ੍ਰਣਾਸੀ ਸਦਾ ਸਰਵਦਾ ਰਿਧ ਸਿੱਧੰ ਨਿਵਾਸੀ, ਉਹ ਕਿਰਪਾ ਦਾ ਸਾਗਰ ਹੈ, ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ, ਅਤੇ ਮਾੜੀਆਂ ਬਿਰਤੀਆਂ ਦਾ ਮਾੜੇ ਕਰਮਾਂ ਦਾ ਨਾਸ਼ ਕਰਨ ਵਾਲਾ ਹੈ, ਸਦਾ ਸਰਵਦਾ ਰਿਧ ਸਿੱਧੰ ਨਿਵਾਸੀ, ਸਦਾ ਸਭ 'ਤੇ ਕਿਰਪਾ ਕਰਕੇ ਰਿਧੀਆਂ ਵੀ ਦਿੰਦਾ ਹੈ ਅਤੇ ਸਿੱਧੀਆਂ ਵੀ ਦਿੰਦਾ ਹੈ, ਸਦਾ ਸਰਵਦਾ ਰਿਧ ਸਿੱਧੰ ਨਿਵਾਸੀ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ ਪਿਆਰੀ ਸਾਧਸੰਗ, ਬਾਣੀ ਅਡਾਰ ਹੋ ਗਏ, ਬਾਣੀ ਪੜ੍ਹਦਿਆਂ ਬਾਣੀ ਵਿਚਾਰਦਿਆਂ ਅਨੇਕਾਂ ਅਨੇਕ ਫੁੱਲਾਂ ਹੋ ਜਾਣ, ਆਪ ਸੰਗਤ ਰੂਪ ਗੁਰੂ ਰੂਪ ਫੁੱਲਾਂ ਬਖਸ਼ ਪੈਂਦੀਆਂ, ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਬਾਣੀ ਦੀ ਸੋਝੀ ਬਾਣੀ ਦਾ ਗਿਆਨ ਬਾਣੀ ਦਾ ਪ੍ਰਕਾਸ਼ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਕਰ ਦੇਣ, ਬਾਣੀ ਦੇ ਭਾਵ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਕਰ ਦੇਣ। ਅੱਜ ਵਾਰ ਵਾਰ ਟਾਈਮ 'ਤੇ ਯਾਦ ਨਹੀਂ ਦਿੰਦਾ, ਪਰ ਅਜੀਜ਼ ਨੇ ਵੀ ਇੱਕ ਵਾਰੀ ਕਿਹਾ, ਸ਼ਰਧਾ ਦੀ ਗੱਲ ਹੈ, ਕਿਤਨੀ ਕੁ ਸ਼ਰਧਾ ਉਹਨਾਂ ਮਹਾਂਪੁਰਸ਼ਾਂ ਵਿੱਚ ਸੀ ਆਪਣੇ ਗੁਰੂ ਪ੍ਰਤੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਦੋਂ ਟੀਕਾ ਸੰਪੰਨ ਕੀਤਾ ਨਾ ਸੂਰਜ ਪ੍ਰਕਾਸ਼ ਗ੍ਰੰਥ ਦਾ, ਤਾਂ ਉਹਨਾਂ ਭੇਟਾ ਕੀਤਾ ਆਪਣੇ ਗੁਰੂ ਨੂੰ। ਬੜੇ ਸੋਹਣਾ ਕੀ ਢੰਗ ਹੈ ਅਰਦਾਸ ਦਾ। ਕਹਿੰਦੇ ਨੇ, ਮੈਂ ਪਰਮੇਸ਼ੁਰ ਤੈਨੂੰ ਗੁਰੂ ਦੇਵ ਗੁਰ ਧੰਨ ਗੁਰੂ ਨਾਨਕ ਧੰਨ ਗੁਰ ਕਲਗੀ ਦਰ ਪਾਤਸ਼ਾਹ ਕਿਵੇਂ ਭੇਟਾ ਕਰਾਂ, ਨਾ ਮੈਂ ਕੁਝ ਕੀਤਾ ਅਤੇ ਨਾ ਮੈਂ ਕੁਝ ਕਰਨ ਜੋ। ਇਹ ਹੱਥ ਮੇਰੇ ਤੇਰੇ ਨੇ, ਹੱਥਾਂ ਵਿੱਚ ਕਲਮ ਤੇਰੀ ਹੈ, ਲਿਖਣ ਦੀ ਸੋਝੀ ਤੂੰ ਦਿੱਤੀ ਹੈ, ਬੁੱਧੀ ਤੇਰੀ, ਸਰੀਰ ਤੇਰਾ, ਮੇਰਾ ਆਪਣਾ ਤਾਂ ਕੁਝ ਹੈ ਨਹੀਂ, ਅਤੇ ਮੈਂ ਕਿਵੇਂ ਲਿਖਾਂ, ਮੈਂ ਤੁਹਾਨੂੰ ਭੇਟਾ ਕਰ ਰਿਹਾ। ਪਰ ਕਹਿੰਦੇ, ਨਾਲ ਮੈਂ ਦੇਖਿਆ ਇੱਕ ਮਾਲੀ ਨੂੰ, ਉਹਨੇ ਮਾਲਕ ਦੇ ਕੋਲ ਨੌਕਰੀ ਕਰਦਾ ਹੈ ਅਤੇ ਉਹਦੇ ਬਗੀਚੇ 'ਚੋਂ ਰੋਜ਼ ਫੁੱਲ ਤੋੜਦਾ, ਉਹ ਫੁੱਲ ਬਣ ਕੇ ਗੁਲਦਸਤਾ ਬਣਾ ਕੇ, ਬੁੱਕੇ ਬਣਾ ਕੇ ਆਪਣੇ ਮਾਲਕ ਕੋਲ ਲੈ ਜਾਂਦਾ, ਉਹਨੂੰ ਭੇਂਟ ਕਰਦਾ ਅਤੇ ਮਾਲਕ ਬੜਾ ਖੁਸ਼ ਹੁੰਦਾ। ਹੁਣ ਫੁੱਲ ਵੀ ਮਾਲਕ ਦੇ ਨੇ, ਬਗੀਚਾ ਵੀ ਮਾਲਕ ਦਾ, ਇਹ ਮਾਲੀ ਉਹਦੇ ਕੋਲ ਤਨਖਾਹ ਲੈਂਦਾ ਕੰਮ ਕਰਨ ਦੀ, ਅਤੇ ਮਾਲਕ ਖੁਸ਼ ਹੁੰਦਾ। ਉਹ ਕਿਉਂ ਖੁਸ਼ ਹੁੰਦਾ? ਉਹਦੇ ਪਿਆਰ ਨਾਲ ਦੇਖ ਕੇ ਖੁਸ਼ ਹੁੰਦਾ, ਕਿੰਨੇ ਪਿਆਰ ਨਾਲ ਲਿਆ। ਭਾਈ ਸਾਹਿਬ ਇੱਥੇ ਕਵਿਤਾ ਲਿਖਦੇ ਨੇ, ਕਹਿੰਦੇ ਨੇ, ਆਪਣੀ ਸ਼ੈ ਕੋਈ ਅਰਪੀਏ ਤਾਂ ਉਹ ਸਮਰਪਣ ਹੋਏ। ਜੇ ਮੇਰੇ ਕੋਲ ਕੁਝ ਆਪਣਾ ਹੋਵੇ ਤਾਂ ਮੈਂ ਭੇਂਟ ਵੀ ਕਰਾਂ। ਆਪਣੀ ਸ਼ੈ ਕੋਈ ਅਰਪੀਏ ਤਾਂ ਉਹ ਸਮਰਪਣ ਹੋਏ, ਅੱਗੇ ਹੀ ਜੋ ਆਪ ਦੀ ਅਰਪਣ ਕਿੰਜ ਹੋ ਸੋਏ। ਐ ਪਰ ਮਾਲੀ ਦੇਖੀਏ ਮਾਲਕ ਚਿਮਨੋ ਤੋੜ, ਫੁੱਲ ਮਾਲਕ ਨੂੰ ਅਰਪਦਾ ਸਿਰ ਨਵਾਏ ਹੱਥ ਜੋੜ, ਕਿਉਂ ਹੱਥ ਜੋੜੇ ਸਿਰ ਨਵੇਂ ਲਾਜ ਭਰੇ ਦਿਨ ਲੈਣ, ਚਾਓ ਸਮਰਪਣ ਉੱਠ ਰਿਹਾ ਤੇਰਾ ਤੁਝ ਨੂੰ ਦੇਣ। ਤੇਰਾ ਹੀ ਤੈਨੂੰ ਦੇਣ ਤੇ ਦਿਲ ਕਰ ਰਿਹਾ, ਪਰ ਸ਼ਰਮ ਬੜੀ ਆ ਰਹੀ ਕਿ ਮੇਰੇ ਕੋਲ ਆਪਣਾ ਕੁਝ ਵੀ ਨਹੀਂ, ਮਤਲਬ ਕੀ ਦਿਆਂ। ਕਹਿੰਦੇ, ਚਾਓ ਸਮਰਪਣ ਰੁਕੇ ਨਾ, ਲਾਜ ਨਾ ਆ ਗਿਆ ਦੇ, ਉਹ ਮੁਗਧ ਦਿਲਾਂ ਦੇ ਜਾਣੂਆਂ ਤੂੰ ਆਪੇ ਹੀ ਲੱਖ ਲੈ, ਉਹ ਮੁਗਧ ਦਿਲਾਂ ਦੇ ਜਾਣੂਆਂ ਤੂੰ ਆਪੇ ਹੀ ਲੱਖ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਓ ਸਿੰਘੋ ਯਾਦ ਆਪਾਂ ਕਰੀਏ ਸ਼ਹੀਦਾਂ ਤਾਈ ਜਿਨ੍ਹਾਂ ਜਿੰਦਾ ਆਪਣੀ ਧਰਮ ਲੇਖੇ ਲਾਈ ਹੈ, ਧਰਮ ਬਚਾਉਣ ਲਈ ਆਪਾਂ ਕੁਰਬਾਨ ਕੀਤਾ, ਗੁਰੂ ਨਾਲ ਪ੍ਰੀਤ ਸਿੰਘਾਂ ਪੂਰਿਆਂ ਨਿਭਾਈ ਹੈ। ਸਿੱਖ ਕੌਮ ਤਾਈ ਜਦੋਂ ਜ਼ਾਲਮਾਂ ਮਕਾਉਣਾ ਚਾਹਿਆ, ਕੌਮ ਦੀ ਆਜ਼ਾਦੀ ਖਾਤਰ ਜਿਹੜੇ ਆਪਾਂ ਵਾਰ ਗਏ ਨੇ, ਧਨ ਨੇ ਰਪਾਲੋਂ ਧਨ ਉਹਨਾਂ ਦੀ ਕਮਾਈ ਹੈ। ਅੱਜ ਦਾ ਪਵਿੱਤਰ ਦਿਹਾੜਾ, ਮਹਾਨ ਦਿਹਾੜਾ, ਸ਼ਹੀਦੀ ਦਿਹਾੜਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਜੂਨ 84 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜੀ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸੰਗਤਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨਤਾ ਦੇ ਯੋਗ ਬਣਾ ਰਹੀਆਂ ਨੇ, ਜੀਵਨ ਸਫਲਾ ਕਰ ਰਹੀਆਂ ਨੇ। ਆਓ ਅੱਜ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜਨ ਦਾ ਯਤਨ ਕਰੀਏ। ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਹਦੇ ਉੱਤੇ ਸਮੇਂ ਦੀ ਸਰਕਾਰ ਵੱਲੋਂ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚਾੜੀਆਂ ਗਈਆਂ, 1 ਜੂਨ ਵਾਲੇ ਦਿਨ ਪਹਿਲੇ ਦਿਨ ਫਾਇਰਿੰਗ ਕੀਤੀ ਗਈ, ਪਰ ਗੁਰੂ ਕੇ ਖਾਲਸੇ ਦੇ ਵੱਲੋਂ ਉਸ ਦਾ ਕੋਈ ਜਵਾਬ ਨਾ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਨਤਮਸਤਕ ਹੋਣ ਵਾਸਤੇ ਗਈਆਂ, ਉਹ ਵੀ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਨੇ। 1 ਜੂਨ ਵਾਲੇ ਦਿਨ ਜਦੋਂ ਪਹਿਲੇ ਦਿਨ ਫੌਜਾਂ ਵੱਲੋਂ ਪੈਰ ਖੋਲਿਆ ਗਿਆ ਤਾਂ ਅੰਦਰੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਉਹ ਜੁਝਾਰੂ ਸਿੰਘ, ਜਨਰਲ ਸੁਵੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਸਾਰਾ ਸਿੰਘ ਜੀ, ਵੱਡੀ ਗਿਣਤੀ ਵਿੱਚ ਗੁਰੂ ਕਾ ਖਾਲਸਾ ਜਿਨ੍ਹਾਂ ਦੇ ਕੋਲ ਕੋਈ ਜ਼ਿਆਦਾ ਹਥਿਆਰ ਨਹੀਂ, ਜਿਨ੍ਹਾਂ ਦੇ ਕੋਲ ਕੋਈ ਤੋਪਾਂ ਨਹੀਂ, ਕੇਵਲ ਤਾਂ ਕੇਵਲ ਸਾਦੇ ਹਥਿਆਰ ਨੇ ਉਹ ਦਰਬਾਰ ਸਾਹਿਬ ਦੇ ਅੰਦਰ ਨੇ, ਤਾਂ ਇੱਧਰੋਂ ਜ਼ਾਲਮ ਫੌਜਾਂ ਦੇ ਮਨ ਦੇ ਵਿੱਚ ਇੱਕ ਭਰਮ ਜਨਰਲ ਵਿਦਿਆ, ਰਣਜੀਤ, ਦਿਆਲ, ਕੁਲਦੀਪ ਬਰਾੜ, ਇਹ ਫੌਜਾਂ ਦੇ ਕਮਾਂਡਰਾਂ ਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਜਦੋਂ 1 ਜੂਨ ਵਾਲੇ ਦਿਨ ਫੈਰ ਖੁੱਲਿਆ ਗਿਆ ਉਹਦਾ ਜਵਾਬੀ ਜਵਾਬ ਅੰਦਰੋਂ ਸਿੰਘ ਦੇਣਗੇ, ਪਰ ਗੁਰੂ ਕੇ ਖਾਲਸੇ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ। ਇਸੇ ਤਰ੍ਹਾਂ 2 ਜੂਨ ਦਾ ਦਿਨ ਚੜਿਆ, ਫੌਜਾਂ ਆਪਣੀ ਤਿਆਰੀ ਕਰਦੀਆਂ ਗਈਆਂ, ਉਧਰੋਂ ਗੁਰੂ ਕਾ ਖਾਲਸਾ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਰਹਿੰਦਾ ਹੋਇਆ, ਉਸ ਪਰਮਾਤਮਾ ਦੀ ਰਜਾ ਅੰਦਰ ਰਹਿੰਦਾ ਹੋਇਆ ਅੰਦਰ ਬਾਣੀ ਦਾ ਜਾਪ ਕਰ ਰਿਹਾ, ਗੁਰੂ ਕੇ ਸਿੰਘ ਤਿਆਰੀ ਕਰ ਰਹੇ ਨੇ, ਜਨਰਲ ਸੁਵੇਖ ਸਿੰਘ ਜੀ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿ ਜਦੋਂ ਅਸੀਂ ਆਖਾਂਗੇ ਉਸ ਸਮੇਂ ਚੜ ਕੇ ਆਏ ਵੈਰੀ ਉੱਤੇ ਵਾਰ ਕਰਨਾ, ਕਿਉਂਕਿ ਗੁਰੂ ਕੇ ਖਾਲਸੇ ਦਾ ਪਹਿਲਾ ਫਰਜ਼ ਹੈ ਕਦੇ ਚੜ ਕੇ ਆਏ ਦੁਸ਼ਮਣ ਉੱਤੇ ਕਦੇ ਪਹਿਲਾ ਵਾਰ ਨਹੀਂ ਕੀਤਾ। ਜਦੋਂ ਵੈਰੀ ਚੜ ਕੇ ਆਇਆ ਫਿਰ ਚੜ ਕੇ ਆਏ ਵੈਰੀ ਨੂੰ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇਸੇ ਤਰ੍ਹਾਂ ਜਦੋਂ 2 ਜੂਨ ਦਾ ਦਿਨ ਬਤੀਤ ਹੋ ਗਿਆ, ਇੱਧਰੋਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਲੱਖਾਂ ਦੀ ਤਾਦਾਦ ਦੇ ਅੰਦਰ ਫੌਜਾਂ ਢਿੰਕ ਲੈ ਕੇ ਚੜਕੇ ਆਈਆਂ, ਉੱਧਰ ਅੰਮ੍ਰਿਤਸਰ ਸਾਰੇ ਸ਼ਹਿਰ ਦੇ ਵਿੱਚੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਟੈਲੀਫੋਨ ਸਪਲਾਈ ਬੰਦ ਕਰ ਦਿੱਤੀ ਗਈ, ਪੂਰੇ ਪੰਜਾਬ ਦੇ ਅੰਦਰ ਇੰਨਾ ਸਖ਼ਤ ਕਰਫਿਊ ਲਾ ਦਿੱਤਾ ਗਿਆ ਵੀ ਕੋਈ ਆਪਣੇ ਘਰ ਦੇ ਵਿੱਚੋਂ ਬਾਹਰ ਤੱਕ ਨਹੀਂ ਨਿਕਲ ਸਕਦਾ।
ਜਦੋਂ ਇਹ ਐਲਾਨ ਕਰ ਦਿੱਤਾ ਗਿਆ ਤਾਂ 3 ਜੂਨ ਵਾਲੇ ਦਿਨ ਇਹਨਾਂ ਫੌਜਾਂ ਵੱਲੋਂ ਜਦੋਂ ਫਾਇਰ ਖੁੱਲਿਆ ਗਿਆ ਇਹਨਾਂ ਵੱਲੋਂ ਪਹਿਲਾਂ ਪਾਣੀ ਵਾਲੇ ਟੈਂਕ ਉੱਤੇ ਗੋਲਾ ਦਾਗਿਆ ਗਿਆ, ਉੱਧਰੋਂ ਬਿਜਲੀ ਬੰਦ ਕਰ ਦਿੱਤੀ ਗਈ, ਪਾਣੀ ਬੰਦ ਹੋ ਗਿਆ। ਤਾਂ ਇਹ ਸਮੇਂ ਨੂੰ ਮੁੱਖ ਰੱਖਦੇ ਹੋਇਆ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਕੇ ਸਿੰਘਾਂ ਨੂੰ ਇਕੱਤਰ ਇੱਕ ਜੋਸ਼ਦਾਰ ਤਕਰੀਰ ਕਿਉਂ ਕੀਤੀ ਹੈ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੁਝਾਰੂ ਸਿੰਘਾਂ ਨੂੰ ਇਕੱਤਰ ਇੱਕ ਤਕਰੀਰ ਕੀਤੀ ਆ। ਸੰਤ ਜੀ ਆਖਣ ਲੱਗੇ ਅੱਜ ਤੋਂ ਨਹੀਂ ਪੁਰਾਤਨ ਸਮੇਂ ਤੋਂ ਲੈ ਕਰਕੇ ਸਮੇਂ ਦੀਆਂ ਸਰਕਾਰਾਂ ਜ਼ਾਲਮ ਲੋਕ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ। ਸੰਤਾਂ ਨੇ ਕਹਿਣਾ ਕੀਤਾ ਕਿ ਜਿਹਦੇ ਉੱਤੇ ਸਤਿਗੁਰੂ ਅਕਾਲ

ਉਹਨੂੰ ਹਿੱਸੇ ਵਿੱਚੋਂ ਕੋਈ ਕੱਟ ਨਹੀਂ ਸਕਦਾ। ਜੋ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ ਉਹ ਹਰੇਕ ਗੁਰੂ ਦੇ ਸਿੱਖ ਦੇ ਹਿਰਦੇ ਦੇ ਅੰਦਰ ਵਸੀ ਹੋਈ ਹੈ। ਉਹਨੂੰ ਗੁਰੂ ਦੇ ਹਿਰਦੇ ਦੇ ਗੁਰੂ ਦੇ ਸਿੱਖ ਦੇ ਹਿਰਦੇ ਦੇ ਵਿੱਚੋਂ ਨਾ ਕੋਈ ਕੱਢਣ ਵਾਲਾ ਜੰਮਿਆ ਤੇ ਨਾ ਹੀ ਕਿਸੇ ਜੰਮਣਾ। ਭਾਵੇਂ ਲੱਖਾਂ ਸਰਕਾਰਾਂ ਜ਼ੁਲਮ ਕਮਾਉਂਦੀਆਂ ਜਾਣ, ਲੱਖਾਂ ਸਰਕਾਰਾਂ ਇੱਥੇ ਸਿੰਘਾਂ ਨੂੰ ਮੁਕਾਉਂਦੀਆਂ ਜਾਣ, ਗੁਰੂ ਕਾ ਖਾਲਸਾ ਕਦੇ ਕਿਸੇ ਦੇ ਮਕਾਇਆ ਨਹੀਂ ਮੁੱਕਿਆ। ਤਾਂ ਵਿੱਚੋਂ ਕੁਝ ਸਿੰਘਾਂ ਨੇ ਕਹਿਣਾ ਕੀਤਾ ਕਿ ਸੰਤ ਜੀ ਬਾਹਰ ਜੋ ਚੜ ਕੇ ਆਈਆਂ ਫੌਜਾਂ ਨੇ ਉਹਨਾਂ ਕੋਲ ਵੱਡੀ ਗਿਣਤੀ ਵਿੱਚ ਅਸਲਾ, ਉਹਨਾਂ ਕੋਲ ਵੱਡੀ ਗਿਣਤੀ ਵਿੱਚ ਤੋਪਾਂ ਨੇ, ਤਾਂ ਉਹਨਾਂ ਨੂੰ ਉਸੇ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹਿਣਾ ਕੀਤਾ ਇੱਕ ਮਨ ਇੱਕ ਚਿੱਤ ਹੋ ਕੇ ਆਪੋ ਆਪਣੀਆਂ ਮਨ ਵਿਰਤੀਆਂ ਨੂੰ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਜੋੜਦੇ ਹੋਏ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਆਪਣੇ ਹਿਰਦੇ ਦੇ ਵਿੱਚ ਲੈ ਕੇ ਆਓ ਕਿ ਕਿਸ ਤਰ੍ਹਾਂ 10 ਲੱਖ ਮੁਗਲ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ, ਪਰ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕਿੰਨੀ ਗਿਣਤੀ ਵਿੱਚ ਸਿੰਘ ਸਨ, 40 ਸਿੰਘਾਂ ਨੇ 10 ਲੱਖ ਮੁਗਲ ਪਠਾਣਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਗੁਰੂ ਕੇ ਖਾਲਸੇ ਦੇ ਕੋਲ ਕਿਹੜੇ ਹਥਿਆਰ ਸਨ, ਕਿਹੜੀਆਂ ਉਸ ਸਮੇਂ ਤੋਪਾਂ ਸਨ? ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ, ਇਹ ਖਾਲਸਾ ਅਕਾਲ ਪੁਰਖ ਦਾ, ਇਸ ਨੂੰ ਜ਼ਾਲਮ ਸਰਕਾਰਾਂ ਕਦੇ ਮੁਕਾ ਨਹੀਂ ਸਕਦੀਆਂ ਤੇ ਨਾ ਹੀ ਜ਼ਾਲਮ ਸਰਕਾਰਾਂ ਇਸ ਗੁਰੂ ਕੇ ਖਾਲਸੇ ਨੂੰ ਕਦੇ ਕਿਸੇ ਅੱਗੇ ਝੁਕਾ ਸਕਦੀਆਂ ਨੇ। ਤਾਂ ਸੰਤਾਂ ਨੇ ਜਦੋਂ ਗੁਰੂ ਕੇ ਖਾਲਸੇ ਨੂੰ ਦਲੇਰੀ ਭਰੇ ਸ਼ਬਦ ਕਹਿਣੇ ਕੀਤੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਜੇ ਸਾਡੇ ਜਿਉਂਦੇ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਫੌਜ ਐਂਟਰ ਕਰ ਗਈ, ਸਾਡਾ ਧ੍ਰਿਗ ਜੀਣਾ ਸੰਸਾਰ ਦੇ ਉੱਤੇ, ਸਾਡੇ ਉੱਤੇ ਲਾਹਣਤਾ। ਤਾਂ ਜਦੋਂ ਫੌਜਾਂ ਦੀਆਂ ਪਲਟਣਾਂ ਚੜ ਚੜ ਕੇ ਆਉਂਦੀਆਂ ਰਹੀਆਂ, ਲਗਾਤਾਰ ਜੰਗ ਆਰੰਭ ਹੋਈ, ਇੱਧਰੋਂ ਤੋਪਾਂ ਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਜਿਹੜੀ ਸਿੱਧੀ ਜਾ ਕੇ ਅਕਾਲ ਤਖ਼ਤ ਦੇ ਉੱਤੇ ਢਿੱਲ ਲੱਗਦੀ, ਦਰਬਾਰ ਸਾਹਿਬ ਦੇ ਉੱਤੇ ਜਾ ਕੇ ਤੋਪਾਂ ਦੇ ਗੋਲੇ ਲੱਗੇ, ਅਨੇਕਾਂ ਮਾਵਾਂ ਦੇ ਪੁੱਤਰ ਸ਼ਹੀਦ ਹੋਏ, ਭੈਣਾਂ ਸ਼ਹੀਦ ਹੋਈਆਂ। ਉਹਨਾਂ ਦਿਨਾਂ ਦੇ ਵਿੱਚ ਜੈਤੋਂ ਦੇ ਮੋਰਚੇ ਦਾ ਸੰਘਰਸ਼ ਆਰੰਭ ਹੋਇਆ ਸੀ, ਉਸ ਖਤਰ ਬੜੀ ਵੱਡੀ ਗਿਣਤੀ ਵਿੱਚ ਗੁਰੂ ਕੇ ਸਿੰਘ ਇਕੱਤਰ ਹੋਏ, ਨਿਰਦੋਸ਼ ਸਿੰਘ ਜਿਹੜੇ ਗੁਰੂ ਮਹਾਰਾਜ ਦਾ ਸ਼ਹੀਦੀ ਪਰ ਮਨਾਉਣ ਵਾਸਤੇ ਆਏ, ਦਰਸ਼ਨ ਕਰਨ ਵਾਸਤੇ ਆਏ, ਉਹ ਸ਼ਹੀਦ ਹੋਏ। ਉਹ ਦਰਬਾਰ ਸਾਹਿਬ ਦਾ ਪਾਵਨ ਪਵਿੱਤਰ ਸਰੋਵਰ ਜਿਹਦੇ ਵਿੱਚ ਇੱਕ ਕਾਲਾ ਘਾਹ ਚੁੱਪੀ ਲਾਉਂਦਾ ਹੱਥ ਬਣ ਕੇ ਉੱਠਦਾ, ਜਿਹਦੇ ਵਿੱਚ ਇਹਨੇ ਇਸ਼ਨਾਨ ਕਰਨ ਦੇ ਨਾਲ ਕੌੜੀਆਂ ਦੇ ਰੋਗੀਆਂ ਦੇ ਦੁੱਖ ਦੂਰ ਹੁੰਦੇ। ਉਸ ਪਾਵਨ ਪਵਿੱਤਰ ਧਰਤੀ, ਉਸ ਤੋਂ ਪਵਿੱਤਰ ਸਰੋਵਰ ਦਾ ਨੀਰ, ਪਵਿੱਤਰ ਜਲ ਅੱਜ ਸਿੰਘਾਂ ਦੇ ਰਕਤ ਦੇ ਨਾਲ ਲਾਲੋ ਲਾਲ ਹੋਇਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੋਕਾਂ ਦੇ ਢੇਰ ਲੱਗੇ ਵੇਖੇ, ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੰਘਾਂ ਨੂੰ ਜੋਸ਼ਦਾਰ ਤਕਰੀਰ ਕਰਨੀ ਆਰੰਭ ਕਰ ਦਿੱਤੀ। ਤਾਂ ਇੱਧਰੋਂ 4 ਜੂਨ ਦਾ ਦਿਨ ਚੜਿਆ, ਗੋਲਾਬਾਰੀ ਇਸੇ ਤਰ੍ਹਾਂ ਜਾਰੀ ਰਹੀ। 5 ਜੂਨ ਦਾ ਦਿਨ ਚੜਿਆ, ਜਿਸ ਸਮੇਂ ਅੰਮ੍ਰਿਤ ਵੇਲਾ ਹੋਇਆ, 2 ਸੂਰਮੇ ਸਿੰਘ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਤੁਰੇ, ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜੋ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਸਤੇ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਆਰੰਭ ਹੋਇਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬੀੜ ਦੇ ਅੰਦਰ ਜਦੋਂ ਗੋਲੀ ਲੱਗੀ, ਤਾਂ ਉਸ ਸਮੇਂ ਗੁਰੂ ਕੇ ਖਾਲਸੇ ਦੇ ਹਿਰਦੇ ਬਲੁੰਦਰੇ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁੰਦਾ ਨਿਰਾਦਰ ਦੇਖ ਕੇ ਨਾ ਸਹਿਣ ਕਰਦਿਆਂ ਹੋਇਆਂ ਰਾਤੋਂ ਰਾਤ ਗੁਰੂ ਕੇ ਖਾਲਸੇ ਨੂੰ ਇੱਕ ਜੋਸ਼ ਦਾ

ਤਕਰੀਰ ਕਰਕੇ ਕਰਕੇ ਤਿਆਰ ਬਰ ਤਿਆਰ ਜਨਰਲ ਸੁਰੇਸ਼ ਸਿੰਘ, ਭਾਈ ਵਰੀਤ ਸਿੰਘ, ਬਾਬਾ ਸਾਰਾ ਸਿੰਘ ਜੀ ਨੇ ਕੀਤਾ ਬਾਣੀ ਦਾ ਜਾਪ ਕਰਕੇ ਸਿੰਘਾਂ ਦੇ ਜਥੇ ਨੂੰ ਤਿਆਰ ਹੋ ਕੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਕੀਤਾ ਬਾਣੀ ਦਾ ਜਾਪ ਭਾਈ ਜੇ ਤਾਂ ਪ੍ਰੇਮ ਕਿਲ ਕਾ ਚਾਹੋ ਫਿਰ ਧਰਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤਰੀਜਾ ਫਿਰ ਬੀਜਾ ਕਾਂ ਨਾ ਟੀਜਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਸਭ ਆਸ ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸੰਤ ਜਾਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੋਸ਼ਦਾਰ ਤਕਰੀਰ ਚੜ ਕੇ ਆਈਆਂ ਜਾਲਮੀਆਂ ਫੌਜਾਂ ਦੀ ਇੱਕੀ ਦਾ ਨਿਉਂਦਾ 41 ਕਰਕੇ ਇਹੋ ਮੁੜਿਆ।

ਬੈਕਣਗੀ ਧਰਦੇ ਸਿੰਘ ਸਰਦਾਰ ਦੂਲੇ ਨਾਢੂ ਖਾਨਾਂ ਦਾ ਮਾਣ ਨੇ ਤੋੜ ਦਿੰਦੇ ਹਮਲਾ ਵਰਜੇ ਅਣਕ ਤੇ ਕਰੇ ਹਮਲਾ ਬਈ ਦੇਰ ਕਰਨਾ ਧੌਣ ਮਰੋੜ ਦਿੰਦੇ ਜਿਹੜੇ ਜਾਬਰ ਦੀ ਹੁੰਦੀ ਆ ਅੱਤ ਚੁੱਕੀ ਉਹਨੂੰ ਰੱਤ ਦੇ ਬਹਿਣ ਵਿੱਚ ਰੋੜ ਦਿੰਦੇ ਨਹੀਂ ਰੱਖਦੇ ਕਰਜ ਤੂਫਾਨ ਵੀਲੇ ਥੋੜੇ ਸਮੇਂ ਚ ਨਿਉਂਦਾ ਸਿੰਘ ਮੋੜ ਦਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਨਰਲ ਸੁਰੇਸ਼ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਅਮਰੀਤ ਸਿੰਘ ਜੀ ਇਹਨਾਂ ਨੇ ਕਰਕੇ ਅਰਦਾਸ ਇੰਨੀ ਜ਼ੋਰ ਦਾ ਘੱਲਿਆ ਕਰਕੇ ਆਈਆਂ ਫੌਜਾਂ ਦੇ ਉੱਤੇ ਬੋਲਿਆ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਪਲਾਂ ਦੇ ਵਿੱਚ ਉਹਨਾਂ ਫੌਜਾਂ ਨੂੰ ਢੇਰੀ ਕਰਕੇ ਰੱਖ ਦਿੱਤਾ ਜੂਝਦਿਆਂ ਹੋਇਆ ਮੈਦਾਨ ਦੇ ਜੰਗ ਦੇ ਅੰਦਰ ਪਹਿਲਾਂ ਜਨਰਲ ਸੁਰੇਸ਼ ਸਿੰਘ ਜਿਨ੍ਹਾਂ ਤੇ ਗੋਲੀ ਲੱਗੀ ਹਿੱਕ ਦੇ ਵਿੱਚ ਫਾਇਰ ਹੋਇਆ ਬ੍ਰਸ਼ ਲੱਗਿਆ ਉਹ ਸ਼ਹੀਦੀ ਪਾ ਗਏ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ 20ਵੀਂ ਸਦੀ ਦੇ ਮਹਾਨ ਜਰਨੈਲ ਜਿਨ੍ਹਾਂ ਦੇ ਬਾਬਤ ਇੱਕ ਵਿਦਵਾਨ ਨੇ ਲਿਖਿਆ ਵੀ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ ਆਪਣੇ ਧਰਮ ਚ ਰਹੋ ਪਰਿਪੱਕ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ ਜਿੰਦ ਜਾਨ ਅਮਾਨਤ ਹੈ ਗੁਰੂ ਜੀ ਦੀ ਜੋ ਜੀ ਆਖਿਆ ਸੋਈ ਪਗਾ ਦਿੱਤਾ ਅੰਤ ਉਹਨਾਂ ਨੇ ਆਪਣਾ ਸਰੀਰ ਜਿਹੜਾ ਲੈ ਕੇ ਗੁਰੂ ਦਰਬਾਰ ਤੇ ਲਾ ਦਿੱਤਾ ਗੁਰੂ ਦੀ ਅਮਾਨਤ ਗੁਰੂ ਨੂੰ ਸੌਂਪਦਿਆਂ ਹੋਇਆ ਧਰਮ ਦੀ ਰਾਖੀ ਕਰਦਿਆਂ ਹੋਇਆ ਆਪਣਾ ਆਪ ਮਹਾਨ ਯੋਧਿਆਂ ਦੇ ਕੌਮ ਦੇ ਉੱਤੇ ਕੁਰਬਾਨ ਕੀਤਾ ਔਰ ਇੱਕ ਵਾਰ ਸਮੁੱਚੀਆਂ ਸੰਗਤਾਂ ਉਹਨਾਂ ਮਹਾਨ ਯੋਧਿਆਂ ਦਾ ਆਪਣੇ ਹਿਰਦੇ ਦੇ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਹ ਮਹਾਨ ਯੋਧਿਆਂ ਨੇ ਆਪਣੇ ਜਿਉਂਦੇ ਜੀ ਫੌਜਾਂ ਨੂੰ ਪਰਿਕਰਮਾ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿੰਨੀ ਦੇਰ ਪ੍ਰਾਣ ਚੱਲਦੇ ਰਹੇ ਸਵਾਦ ਚੱਲਦੇ ਰਹੇ ਤਾਂ ਜ਼ਾਲਮ ਦੀਆਂ ਫੌਜਾਂ ਦਾ ਡਟ ਕੇ ਟਾਕਰਾ ਕੀਤਾ ਇੱਕ ਇੱਥੇ ਗੱਲ ਆ ਜਾਂਦੀ ਹੈ ਜੇਕਰ ਸਮੇਂ ਦੀ ਹਕੂਮਤ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਚਾਹੀਦੇ ਸਨ ਉਹਨਾਂ ਦੇ ਕੋਲ ਸਾਲ ਦੇ ਬਾਕੀ ਬੜੇ ਦਿਨ ਸੀ ਉਹਨਾਂ ਨੇ ਦਿਨ ਸੁਣਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਦਿਨ ਤੇ ਘਿਰਦਿਆਂ ਨੂੰ ਸੇਧ ਚਾਉਣ ਦੀ ਖਾਤਰ ਜੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਗ੍ਰਿਫਤਾਰ ਕਰਨੇ ਸਨ ਉਹਨਾਂ ਕੋਲ ਬੜਾ ਸਮਾਂ ਸੀ ਉਹ ਸੰਤਾਂ ਨੂੰ ਗ੍ਰਿਫਤਾਰ ਕਰਦੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਅੰਦਰ ਸ਼ਹੀਦੀਆਂ ਹੋਈਆਂ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਬੇਕਸੂਰ ਨਿਰਦੋਸ਼ ਸਿੰਘਾਂ ਦੀ ਰੱਤ ਰੁੱਲੀ ਉਹ ਕਾਹਦੇ ਕਰਕੇ ਜੇ ਉਹਨਾਂ ਨੇ ਸੰਤਾਂ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਫਿਰ ਉਹ ਤੋਪਾ ਕਾਨਾ ਲੈ ਦੇਰੀ ਜਿਹਦੇ ਵਿੱਚ ਸਿੱਖ ਪੰਥ ਦਾ ਸਰਮਾਇਆ ਉਹ ਬੜਮੁੱਲਾ ਇਤਿਹਾਸ ਉਹ ਬੜਮੁੱਲੀ ਕੀਮਤ ਗ੍ਰੰਥ ਜਿਹਦੀ ਕੋਈ ਕੀਮਤ ਨਹੀਂ ਕੋਈ ਦੇ ਸਕਦਾ ਉਹਨਾਂ ਦੇ ਉੱਤੇ ਕਿਉਂ ਬੰਬ ਸੁੱਟੇ ਗਏ ਉਹਨਾਂ ਨੂੰ ਕਿਉਂ ਖਤਮ ਕੀਤਾ ਗਿਆ ਪਰ ਉਸ ਮਹਾਨ ਯੋਧਿਆਂ ਨੇ ਜੋ ਜ਼ਾਲਮ ਦੀਆਂ ਚੱਲੀਆਂ ਹੋਈਆਂ ਚਾਲਾਂ ਉਹਨਾਂ ਦਾ ਮੂੰਹ ਤੋੜ ਮੈਂ ਜਵਾਬ ਦਿੱਤਾ ਜਿਹੜੇ ਵੱਡੇ ਵੱਡੇ ਜਰਨਲ ਇਹ ਵਾਅਦੇ ਕਰਕੇ ਆਏ ਸੀ ਕਿ 3 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦੇਵਾਂਗੇ ਉਹਨਾਂ ਦੀਆਂ ਉਮੀਦਾਂ ਉੱਤੇ ਪਾਣੀ ਪਿਰਿਆ ਲਗਾਤਾਰ 72 ਘੰਟੇ ਗੋਲੀ ਚੱਲੀ ਮੁੱਠੀ ਭਰ ਗੁਰੂ ਕੇ ਸਿੰਘਾਂ ਨੇ ਚੜਕੇ ਆਏ ਜਾਲਮਾਂ ਦੀਆਂ ਉਹਨਾਂ ਦਾ ਨੱਕ ਮੋੜ ਕੇ ਰੱਖ ਦਿੱਤਾ ਜਿਵੇਂ ਮਹਾਨ ਯੋਧਿਆਂ ਨੇ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਕੌਮ ਅਤੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸਿੱਖ ਕੌਮ ਦੇ ਉੱਤੋਂ ਆਪਣੀਆਂ ਜਾਨਾਂ ਆਪਣੇ ਪ੍ਰਾਣਾਂ ਦੀ ਹੁਤੀ ਦੇ ਕੇ ਕੌਮ ਧਰਮ ਦੀ ਰਾਖੀ ਕੀਤੀ ਉਹਨਾਂ ਮਹਾਨ ਯੋਧਿਆਂ ਦੇ ਵਿੱਚ ਚਰਨਾਂ ਦੇ ਵਿੱਚ ਸਿੱਜਦਾ ਬਲਵੰਤ ਸਿੰਘ ਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰ ਰਿਹਾ।

ਇੱਕ ਕੌਮ ਹੈ ਕੌਮ ਕੁਰਬਾਨੀਆਂ ਦੀ ਇੱਥੇ ਹੋਏ ਨੇ ਲੱਖਾਂ ਸ਼ਹੀਦ ਯੋਧੇ ਬੂਟਾ ਸਿੱਖੀ ਦਾ ਸਿੰਧਿਆ ਖੂਨ ਪਾ ਕੇ ਇਸ ਕੌਮ ਲਈ ਹੱਸ ਕੇ ਦੁੱਖ ਭੋਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕੱਲ ਦੇ ਦੀਵਾਨ ਅੰਦਰ ਸੰਗਤਾਂ ਦੇ ਫਿਰ ਦਰਸ਼ਨ ਕਰਾਂਗੇ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਆਹ ਹੁਣ ਅਨੰਦ ਸਾਹਿਬ ਦੇ ਜਾ ਪਾਉਣਗੇ ਢਾਡੀ ਜੱਟੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਅੱਜ ਦੇ ਜ਼ਮਾਨ ਵਿੱਚ ਚੌਪਈ ਸਾਹਿਬ ਜੀ ਦੇ ਪਾਠ ਨੂੰ ਕੀਰਤਨ ਦੇ ਰੂਪ ਵਿੱਚ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਲਾਈਏ। ਦਰਬਾਰੀ ਰਾਗ ਦੇ ਵਿੱਚ ਕੋਈ ਮਾਈ ਭਾਈ ਵਾਂਝਾ ਨਾ ਰਹੇ। ਇਹ ਚੌਪਈ ਸਾਹਿਬ ਦਾ ਪਾਠ ਦਰਬਾਰੀ ਰਾਗ ਵਿੱਚ ਸਾਰੀਆਂ ਸੰਗਤਾਂ ਕੀਰਤਨ ਰੂਪ 'ਚ ਰਲ ਕੇ ਕਰਨਗੀਆਂ। ਇਸ ਤੋਂ ਬਾਅਦ ਮਹਾਰਾਜ ਨੇ ਆਪ ਇੱਕ ਦੋਹਰਾ ਉਚਾਰਿਆ ਚੌਪਈ ਸਾਹਿਬ ਜੀ ਦੀ ਮਹੱਤਤਾ ਦਾ। ਉਹਦੇ ਉੱਤੇ ਫਿਰ ਸਤਿਗੁਰੂ ਜਿਵੇਂ ਮਹਾਰਾਜ ਕਿਰਪਾ ਕਰਨ ਵਿਚਾਰ, ਆਓ ਬੜੇ ਪਿਆਰ ਦੇ ਨਾਲ ਦਰਬਾਰੀ ਰਾਗ ਦੇ ਵਿੱਚ ਚੌਪਈ ਸਾਹਿਬ ਜੀ ਦਾ ਪਾਠ ਸਾਰੇ ਹਾਜ਼ਰੀ ਲਾਈਏ।

ओहन दृष्टि गगन ते भई सब हितया बधाई दई।